ਦਾਸ ਮਾਰੀ ਜੀਵ ਪਿੰਡਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇਵ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਇਆ ਵਾਤਾਈ ਸਭ ਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਮੰਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਨਟ ਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਤਨਾਰਿਆਂ ਨਾ ਚਰਾਏਗਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਚੇਤੇ ਆਵੈ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬਾ, ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ ਬਿਰਧਗੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਾਹਿ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ।

ਸਿਮਰਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਜੀਉ ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਮਾਣਿਆਂ ਦੀ ਮਾਣ ਦੇ ਤਾਣਿਆਂ ਦੇ ਤਾਣ ਦੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ

ਦਰ ਸ਼ਬਦ ਚੌਂਕੀ ਦੇ ਸ਼ਬਦ ਕੀਰਤਨ ਅਪਰੰਦ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਪਾਵਨ ਬਾਣੀ ਗਾਇਨ ਕਰਦਿਆਂ ਬਾਣੀ ਪੜ੍ਹਦਿਆਂ ਅੱਖਰ ਵਾਧਾ ਘਾਟਾ ਪੁਰਜਗਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਧਾਰਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਆਈਆਂ।

ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਾਕਾ ਅਰਜਨ ਸਿੰਘ ਬੱਚੀ ਅਰਜੋਈ ਕੌਰ ਦੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਸਮੂਹ ਪਰਿਵਾਰ ਵੱਲੋਂ ਸਾਰੇ ਦਿਨ ਦੇ ਦੇਗ ਦੀ ਸੇਵਾ ਪਰਿਵਾਰ ਵੱਲੋਂ ਹੋਈ। ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਥਰਕਣਾ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ। ਬੱਚੇ ਮਾਤਾ ਪਿਤਾ ਦੇ ਆਗਿਆਕਾਰ ਹੋਣ ਦੇਸ਼ ਕੌਮ ਦਾ ਪਿਆਰ ਵਿਦਿਆ ਦੇ ਦਾਨ ਬਖਸ਼ਣੇ। ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾਹ ਬਖਸ਼ ਕੇ ਕਿਰਤਾਰਥ ਕਰੋ ਜੀ। ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ, ਆਪੜ ਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਜੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕਰ ਰਿਹਾ ਸੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ, ਸ਼ਾਮ ਦੇ ਦੀਵਾਨਾਂ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਗੁਰੂ ਨਾਮ ਸਿੰਘ ਜੀ ਰੁਦਰਪੁਰ ਵਾਲੇ, ਉਪਰੰਤ ਭਾਈ ਗੁਰਸੇਵਕ ਸਿੰਘ ਜੀ ਅਠੂਰ ਵਾਲੇ ਕਥਾ ਦੀ ਹਾਜ਼ਰੀ ਭਰਨਗੇ। ਅੱਜ ਵਿਸ਼ੇਸ਼ ਤੌਰ 'ਤੇ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਕਿ ਅੱਜ ਅਤੇ ਕੱਲ੍ਹ ਨੂੰ 7 ਵਜੇ ਤੋਂ 8:30 ਵਜੇ ਤੱਕ ਕਥਾ ਦੀ ਹਾਜ਼ਰੀ 2 ਦਿਨ ਲਈ ਭਰਨ ਵਾਸਤੇ ਆ ਰਹੇ ਨੇ। ਸੋ ਸਮੂਹ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਅਤੇ ਬਖਸ਼ਾਂ ਪ੍ਰਾਪਤ ਕਰਨਾ ਜੀ। ਆਓ, ਭਾਈ ਸਾਹਿਬ ਭਾਈ ਗੁਰੂ ਨਾਮ ਸਿੰਘ ਜੀ ਰੁਦਰਪੁਰ ਵਾਲੇ, 6:10 ਤੱਕ ਭਾਈ ਸਾਹਿਬ ਜੀ ਦਾ ਸਮਾਂ ਹੈ। ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਰਾਗੀ ਜਥੇ ਦਾ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਆਓ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਉਹਨਾਂ ਤੋਂ 6:40 ਤੱਕ ਗੁਰਬਾਣੀ ਦੀ ਕਥਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਦੇ ਹਾਂ। ਉਪਰੰਤ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਵਾਲੇ 20 ਦੀ ਕੀਰਤਨ ਦੀ ਹਾਜ਼ਰੀ ਭਰਨਗੇ, ਅਤੇ ਠੀਕ 7 ਪੰਥ ਦੇ ਪ੍ਰਸਿੱਧ ਵਿਦਵਾਨ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਕਿ 7 ਤੋਂ 8:30 ਤੱਕ ਕਥਾ ਦੀ ਹਾਜ਼ਰੀ ਭਰਨਗੇ। ਸੋ ਆਓ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਤੋਂ ਗੁਰਬਾਣੀ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ।

कहां बुद्ध प्रभ तुच्छ हमारी, वरना सकूं महिमा जो तुहारी। हम न सकत कर सिफत तुम्हारी, आप लिहो तुम कथा सुधारी। हम ना सकत कर सिफत तुम्हारी, आप लिहो तुम कथा सुधारी। सतनाम वाहिगुरु साहिब जी, पौड़ी हों तस घोल कमाया, गुरमत हृदय गरीबी वसावै। हों तस घोल कमाया, गुरमत हृदय गरीबी आवै। हों तस घोल कमाया, पर नाड़ी नारी दे नेड़ ना जावै। हों तस घोल कमाया, पर दरबे नू हथ न लावै। हों तस घोल कमाया, पर निंदा सुन आप हटावै। हों तस घोल कमाया, सतगुर दा उपदेश कमावै। हों तस घोल कमाया, थोड़ा सवै थोड़ा ही खावै। गुरमुख सोई सहज समावै। हों तस घोल कमाया, थोड़ा सवै थोड़ा ही खावै। गुरमुख सोई सहज समावै। गुरु जी की साजी नवाजी, गुरु रूप खालसा साहिब संगत जी, नवाओ सतगुरां नूं असीस दिओ, असीस आखो जी, वाहिगुरु जी का खालसा वाहिगुरु जी की फतेह। गुरु जी की साजी नवाजी, गुरु रूप खालसा साहिब संगत जी, बड़भागी हाँ सारे जो आपां संध्या दे दीवाना विच सतगुरां दी हजूरी च सतसंगत रूप जुड़ के बैठे हैं। जदों मालक खुश हुंदा उदों सानूं ऐसे सुभागे समय प्राप्त हुंदे ने। आप जी गुरमुखां पासों अमृतमय कीर्तन सरवण कर रहे सी। गुरबाणी दे विच उस निरंकार वाहिगुरु परमेश्वर की कीर्ति उस्तत हो रही है। तो जिहड़ा जीव जिहड़ा मन गुरबाणी नाल जुड़ जांदा है, वह भी उस परमेश्वर की कीर्ति करन लग जांदा है, वह भी उहदी उस्तत करदा है। गुरबाणी च प्रमाण करदे ने महाराज, कहिंदे जिहदे ते तू खुश हुंदा है ਉਹ ਤੇਰੇ ਗੁਣ ਗਾਉਂਦਾ ਹੈ। ਗੁਣ ਗਾ ਕੇ ਫਿਰ ਆਪਣੇ ਮਨ ਦੀ ਮੈਲ ਉਤਾਰਦਾ ਹੈ। ਗੁਣ ਗਾਵ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਵਿਖ ਪੈਲ। ਇਸ ਲਈ ਜਦੋਂ ਮਾਲਕ ਖੁਸ਼ ਹੁੰਦਾ, ਨਿਰੰਕਾਰ ਖੁਸ਼ ਹੁੰਦਾ, ਉਦੋਂ ਸਾਨੂੰ ਗੁਰੂ ਨਾਲ ਜੋੜ ਕੇ ਹਰੀ ਦੇ ਨਾਲ ਜੋੜ ਦਿੰਦਾ, ਕੀਰਤੀ 'ਤੇ ਲਾ ਦਿੰਦਾ, ਕੀਰਤਨ 'ਤੇ ਲਾ ਲੈਂਦਾ। ਇਸ ਲਈ ਆਪਾਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਕੀਰਤਨ ਦਾ ਭਾਵ ਹੁੰਦਾ ਔਸਤ, ਭਾਵੇਂ ਗਾਇਨ ਕਰਕੇ ਬਾਜੇ ਦੇ ਉੱਤੇ ਸ਼ਬਦਾਂ ਦੇ ਵਿੱਚ ਕੀਰਤਨ ਕੀਤਾ ਜਾ ਰਿਹਾ ਹੈ, ਭਾਵੇਂ ਗੁਰਬਾਣੀ ਦੁਆਰਾ ਉਸਦੀ ਕੀਰਤੀ ਕੀਤੀ ਜਾ ਰਹੀ ਹੈ, ਇਹਨੂੰ ਸਾਰਿਆਂ ਨੂੰ ਕੀਰਤਨ ਕਹਿੰਦੇ ਨੇ। ਜੇ ਸਾਡਾ ਮਨ ਕੀਰਤਨ ਕਰੇ ਅਤੇ ਸੁਣੇ ਤਾਂ ਸਾਡਾ ਮਨ ਸ਼ਬਦ ਰੂਪ ਹੋ ਜਾਂਦਾ, ਸ਼ਬਦ 'ਚ ਸਮਾ ਜਾਂਦਾ। ਅਤੇ ਸ਼ਬਦ ਇਹ ਹਰੀ 'ਚੋਂ ਪ੍ਰਗਟ ਹੋਇਆ ਅਤੇ ਸਾਡਾ ਮਨ ਹਰੀ ਨੂੰ ਜਾਣ ਲੈਂਦਾ, ਨਿਰੰਕਾਰ ਨੂੰ ਵਾਹਿਗੁਰੂ ਨੂੰ ਜਾਣ ਲੈਂਦਾ। ਇਹ ਉਸ ਖਸਮ ਦੀ ਬਾਣੀ ਹੈ। ਇਸ ਲਈ ਜਿਨ੍ਹਾਂ ਦੇ ਹਿਰਦੇ 'ਚ ਇਹ ਵਸੀ ਗੁਰਬਾਣੀ, ਉਹਨਾਂ ਦੀ ਭਾਈ ਗੁਰਦਾਸ ਦੀਆਂ ਵਾਰਾਂ ਆਪਾਂ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ। ਜੋ 12ਵੀਂ ਵਾਰ ਦੀ ਚੌਥੀ ਪੌੜੀ ਦੀ ਆਪਾਂ ਅੱਜ ਵਿਚਾਰ ਕਰਨੀ ਹੈ, ਇਹਦੇ ਵਿੱਚ ਉਹਨਾਂ ਗੁਰਮੁਖਾਂ ਦੀ, ਉਹਨਾਂ ਗੁਰਸਿੱਖਾਂ ਦੀ ਵਡਿਆਈ ਕੀਤੀ ਗਈ ਆ, ਜਿਹੜੇ ਗੁਰੂ ਨੂੰ ਮਿਲ ਕੇ ਜੋ ਗੁਰੂ ਨੇ ਕਿਹਾ ਉਹ ਉਹਨਾਂ ਨੇ ਕੀਤਾ ਕਮਾਇਆ। ਹੋਂ ਤਸ ਘੋਲ ਕਮਾਇਆ, ਸਤਿਗੁਰ ਕਾ ਉਪਦੇਸ਼ ਕਮਾਵੈ। ਐਸੇ ਗੁਰਸਿੱਖਾਂ ਤੋਂ ਅਸੀਂ ਕਹਿੰਦੇ ਬਲਹਾਰ ਜਾਂਦੇ ਹਾਂ ਜਿਹੜੇ ਸਤਿਗੁਰ ਦਾ ਉਪਦੇਸ਼ ਕਮਾਉਂਦੇ ਨੇ।
ਗੁਰਬਾਣੀ ਪੜ੍ਹਨ ਦਾ ਹੀ ਇਕੱਲਾ ਵਿਸ਼ਾ ਨਹੀਂ ਹੈ, ਗੁਰਬਾਣੀ ਸੁਣਨੀ ਹੈ ਅਤੇ ਕਮਾਉਣੀ ਹੈ। ਜਦੋਂ ਅਸੀਂ ਗਾਵਾਂਗੇ, ਸੁਣਾਂਗੇ ਅਤੇ ਕਮਾਵਾਂਗੇ, ਫਿਰ ਸਾਡਾ ਮਨ ਨਿਹਾਲ ਹੋਊਗਾ। ਨਹੀਂ, ਮਨ ਦੇ ਉੱਤੇ ਰੰਗ ਨਹੀਂ ਚੜ੍ਹਦਾ, ਸੁਣਦਾ ਨਹੀਂ ਨਾ। ਜਦੋਂ ਇਹ ਸੁਣਦਾ, ਇਹਨੂੰ ਇਹ ਰੰਗ ਚੜ੍ਹਦਾ। ਇਹਨੂੰ ਹਰੀ ਦਾ ਰੰਗ ਵੀ ਕਿਹਾ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਏ ਤਾਂ ਸੂਰਾ। ਜਿਸ ਮਨ ਦੇ ਉੱਤੇ ਹਰੀ ਦਾ ਰੰਗ ਚੜ੍ਹ ਗਿਆ, ਉਹ ਹਰੀ ਦੀ ਉਸਤ ਉੱਤੇ ਲੱਗ ਜਾਂਦਾ। ਇਸ ਲਈ ਸਤਿਗੁਰੂ ਦਾ ਉਪਦੇਸ਼ ਸੁਣਨਾ ਪੈਂਦਾ। ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਜੋ ਗੁਰਬਾਣੀ ਦਾ ਉਪਦੇਸ਼ ਹੈ ਗੁਰਸਿੱਖਾਂ ਨੇ ਸੁਣਿਆ। ਇਹ ਗੁਰਸਿੱਖ ਉਸ ਸਮੇਂ ਗੁਰੂ ਸਾਹਿਬਾਂ ਦੀ ਸੰਗਤ ਕਰਦੇ ਸੀ, ਵੱਡੇ ਭਾਗ ਸੀ ਇਹਨਾਂ ਦੇ। ਪ੍ਰਤੱਖ ਰੂਪ 'ਚ ਇਹਨਾਂ ਨੇ ਗੁਰੂ ਦੇ ਦਰਸ਼ਨ ਕੀਤੇ ਅਤੇ ਆਪਣਾ ਜੀਵਨ ਸਫਲ ਕੀਤਾ। ਅੱਜ ਦੇ ਸ਼ਬਦ ਦੇ ਵਿੱਚ, ਅੱਜ ਦੀ ਪੌੜੀ ਦੇ ਵਿੱਚ, ਵੀ ਜਿਹੜੇ ਗੁਰਸਿੱਖ ਨਿਰਲੇਪ ਰਹਿੰਦੇ ਨੇ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ, ਜੋ ਬੁਰਾਈਆਂ ਹੈ ਉਹਨਾਂ ਤੋਂ ਨਿਰਲੇਪ ਹੋ ਜਾਂਦੇ ਨੇ। ਇਸ ਕਰਕੇ ਉਹ ਇਸ ਸੰਸਾਰ ਤੋਂ ਨਿਰਲੇਪ ਹੋਣਾ, ਇਹ ਸੰਸਾਰ ਕਹਿੰਦੇ ਮਾਇਆ, ਮਾਇਆ ਤੋਂ ਨਿਰਲੇਪ ਹੋ ਜਾਣਾ। ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਨਾਲ ਜੁੜੇ ਹੋਏ ਸੀ ਇਹ ਗੁਰਮੁਖ। ਉਹਨਾਂ ਦੀਆਂ ਨਿਸ਼ਾਨੀਆਂ ਦੱਸ ਰਹੇ ਨੇ, ਉਹਨਾਂ ਦੇ ਹਿਰਦੇ ਕਿਹੋ ਜਿਹੇ ਹੁੰਦੇ, ਉਹਨਾਂ ਦੇ ਮਨ ਕਿਹੋ ਜਿਹੇ ਹੁੰਦੇ ਨੇ। ਆਓ ਸ਼ਬਦ ਦੀ ਵਿਚਾਰ ਕਰੀਏ, ਸੁਰਤੀਆਂ ਨੂੰ ਇਕਾਗਰ ਕਰਨ ਲਈ ਸਾਰੇ ਜਣੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਉਂ ਤਿਸ ਕੋਲ ਕਮਾਇਆ ਗੁਰਮਤ ਹਿਰਦੈ ਗਰੀਬੀ ਆਵੈ। ਮਹਾਰਾਜ ਗੁਰਮੁਖ ਜਨ ਕਹਿੰਦੇ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਨੇ ਗੁਰੂ ਦੀ ਮੱਤ ਲਈ, ਜਿਹਨੂੰ ਮਹਾਰਾਜ ਕਹਿੰਦੇ ਗੁਰ ਕੀ ਮੱਤ ਤੂੰ ਲੇ ਇਆਨੇ। ਆਪਾਂ ਸਾਰੇ ਬੱਚੇ ਹਾਂ ਅਕਾਲ ਪੁਰਖ ਦੇ, ਆਪਣੇ ਬੱਚਿਆਂ ਨੂੰ ਜਿਵੇਂ ਮਾਤਾ ਪਿਤਾ ਮੱਤ ਦਿੰਦਾ ਵੀ ਚੰਗੀ ਜ਼ਿੰਦਗੀ ਬਤੀਤ ਕਰਨ, ਐਵੇਂ ਗੁਰਬਾਣੀ ਗੁਰੂ ਸਾਨੂੰ ਮੱਤ ਦੇ ਰਹੇ ਨੇ। ਗੁਰਬਾਣੀ ਕਹਿੰਦੀ ਤੂੰ ਮੱਤ ਲੈ ਕੇ ਭਗਤੀ ਕਰ ਲਏਗਾ, ਤੇਰਾ ਜੀਵਨ ਸਫਲ ਹੋ ਜਾਊਗਾ। ਗੁਰ ਕੀ ਮੱਤ ਤੂੰ ਲੇ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਉਮਰ ਦੇ ਹਿਸਾਬ ਨਾਲ ਬੰਦਾ ਸਿਆਣਾ ਹੋ ਸਕਦਾ, ਪਰ ਭਗਤੀ ਕਰਕੇ ਜਿਹੜਾ ਸਿਆਣਪ ਹੈ ਉਹ ਵੱਖਰੀ ਹੈ, ਗੁਰੂ ਦੀ ਮੱਤ ਜਿਹੜੀ ਉਹ ਵੱਖਰੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਹਉਂ ਤਿਸ ਕੋਲ ਕਮਾਇਆ, ਜਿਨ੍ਹਾਂ ਨੇ ਗੁਰੂ ਦੀ ਮੱਤ ਲਈ ਉਹ ਫਿਰ ਗੁਰੂ ਦੇ ਮਾਰਗ 'ਤੇ ਚੱਲਦੇ ਨੇ। ਜਿਹੜੇ ਗੁਰੂ ਦੀ ਮੱਤ ਲੈ ਲੈਂਦੇ ਨੇ ਉਹ ਗੁਰੂ ਦੇ ਮਾਰਗ 'ਤੇ ਚੱਲਦੇ ਨੇ, ਜਿਹਨੂੰ ਮਾਰਗ ਕਹਿੰਦੇ ਗੁਰਮੁਖ ਮਾਰਗ ਪੈਰ ਧਰ, ਦਹਿਦਸ ਬਾਹਰਾ ਬਾਟ ਨਾ ਧਾਇਆ। ਹੁਣ ਕਹਿੰਦੇ ਜਿਹੜੇ ਗੁਰਮੁਖ ਆ, ਬਾਟ ਕਹਿੰਦੇ ਆ ਰਸਤੇ ਨੂੰ, ਗੁਰਮੁਖ ਮਾਰਗ ਪੈਰ ਧਰ, ਗੁਰੂ ਦਾ ਦੱਸਿਆ ਮਾਰਗ, ਇਹਨੂੰ ਗਾਡੀ ਮਾਰਗ ਵੀ ਗੁਰਬਾਣੀ 'ਚ ਕਿਹਾ ਗਿਆ, ਸੰਤ ਕਾ ਮਾਰਗ ਵੀ ਕਿਹਾ ਗਿਆ। ਧਰਮ ਕੀ ਪੌੜੀ ਕੋਵਿਡ ਭਾਗੀ ਪਾਵੇ ਪਾਵੇ, ਜਿਹੜਾ ਆਪਾਂ ਪੜ੍ਹਦੇ ਹਾਂ। ਹੁਣ ਮਹਾਰਾਜ ਕਹਿੰਦੇ ਵੀ ਉਹਨਾਂ ਦੀ ਨਿਸ਼ਾਨੀ ਕੀ ਆ, ਜਿਹਨਾਂ ਨੇ ਗੁਰਮਤ, ਸਾਡਾ ਮਨ ਦਸਾਂ ਦਿਸ਼ਾਵਾਂ 'ਚ ਭੱਜਦਾ ਟਿਕਦਾ ਨਹੀਂ, ਨਿਸ਼ਾਨੀ ਹੈ ਸਾਡੇ ਮਨ ਦੀ। ਜਿਨ੍ਹਾਂ ਨੇ ਗੁਰਮਤ ਲਈ ਉਹਨਾਂ ਦਾ ਮਨ ਟਿਕਣ ਲੱਗ ਜਾਂਦਾ। ਦੈਦਸ ਬਾਰਾਂ ਬਾਟ, ਉਹ ਬਾਹਰਲੀਆਂ ਬਾਟ ਦੂਜੇ ਰਸਤੇ 'ਤੇ ਤੁਰਿਆ ਫਿਰਦਾ ਸੰਸਾਰ 'ਚ, ਕਹਿਣ ਤੋਂ ਭਾਵ ਉਹ ਇੱਕ ਮਾਰਗ ਜਿਹੜਾ ਸਾਨੂੰ ਗੁਰੂ ਨੇ ਦੱਸਿਆ ਹੈ, ਜਿਹਨੂੰ ਪੰਥ ਕਿਹਾ ਗਿਆ ਗੁਰਬਾਣੀ 'ਚ, ਪ੍ਰੇਮ ਦਾ ਮਾਰਗ ਕਿਹਾ ਗਿਆ। ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗੁਬਾਰ, ਉਹਨੂੰ ਭੁੱਲਿਆ ਹੋਇਆ। ਜਿਹਨੂੰ ਗੁਰੂ ਕਿਰਪਾ ਕਰਦਾ ਉਹਨੂੰ ਇਹ ਮਾਰਗ ਦਿਖਾ ਦਿੰਦਾ, ਸਿੱਧਾ ਮਾਰਗ ਹੈ ਸਾਡੇ ਘਰ ਨੂੰ ਜਾਂਦਾ। ਜਿਹੜਾ ਗੁਰਮੁਖ ਗਾਡੀ ਰਾਹ ਚਲਾਇਆ, ਹੁਣ ਮਹਾਰਾਜ ਕਹਿੰਦੇ ਵੀ ਇਹ ਗੁਰਮੁਖ ਫਿਰ ਇੱਕੋ ਮਾਰਗ 'ਤੇ ਚੱਲਦੇ ਨੇ, ਇੱਕ ਦੀ ਪੂਜਾ ਕਰਦੇ ਨੇ, ਇਹ ਦੂਜਾ ਕੋਈ ਧਿਆਨ ਨਹੀਂ ਆਉਂਦਾ ਇਹਨਾਂ ਦੇ ਭੋਰਾ ਵੀ। ਸਾਡਾ ਕਿਸੇ 'ਤੇ ਦੂਜੇ 'ਤੇ ਟੇਕ ਹੁੰਦੀ ਹੈ, ਅਸੀਂ ਕਿਸੇ ਦੂਜੇ ਥਾਂ 'ਤੇ ਜਾਂਦੇ ਹਾਂ ਵੀ ਮੈਨੂੰ ਇਹਤੋਂ ਆਸਰਾ ਮਿਲ ਜੂ, ਮੈਨੂੰ ਆਹ ਆਸਰਾ। ਸੰਸਾਰ 'ਚ ਸਾਡੇ ਬਹੁਤ ਆਸਰੇ ਆ, ਪਰ ਗੁਰਮੁਖਾਂ ਦਾ ਇੱਕੋ ਹੀ ਟੇਕ ਆ, ਇੱਕੋ ਹੀ ਆਸਰਾ ਹੈ, ਇਸ ਕਰਕੇ ਇੱਕੋ ਹੀ ਮਾਰਗ ਹੈ। ਮਹਾਰਾਜ ਕਹਿੰਦੇ ਐਸੇ ਮਾਰਗ 'ਤੇ ਚੱਲ ਕੇ ਫਿਰ ਉਹ ਗੁਰਮਤ ਦੇ ਮਾਰਗ 'ਤੇ ਚੱਲਣਾ ਇਹਨੂੰ ਕਹਿੰਦੇ ਨੇ। ਉਹਨਾਂ ਦਾ ਜਿਹੜਾ ਰਿਧਾ ਰਿਧਾ ਕਿ ਮਨ ਨੂੰ ਹਿਰਦਾ ਕਹਿੰਦੇ ਨੇ। ਕਈ ਵਾਰ ਸਾਨੂੰ ਇਹ ਐਂ ਭੁਲੇਖੇ ਜਿਹੇ ਪੈ ਜਾਂਦੇ ਨੇ, ਕਿਉਂਕਿ ਗੁਰਬਾਣੀ 'ਚ ਬਹੁਤ ਸਾਰੇ ਸ਼ਬਦ ਆ, ਇਹ ਅਲੱਗ ਅਲੱਗ ਇਹਨਾਂ ਦੇ ਅਰਥ ਬਣਦੇ ਨੇ। ਕਈ ਵਾਰੀ ਮਨ
ਮਨ ਦਾ ਨਾਂ ਰੱਖਤਾ, ਮਨ ਤੂੰ ਜੋਤ ਸਰੂਪ ਹੈ। ਜਿਵੇਂ ਕਿਸੇ ਨੂੰ ਬੁਲਾਉਣ ਲਈ ਆਪਾਂ ਉਹਦਾ ਨਾਂ ਰੱਖ ਦਿੰਦੇ, ਐਵੇਂ ਹੀ ਸਾਰੇ ਜਿਹੜੇ ਕਾਲ ਪੁਰਖ ਦੇ ਵਿੱਚੋਂ ਪੈਦਾ ਹੋਏ ਆਪਾਂ ਆਪਣੇ ਮਨਾਂ ਆਪਣਾ ਨਾਂ ਰੱਖਤਾ ਮਨ ਹੈ ਜੋਤ ਸਰੂਪ ਹੈ। ਇਹਦਾ ਕੋਈ ਆਕਾਰ ਨਹੀਂ ਹੈਗਾ ਮਨ ਦਾ, ਇਹ ਸੂਖਮ ਆਕਾਰ ਹੈ, ਮਨ ਤੂੰ ਜੋਤ ਸਰੂਪ ਹੈ। ਇਸ ਕਰਕੇ ਮਨ ਜੋਤ ਸਰੂਪ ਹੈ। ਹੁਣ ਮਨ ਦੇ ਵਿੱਚ ਜਦੋਂ ਗੁਰਮਤ ਵੱਸ ਜਾਂਦੀ ਹੈ ਉਦੋਂ ਮਨ ਨੂੰ ਹਿਰਦਾ ਕਿਹਾ ਗਿਆ। ਜਦੋਂ ਮਨ ਦੇ ਵਿੱਚ ਸ਼ਬਦ ਵੱਸ ਜਾਂਦਾ ਹੈ, ਜਦੋਂ ਮਨ ਦੇ ਵਿੱਚ ਵਾਹਿਗੁਰੂ ਵੱਸ ਜਾਂਦਾ, ਉਦੋਂ ਇਹਨੂੰ ਹਿਰਦਾ ਕਹਿੰਦੇ ਨੇ। ਹਿਰਦਾ ਉਦੋਂ ਆ ਜਦੋਂ ਇਹ 'ਚ ਵਸਿਆ ਹੋਇਆ। ਇਸ ਕਰਕੇ ਗੁਰਮਤ ਹਿਰਦੇ, ਗੁਰੂ ਦੀ ਮਤ ਨੂੰ ਮਨ 'ਚ ਵਸਾਉਣਾ, ਇਹਨੂੰ ਕਹਿੰਦੇ ਹਿਰਦੇ 'ਚ ਵਸਾ ਲਈ ਗੁਰੂ ਦੀ ਮਤ। ਗਰੀਬੀ ਆਵੇ ਉਹਨਾਂ ਦਾ ਮਨ ਨਿਮਾਣਾ ਹੋ ਜਾਂਦਾ। ਮਨ ਹਉਮੈ ਦੇ ਵਿੱਚ ਹੁੰਦਾ, ਇਹ ਆਪਣੇ ਆਪ ਨੂੰ ਵੱਡਾ ਸਮਝਦਾ, ਉੱਚਾ ਸਮਝਦਾ ਵੀ ਮੇਰੇ ਬਰਾਬਰ, ਮੇਰੇ ਜਿੰਨਾ ਕਿਸੇ ਨੂੰ ਗਿਆਨ ਨਹੀਂ, ਮੇਰੇ ਜਿੰਨਾ, ਇਹ ਫਿਰ ਹਉਮੈ 'ਚ ਹੁੰਦਾ। ਜਦੋਂ ਇਹਦੀ ਹਉਮੈ ਟੁੱਟ ਜਾਂਦੀ ਆ, ਇਹਦੇ ਅੰਦਰ ਗਰੀਬੀ ਆ ਜਾਂਦੀ ਆ, ਫਿਰ ਇਹ ਗੁਰੂ ਨੂੰ ਵੱਡਾ ਕਰਕੇ ਦਿਖਾਉਂਦਾ, ਆਪਣੇ ਆਪ ਨੂੰ ਵੱਡਾ ਨਹੀਂ ਕਰਦਾ। ਇਹ ਕਹਿੰਦਾ ਮੇਰਾ ਗੁਰੂ ਵੱਡਾ, ਗੁਰੂ ਦੀ ਮਹਿਮਾ ਹੀ ਕਰੂ ਉਹ ਜਾਂ ਪਰਮਾਤਮਾ ਦੀ। ਉਹ ਆਪਣੀ ਵਡਿਆਈ ਨਹੀਂ ਚਾਹੁੰਦਾ। ਸਾਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ, ਜਿੰਨਾ ਚਿਰ ਸਾਨੂੰ ਕੋਈ ਚਾਰ ਭਰਾ ਕਹਿਣ ਨਾ ਬੰਦਾ ਤੂੰ ਬਹੁਤ ਵਧੀਆ, ਉਨਾ ਚਿਰ ਸਾਡੇ ਮਨ ਦਾ ਟਿਕਾਓ ਹੀ ਨਹੀਂ ਬਣਦਾ। ਇਸ ਲਈ ਕਹਿੰਦੇ ਜਿਹੜੀ ਗੁਰਮਤ ਹੈ ਇਹਦੇ ਨਾਲ ਹਿਰਦੇ 'ਚ ਗਰੀਬੀ ਆ ਜਾਂਦੀ ਹੈ। ਅਤੇ ਫਿਰ ਪਰਮੇਸ਼ੁਰ ਉਹਨਾਂ ਦੀ ਮਦਦ ਕਰਦਾ ਜਿਹੜੇ ਉਹਦੀ ਸ਼ਰਨ 'ਚ ਗਰੀਬ ਬਣ ਕੇ ਚਲੇ ਜਾਂਦੇ ਨੇ। ਮਨ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਅਸੀਂ ਪ੍ਰਭੂ ਦੇ ਹੋ ਜਾਂਦੇ, ਇੱਕੋ ਹੀ ਆਸ ਰੱਖ, ਦੂਜਾ ਨਹੀਂ। ਹਰ ਰਾਖ ਰਾਖ ਬੜ ਵੱਡਾ ਹੈ, ਤੂੰ ਵੱਡਾ ਹੈ, ਤੂੰ ਰੱਖਿਆ ਕਰਨ ਵਾਲਾ, ਕੋਈ ਮੇਰੀ ਹੋਰ ਰੱਖਿਆ ਨਹੀਂ ਕਰ ਸਕਦਾ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਕਹਿੰਦੇ ਮੇਰੀ ਤਾਂ ਇੱਕੋ ਹੀ ਟੇਕ ਹੈ। ਜਨ ਕਹਿੰਦੇ ਨੇ ਜੁੜੇ ਹੋਏ ਨੂੰ, ਜਨ ਜਿਹੜਾ ਨਿਰੰਕਾਰ ਨਾਲ ਵਾਹਿਗੁਰੂ ਨਾਲ ਗੁਰੂ ਨਾਲ ਜੁੜ ਗਿਆ, ਇੱਕ ਨਾਲ ਜੁੜ ਗਿਆ ਜਿਹੜਾ। ਮਹਾਰਾਜ ਕਹਿੰਦੇ ਮੇਰੀ ਤਾਂ ਇੱਕੋ ਟੇਕ ਹੈ, ਤੇਰਾ ਨਾਮ, ਇਹੀ ਮੇਰਾ ਆਸਰਾ ਹੈ। ਹਾਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਇਸ ਲਈ ਜਿਵੇਂ ਅੰਧਲੇ ਨੂੰ ਸੋਟੀ ਦਾ ਸਹਾਰਾ ਹੁੰਦਾ ਜਾਂ ਕੋਈ ਦੂਜੇ ਦਾ ਸਹਾਰਾ ਲੈਣਾ ਪੈਂਦਾ, ਐਵੇਂ ਹੀ ਸਾਨੂੰ ਇੱਕ ਨਾਮ ਦਾ ਸਹਾਰਾ ਹੈ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਗਰੀਬੀ ਗੁਰਮੁਖਾਂ ਦੇ ਹਿਰਦੇ 'ਚ ਹੈ, ਵਸਾ ਲੈਂਦੇ ਨੇ। ਇੱਕ ਸ਼ਬਦ ਪੰਜਵੇਂ ਗੁਰਦੇਵ ਦਾ ਵੀ ਹੈ ਗਰੀਬੀ ਬਾਰੇ। ਇੱਕ ਤਾਂ ਹੁੰਦਾ ਨਾ ਆਹ ਸੰਸਾਰ 'ਚ ਅਸੀਂ ਅਮੀਰ ਅਤੇ ਗਰੀਬ ਦਾ ਜਿਹੜਾ ਪਾੜਾ, ਇਹ ਵੀ ਬੰਦਾ ਜਿਹੜਾ ਥੋੜ੍ਹਾ ਚਾਰ ਧੰਨ ਸੰਸਾਰ ਦੇ ਪੈਸੇ ਆ ਜਾਂਦੇ ਆ, ਉਹ ਫਿਰ ਜਿਹੜਾ ਗਰੀਬ ਹੁੰਦਾ ਉਹਨੂੰ ਇਹ ਸਮਝਦਾ ਵੀ ਇਹ ਗਰੀਬ ਹੈ, ਇਹਨੂੰ ਅਕਲ ਨਹੀਂ ਗਈ, ਮੈਨੂੰ ਬੜੀ ਅਕਲ ਹੈ, ਮੈਂ ਬੜਾ ਪੈਸਾ ਕਮਾ ਲਿਆ। ਪਰ ਹਿਰਦੇ 'ਚ ਗਰੀਬੀ ਵਸਣੀ ਮਨ 'ਚ ਗੁਰੂ ਦੀ ਮੱਤ ਦੁਆਰਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਰੀਬੀ ਗਦਾ ਹਮਾਰਾ, ਗਦਾ ਕਹਿੰਦੇ ਸ਼ਸਤਰ ਨੂੰ। ਪੰਜਵੇਂ ਗੁਰਦੇਵ ਕਹਿੰਦੇ ਮੇਰਾ ਸ਼ਸਤਰ ਹੈ ਗਦਾ, ਗਰੀਬੀ, ਹਿਰਦੇ 'ਚ ਗਰੀਬੀ ਹੈ ਮੇਰੇ। ਖੰਨਾ ਸਗਲ ਰੇਨ ਛਾਰੀ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਛਾਰੀ। ਕਹਿੰਦੇ ਜਿਹੜਾ ਮੇਰੇ ਕੋਲ ਖੰਡਾ ਫੜਿਆ ਹੋਇਆ ਹੈ, ਉਹ ਮੈਂ ਸਾਰਿਆਂ ਦੀ ਰੇਣ, ਹੋ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ। ਖੰਨਾ ਰੇਣ ਸਗਲ ਰੇਣ ਸਾਰੀ, ਇਹ ਅੱਗੇ ਕੋ ਟਿਕੇ ਨਾ ਵਿਕਾਰੀ, ਇਹਦੇ ਅੱਗੇ ਕੋਈ ਵਿਕਾਰ ਨਹੀਂ ਟਿਕਦਾ, ਇਹ ਸ਼ਸਤਰ ਦੇ ਅੱਗੇ ਵਿਕਾਰ ਨਹੀਂ ਟਿਕਦਾ ਕੋਈ ਵੀ। ਗੁਰਪੂਰੇ ਇਹ ਗੱਲ ਸਾਰੀ ਮੈਨੂੰ ਇਹ ਗੁਰੂ ਨੇ ਗੱਲ ਸਮਝਾਤੀ ਹੈ, ਇਹ ਮੈਂ ਆਪਣੇ ਹਿਰਦੇ 'ਚ ਵਸਾ ਲਈ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਗੁਰੂ ਰਾਮਦਾਸ ਜੀ ਨੇ ਮੈਨੂੰ ਆਹ ਸ਼ਸਤਰ ਦਿੱਤਾ, ਉਹਨਾਂ ਨੇ ਆਹ ਬਾਹਰਲੇ ਸ਼ਸਤਰ ਨਾਲ ਯੁੱਧ ਨਹੀਂ ਕੀਤਾ, ਉਹਨੇ ਇਹ ਸ਼ਸਤਰ ਨਾਲ ਯੁੱਧ ਕੀਤਾ। ਅਤੇ ਜਦੋਂ ਲੋੜ ਪਈ ਤਾਂ ਫਿਰ ਬਾਹਰਲਾ ਸ਼ਸਤਰ ਵੀ ਫੜਿਆ, ਛੇਵੇਂ ਜਾਮੇ 'ਚ ਦੋਨੇ ਸ਼ਸਤਰ ਹੁੰਦੇ ਆ ਗੁਰਮੁਖਾਂ ਕੋਲ, ਫਿਰ ਇਹ ਅੰਦਰਲਾ ਸ਼ਸਤਰ ਹੈ ਅਤੇ ਬਾਹਰਲਾ ਸ਼ਸਤਰ ਜਿਹੜਾ ਖੰਡਾ। ਇਸ ਲਈ ਇੱਥੇ ਗਰੀਬੀ ਦਾ ਮਤਲਬ ਹੈ ਹਿਰਦੇ 'ਚ ਪਰਮਾਤਮਾ ਦਾ ਵੱਸ ਜਾਣਾ, ਜਿਹਨੂੰ ਆਪਾਂ ਰੋਜ਼ ਕਹਿੰਦੇ ਨਾ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਜਿੰਨਾ ਮਨ ਨੀਵਾਂ ਹੋਜੂ ਓਨੀ ਮੱਤ ਉੱਚੀ ਹੋਊਗੀ, ਜਿੰਨਾ ਮਨ ਹਉਮੈ 'ਚ ਹੋਊ ਓਨੀ ਮੱਤ ਨੀਵੀਂ ਹੋਊਗੀ। ਉਹ ਆਪਦੀ ਮੱਤ ਨੂੰ ਮੂਹਰੇ ਰੱਖਦਾ, ਇਸ ਕਰਕੇ ਉਹ ਮਨ ਮੱਤ ਹੋ ਜਾਂਦੀ ਹੈ। ਗੁਰਮਤ ਹਿਰਦੇ ਗਰੀਬੀ ਆਵੇ, ਗੁਰਮੁਖਾਂ ਦੇ ਹਿਰਦੇ ਦੇ ਵਿੱਚ
ਇਹ ਗਰੀਬੀ ਵਸਾਈ ਆ, ਪਰਮਾਤਮਾ ਨੂੰ ਨਿਮਾਣਾ ਬਣਾ ਦਿੱਤਾ ਪਰਮਾਤਮਾ ਨੇ ਉਹਨੂੰ। ਮਹਾਰਾਜ ਕਹਿੰਦੇ ਸੁਖੀ ਬਸੇ ਮਸਕੀਨੀਆਂ ਆਪ ਨਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਕਹਿੰਦੇ ਜਿਹੜਾ ਗਰਭ ਹਉਮੈ ਦੇ ਵਿੱਚ ਹੈ ਨਾ, ਉਹਨੂੰ ਦੁਬਾਰਾ ਦੁਬਾਰਾ ਜੂਨਾਂ 'ਚ ਜਾਣਾ ਪੈਂਦਾ, ਗਰਭ 'ਚ ਜਾਣਾ ਪੈਂਦਾ। ਇਸ ਕਰਕੇ ਉਹ ਸੁਖੀ ਵੱਸਦਾ ਜਿਹੜਾ ਹਿਰਦੇ 'ਚ ਗਰੀਬੀ ਵਸਾ ਲੈਂਦਾ। ਹੋਮ ਤਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਹੋਂ ਤਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਹੁਣ ਸਾਨੂੰ ਇਹ ਮੱਤ ਦਿੱਤੀ ਗਈ ਆ, ਗਿਆਨ ਦਿੱਤਾ ਗਿਆ, ਜਿਹੜਾ ਸੰਸਾਰ ਦਾ ਖੇਡ ਚੱਲਦਾ ਹੈ, ਕੁਦਰਤ ਨੇ ਬਣਾਇਆ, ਨਾਰੀ ਪੁਰਖ ਸਿਰਜੀਅਨ ਬਿਖ ਮਾਇਆ ਮੋਹ ਪਿਆਰੋ, ਇਹ ਪਰਮਾਤਮਾ ਨੇ ਆ ਸ੍ਰਿਸ਼ਟੀ ਨੂੰ ਚਲਾਉਣ ਲਈ ਦੋ ਜੋੜਾ ਜੋੜਾ ਬਣਾਇਆ। ਇਹਨਾਂ ਦੇ ਸੰਯੋਗ ਨਾਲ ਸ੍ਰਿਸ਼ਟੀ ਚੱਲਦੀ ਹੈ। ਇਸ ਕਰਕੇ ਸਾਨੂੰ ਕਹਿੰਦੇ ਨੇ, ਦੱਸ ਰਹੇ ਨੇ ਵੀ ਗੁਰਸਿੱਖਾਂ ਦਾ ਜੀਵਨ ਕਿਹੋ ਜਿਹਾ ਹੁੰਦਾ, ਕਿਵੇਂ ਉਹ ਨਿਰਲੇਪ ਰਹਿੰਦੇ ਨੇ ਗ੍ਰਸਤ ਜੀਵਨ ਦੇ ਵਿੱਚ ਹੁੰਦਿਆਂ ਹੋਇਆ। ਹੁਣ ਤਾਂ ਸਕੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਭਾਈ ਗੁਰਦਾਸ ਜੀ ਕਹਿੰਦੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ। ਅਸਲ ਵਿੱਚ ਜਤੀ ਉਹ ਆ ਜਿਹਨੇ ਗ੍ਰਸਤ ਜੀਵਨ 'ਚ ਰਹਿੰਦਿਆਂ, ਜਿਹਨੂੰ ਕਹਿ ਧਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ। ਕਹਿੰਦੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਏਕਾ ਨਾਰੀ ਜਤੀ ਹੋਏ। ਹੁਣ ਇਹ ਜਿਹੜਾ ਸਾਨੂੰ ਗੁਰਬਾਣੀ ਦੇ ਵਿੱਚ ਚਾਰ ਪਦਾਰਥਾਂ 'ਚ ਕਾਮ ਇੱਕ ਪਦਾਰਥ ਆ, ਇਹ ਜਿਹੜਾ ਕਾਮ ਹੈ ਇੱਕ ਪਦਾਰਥ ਆ ਜਿਹਨੂੰ ਕਹਿੰਦੇ ਧਰਮ ਅਰਥ ਕਾਮ ਮੋਖ। ਇਸ ਕਰਕੇ ਹੁਣ ਇਹ ਕਾਮ ਜਿੰਨਾ ਚਿਰ ਅਸੀਂ ਗ੍ਰਸਤ ਜੀਵਨ 'ਚ, ਜੇ ਤਾਂ ਇਹ ਪੰਜੇ ਵਿਕਾਰ ਆ ਜਿਹੜੇ, ਇਹ ਤਾਂ ਜੇ ਤਾਂ ਸਾਡੇ ਕੰਟਰੋਲ 'ਚ ਆ ਫਿਰ ਤਾਂ ਠੀਕ ਆ, ਏਕਾ ਨਾਰੀ ਜਤੀ ਹੋਏ ਉਹ ਜਤੀ ਆ। ਪਰ ਕਹਿੰਦੇ ਕਲਯੁੱਗ ਦੇ ਵਿੱਚ ਐਸਾ ਸਮਾਂ ਆਊਗਾ, ਆਪਣੇ ਆਪ ਨੂੰ ਜਤੀ ਸਦਾਉਣਗੇ ਪਰ ਜੁਗਤ ਨਹੀਂ ਜਾਣਦੇ, ਆਹ ਵਾਲੀ ਉਹ ਘਰ ਬਾਰ ਛੱਡ ਜਾਣਗੇ, ਕਹਿਣਗੇ ਜੀ ਅਸੀਂ ਤਾਂ ਜਤੀ ਹਾਂ, ਅਸੀਂ ਤਾਂ ਵਿਆਹ ਹੀ ਨਹੀਂ ਕਰਾਉਂਦੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਦੱਸਦੇ ਨੇ, ਕਹਿੰਦੇ ਜਤੀ ਸਦਾਵੈ ਜੁਗਤ ਨਾ ਜਾਣੇ, ਆਹ ਜੀਵਨ ਜਾਚ ਸਿਖਾਈ ਗਈ ਆ, ਏਕਾ ਨਾਰੀ ਜਤੀ ਹੋਏ ਪਰ ਨਾਰੀ ਦੇ ਨੇੜ ਨਾ ਜਾਵੇ। ਨੇੜ ਨਾ ਜਾਵੇ ਦਾ ਮਤਲਬ ਇਹ ਨਹੀਂ ਕਹੀ ਨਾ, ਇੱਥੋਂ ਪਰ ਐਸੇ ਵੀ ਮੈਂ ਦੇਖੇ ਆ ਦੁਨੀਆ 'ਚ ਜਿਹੜੇ ਕਹਿੰਦੇ ਅਸੀਂ ਬੀਬੀਆਂ ਦੇ ਮੱਥੇ ਹੀ ਨਹੀਂ ਲੱਗਦੇ, ਫਿਰ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਜਨਮ ਤਾਂ ਤੂੰ ਬੀਬੀ ਤੋਂ ਹੀ ਲਿਆ। ਇਹ ਗੁਰਮਤ ਆ ਸਾਨੂੰ ਸਿਖਾਇਆ ਜਾਂਦਾ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਤੀ ਸਦਾਵੈ ਜੁਗਤ ਨਾ ਜਾਣਾ, ਛੱਡ ਵਹਿ ਘਰ ਬਾਰ, ਘਰ ਬਾਰ ਛੱਡ ਕੇ ਕਹਿਣਗੇ ਜੀ ਅਸੀਂ ਭਿੰਗਮ ਹਾਂ। ਅਤੇ ਫਿਰ ਕਈ ਵਾਰ ਅੱਜ ਕੱਲ੍ਹ ਮੀਡੀਆ ਦਾ ਯੁੱਗ ਆ, ਜਦੋਂ ਭਿੰਗਮ ਫੜੇ ਜਾਂਦੇ ਤੁਸੀਂ ਦੇਖਦੇ ਹੀ ਹੋ, ਆਉਣ ਵਾਲਾ ਸਮਾਂ ਦੇਖੋ, ਕਿਉਂਕਿ ਇੰਨਾ ਬਰੀਕੀ ਦਾ ਯੁੱਗ ਆ ਜਾਣਾ, ਸੂਖਮ ਤੋਂ ਸੂਖਮ ਕੈਮਰਾ ਆ ਜਾਣਾ। ਇਸ ਕਰਕੇ ਇੱਥੋਂ ਤਾਂ ਤੁਸੀਂ ਮੁੱਕਰ ਜਾਓਗੇ, ਇੱਥੋਂ ਮੁੱਕਰ ਜਾਓਗੇ, ਕਿਉਂਕਿ ਜੀ ਨਕਲੀ ਵੀਡੀਓ ਬਣਾਈ ਆ, ਫੇਕ ਆ, ਜੇ ਆ ਵੋ ਆ, ਸਭ ਕੁਛ ਅੱਜ ਕੱਲ੍ਹ ਤੁਸੀਂ ਹੋ ਵੀ ਜਾਂਦਾ ਬਹੁਤ ਕੁਛ, ਇਹ ਸੱਚ ਵੀ ਆ। ਹੁਣ ਮਹਾਰਾਜ ਕਹਿੰਦੇ ਵੀ ਤੁਸੀਂ ਪਰਮਾਤਮਾ ਤੋਂ ਨਹੀਂ ਫਿਰ ਛੁੱਟ ਸਕਦੇ ਜੇ ਤੁਸੀਂ ਗਲਤ ਕੰਮ ਕਰਦੇ ਹੋ, ਉਹ ਫਿਰ ਗੁਰਬਾਣੀ 'ਚ ਦੱਸਿਆ ਹੋਇਆ। ਕਹਿੰਦੇ ਦੇ ਕਬਾੜ, ਕਬਾੜ ਕਹਿੰਦੇ ਦਰਵਾਜ਼ੇ, ਪੜਦੇ ਪੁੜਦੇ ਲਾਉਂਦਾ ਬੰਦਾ ਫਿਰ ਜਦੋਂ ਗਲਤ ਕੰਮ ਕਰਦਾ ਨਾ, ਦੇ ਕਬਾੜ ਅਣਕ ਪਰਦੇ ਮੇਂ ਪਰ ਦਾਰਾ ਸੰਗ ਫੱਕ ਹੈ, ਪਰ ਨਾਰੀ ਕੇ ਨੇੜ ਨਾ ਜਾਵੇ। ਪਰ ਦਾਰਾ ਕਹਿੰਦੇ ਪਰਾਈ ਇਸਤਰੀ। ਕਹਿੰਦੇ ਦੇ ਕਬਾੜ ਅਣਕ ਪਰਦੇ ਮੇਂ ਪਰ ਦਾਰਾ ਸੰਗ ਫੱਕ ਹੈ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢੱਕ ਹੈ। ਕਹਿੰਦੇ ਜਦੋਂ ਪਰਮਾਤਮਾ ਦੇ ਸਾਹਮਣੇ ਜਾਵੇਂਗਾ ਨਾ, ਚਿੱਤਰ ਗੁਪਤ ਦਾ ਭਾਵ ਹੈ ਤੇਰੇ ਗੁਪਤ ਤਸਵੀਰਾਂ ਲਈਆਂ ਜਾ ਰਹੀਆਂ, ਕੈਮਰਾ ਲੱਗਿਆ ਹੋਇਆ ਆਪਣੇ ਤੇ ਸਾਰਿਆਂ 'ਤੇ, ਜੋ ਕਰਦੇ ਹਾਂ ਉਹ ਸਾਰਾ ਨੋਟ ਹੋ ਰਿਹਾ, ਸਾਨੂੰ ਪਤਾ ਨਹੀਂ ਗਾ। ਜਿਹਨੂੰ ਗਿਆਨ ਹੋ ਜਾਂਦਾ ਉਹਨੂੰ ਪਤਾ ਵੀ ਸਾਨੂੰ ਦੇਖਿਆ ਜਾ ਰਿਹਾ, ਬਚਿਆ ਜਾ ਰਿਹਾ, ਤੁਹਾਨੂੰ ਰੋਜ਼ ਬਚਿਆ ਜਾ ਰਿਹਾ, ਕੀ ਕਰਦੇ ਹੋ ਤੁਸੀਂ, ਇੱਕ ਇੱਕ ਰੱਤੀ ਭਰ ਬਚਿਆ ਜਾ ਰਿਹਾ ਗੁਰਬਾਣੀ 'ਚ ਤਾਂ ਇੱਥੋਂ ਤੱਕ ਦੱਸਿਆ ਹੋਇਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਦੇ ਕਬਾੜ ਅਣਕ ਪਰਦੇ ਮੇਂ ਪਰਦਾਰਾ ਸੰਗ ਫੱਕ ਹੈ, ਚਿੱਤਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪਰਦਾ ਤੇਰਾ ਢੱਕ ਹੈ।
ਕਹਿੰਦੇ ਜੇ ਤੁਸੀਂ ਇਹ ਗਲਤ ਕੰਮ ਕਰੋਗੇ ਫਿਰ ਤੁਹਾਨੂੰ ਅੱਗੇ ਕਿੱਥੇ ਲੈ ਜਾਊ, ਜੂਨਾਂ 'ਚ ਲੈ ਜਾਊ ਇਹ ਚੀਜ਼। ਪਰ ਨਾਰੀ ਕੇ ਨੇੜ ਨਾ ਜਾਵੇ ਜਿਹਨੂੰ ਗਿਆਨ ਹੋ ਜਾਂਦਾ, ਏਕਾ ਨਾਰੀ ਜਤੀ ਹੋਵੇ। ਹੇ ਕਾਮੰਗ ਨਰਕ ਵਿਸਰਾਮੰਗ, ਹੇ ਕਾਮੰਗ ਨਰਕ ਵਿਸਰਾਮ। ਅੱਜ ਕੱਲ੍ਹ ਨਾ ਥੋੜ੍ਹਾ ਵਿਦਵਾਨ ਜ਼ਿਆਦਾ ਦੁਨੀਆਂ ਪੜ੍ਹ ਗਈ ਆ, ਉਹ ਕਹਿੰਦੇ ਵੀ ਨਰਕ ਸਵਰਗ ਕੋਈ ਹੁੰਦਾ ਹੀ ਨਹੀਂ। ਹੁਣ ਇਹ ਕਹਿੰਦੇ ਨਰਕ ਵਿਸਰਾਮੰਗ, ਨਰਕ ਕੀ ਹੁੰਦਾ? ਆ 84 ਲੱਖ ਜੂਨ 'ਚ ਘੁਮਾਇਆ ਜਾਂਦਾ, ਇਹਦੇ 'ਚੋਂ ਨਿਕਲ ਕੇ ਇੱਥੇ ਆਇਆ, ਸਰਦਾਰੀ ਮਿਲੀ ਆ 84 ਲੱਖ ਦੇ, ਆਪਾਂ ਸਰਦਾਰ ਹਾਂ, ਫਿਰ ਉਹਦੇ 'ਚ ਹੀ ਜਾਣਾ ਚਾਹੁੰਦੇ ਅਸੀਂ? ਕਹਿੰਦੇ ਜਾਣਾ ਚਾਹੁੰਦੇ, ਫਿਰ ਇਹ ਕੰਮ ਤੁਹਾਨੂੰ ਉੱਧਰ ਲੈ ਕੇ ਜਾਊਗਾ। ਹੇ ਕਾਮੰਗ ਨਰਕ ਬਸਰਾਮੰਗ, ਬਹੁ ਜੋਨੀ ਭਰਮਾਵਣ ਹੈ। ਕਹਿੰਦੇ ਬੜੀਆਂ ਜੋਨੀਆਂ 'ਚ ਭਰਮਾਊਗਾ ਤੈਨੂੰ। ਫਿਰ ਚਿੱਤ ਹਰਣ ਤ੍ਰੈ ਲੋਕ ਗਿਹੰਗ, ਤਪ ਜਪ ਤਪਸੀਲ ਵਿਦਾਰ ਨੇ। ਕਹਿੰਦੇ ਵੀ ਇਹ ਐਸੀ ਇੱਕ ਖੇਡ ਹੈ ਜਿਹੜੀ ਕਾਮ ਦੀ ਹੈ, ਕਹਿੰਦੇ ਜਪ ਤਪ ਸਾਰਾ ਖਤਮ ਕਰ ਦਿੰਦਾ ਬੰਦੇ ਦਾ, ਇਹ ਤੋਂ ਕੋਈ ਬਚ ਨਹੀਂ ਸਕਦਾ। ਕੌਣ ਬਚਾਉਂਦਾ? ਗੁਰੂ। ਗਿਆਨ, ਗਿਆਨ ਕਾ ਵੱਧਾ ਮਨ ਰਹੇ, ਜਦੋਂ ਹਿਰਦੇ 'ਚ ਗਿਆਨ ਵੱਸ ਗਿਆ, ਗੁਰਮੁਖ ਹਿਰਦੇ ਗਰੀਬੀ ਵਸਾਵੈ, ਫਿਰ ਕਹਿੰਦੇ ਪਰਨਾਲੀ ਦੇ ਨੇੜ ਨਾ ਜਾਵੇ। ਜਿਹਨੂੰ ਗੁਰੂ ਬਚਾਵੇ ਉਹਨੂੰ ਕੋਈ ਦੁਨੀਆਂ ਦੀ ਤਾਕਤ ਹੋਰ ਨਹੀਂ ਬਚਾ ਸਕਦੀ। ਗੁਰੂ ਕਿਰਪਾ ਕਰੇ, ਗੁਰੂ ਨੂੰ ਇਹ ਜੁਗਤੀ ਦੱਸੀ ਹੈ ਸਾਨੂੰ ਜੀਵਨ ਦੀ। ਜਿਵੇਂ ਇਤਿਹਾਸ 'ਚ ਆਪਾਂ ਦੇਖਦੇ ਹਾਂ, ਬਹੁਤ ਲੰਬਾ ਚੌੜਾ ਇਤਿਹਾਸ, ਆਪਣੇ ਕੋਲ ਸਮਾਂ ਬੜਾ ਥੋੜ੍ਹਾ ਹੈ। ਭਾਈ ਜੋਗਾ ਜੀ ਹੋਏ ਨੇ, ਹਉਮੈ ਆ ਗਈ ਵੀ ਮੇਰੇ ਵਰਗਾ ਕੋਈ ਸਿੱਖ ਨਹੀਂ ਗੁਰੂ ਦਾ, ਜਿਵੇਂ ਆਪਾਂ ਨੂੰ ਵੀ ਆ ਜਾਂਦੀ ਹੈ, ਮੈਂ ਤਾਂ ਰੋਜ਼ ਹੀ ਇੰਨੀ ਬਾਣੀ ਪੜ੍ਹਦਾ, ਰੋਜ਼ ਗੁਰਦੁਆਰੇ ਸੇਵਾ ਕਰਦਾ, ਇਹ ਹਉਮੈ ਹੀ ਆ। ਜੋਗੇ ਨੂੰ ਵੀ ਹਉਮੈ ਆ ਗਈ ਸੀ ਆਪਣੇ ਅੰਗੇ। ਹੁਣ ਜੋਗਾ ਜਦੋਂ ਡਿੱਗਣ ਲੱਗਿਆ ਇੱਥੇ ਜਾ ਕੇ ਬੇਸਵਾ ਦੇ ਦਰ 'ਤੇ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਰੱਖਿਆ ਕੀਤੀ ਫਿਰ ਉਹਦੀ, ਸਤਿਗੁਰ ਸਿੱਖ ਹੀ ਕਰੇ ਪ੍ਰਿਤਪਾਲ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹਦੇ 'ਤੇ ਤੂੰ ਕਿਰਪਾ ਕਰਦਾ ਉਹ ਇੱਧਰਲੇ ਪਾਸੇ ਨਹੀਂ ਜਾਂਦੀ ਸੁਰਤੀ। ਬਹੁਤ ਕੁਛ ਗੁਰਬਾਣੀ 'ਚ ਇਹਦੇ ਬਾਰੇ ਦੱਸਿਆ ਹੋਇਆ। ਇਸ ਕਰਕੇ ਬਹੁਤ ਸਾਰੇ ਜੀਵ ਇਹਦੇ 'ਤੇ ਬੋਲਦੇ ਨਹੀਂ, ਡਰਦੇ ਹਾਂ ਅਸੀਂ ਇਹ ਤੋਂ, ਕਿਉਂਕਿ ਸਾਡਾ ਮਨ ਡਰਦਾ ਹੈ ਜਦੋਂ ਕੋਈ ਮੌਤ ਦੀ ਗੱਲ ਕਰਦਾ, ਜਦੋਂ ਇਹਦੀ ਗੱਲ ਕਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਂ ਤੁਸੀਂ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਇਹ ਮੇਰੇ ਗੁਰਸਿੱਖ ਦੀ ਨਿਸ਼ਾਨੀ ਹੈ। ਹਾਂ ਤੁਸੀਂ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਹੁਣ ਮਹਾਰਾਜ ਕਹਿੰਦੇ ਵੀ ਮੈਂ ਉਹ ਗੁਰਸਿੱਖਾਂ ਦੀ ਨਿਸ਼ਾਨੀ ਦੱਸ ਰਹੇ ਨੇ, ਕਹਿੰਦੇ ਉਹ ਪਰਾਇਆ ਧਨ ਉਹਨੂੰ ਹੱਥ ਵੀ ਨਹੀਂ ਲਾਉਂਦੇ। ਸਾਡਾ ਤਾਂ ਧਿਆਨ ਪਰਾਏ ਧਨ ਅਤੇ ਪਰਾਏ ਧਨ 'ਤੇ ਜਾਂਦਾ, ਕਿਉਂਕਿ ਨੇਤਰ ਜਿਹੜੇ ਆ ਇਹਨਾਂ ਦੇ ਵਿੱਚ ਗਿਆਨ ਦਾ ਅੰਜਨ ਨਾ ਹੋਣ ਕਰਕੇ ਇਹ ਨੇਤਰ ਦੋ ਚੀਜ਼ਾਂ ਦੇਖਣਗੇ, ਇੱਕ ਤਾਂ ਪਰਾਇਆ ਧਨ ਦੇਖਦੇ ਨੇ, ਇੱਕ ਪਰਾਇਆ ਧਨ ਦੇਖਦੇ ਨੇ। ਜਦੋਂ ਇਹ ਪਰਾਇਆ ਧਨ ਦੇਖਦੇ ਨੇ ਇਹਦੇ ਅੰਦਰ ਫੁਰਨੇ ਬਣ ਲੱਗ ਜਾਂਦੇ ਆ। ਹੁਣ ਕਹਿੰਦੇ ਪਰ ਦਰਬੇ ਕੋ ਹੱਥ ਨਾ ਲਾਵੇ, ਗੁਰਸਿੱਖ ਪਰਾਏ ਧਨ 'ਤੇ ਭੋਰਾ ਵੀ ਡੋਲਦਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਦੱਸਿਆ, ਜਿਹੜਾ ਕੋਈ ਪਰਾਇਆ ਹੱਕ ਖਾਂਦਾ, ਹੱਕ ਪਰਾਇਆ ਨਾਨਕਾ ਉਸ ਸੂਰਸ ਗਾਏ। ਇਸ ਕਰਕੇ ਉਹਨਾਂ ਦੇ ਧਰਮ ਅਨੁਸਾਰ ਉਹਨਾਂ ਨੂੰ ਦੱਸਿਆ ਵੀ ਇਹ ਹਾਲਤ ਆ ਜਿਹੜਾ ਖਾਂਦਾ ਪਰਾਇਆ ਹੱਕ। ਧਰਮੀ ਬੰਦਾ ਪਰਾਇਆ ਹੱਕ ਨਹੀਂ ਖਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਇਹ ਸਭ ਝੂਠਾ ਹੈ। ਹੁਣ ਪਰਾਇਆ ਧਨ ਜਿਹੜਾ ਇਹ ਕਿਵੇਂ ਇਕੱਠਾ ਕੀਤਾ ਜਾਂਦਾ? ਪ੍ਰਪੰਚ ਕਰਕੇ, ਝੂਠ ਬੋਲ ਕੇ। ਗੁਰਸਿੱਖ ਝੂਠ ਨਹੀਂ ਬੋਲਦਾ। ਅਤੇ ਉਹ ਕਿਉਂ ਇਕੱਠਾ ਕਰਦਾ? ਕਈ ਵਾਰ ਅਸੀਂ ਕਹਿੰਦੇ ਯਾਰ ਸਰਦਾ ਨਹੀਂ ਗਾ, ਲਾਲਚ ਇਹਨੂੰ ਕਹਿੰਦੇ ਨੇ। ਹੁਣ ਉਹ ਪਰਾਇਆ ਧਨ ਇਕੱਠਾ ਕਰਦਾ, ਗੁਰਬਾਣੀ 'ਚ ਕਹਿੰਦੇ ਵੀ ਇਹਨੂੰ ਸਜ਼ਾ ਮਿਲਣੀ ਹੈ ਫਿਰ, ਕਿਉਂਕਿ ਸੁੱਤਾ ਪਿਆ ਮਨ, ਜਿਹਨੇ ਗੁਰਬਾਣੀ ਪੜ੍ਹ ਕੇ ਜਾਗ ਗਿਆ ਉਹ ਨਹੀਂ ਇਹ ਕਰਮ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਬਹੁ ਪ੍ਰਪੰਚ ਕਰ ਪਰਤਾਂ ਨੇ ਲਿਆਵੈ, ਸੁੱਤਦਾਰਾ ਪੈ ਆਣ ਲਟਾਵੈ। ਸੁੱਤਦਾਰਾ ਪਰਿਵਾਰ ਦੇ ਵਿੱਚ ਫਿਰ ਵੰਡੀਆਂ, ਸੁੱਤਦਾਰਾ ਪੈ ਆਣ ਲਟਾਵੈ, ਮਨ ਮੇਰੇ ਭੁੱਲੇ ਕਪਟ ਨਕੀਜਾ, ਅੰਤ ਨਵੇੜਾ ਤੇਰੇ ਜੀ ਭੈਲੀ। ਜੇ ਜਿਹਨੂੰ ਇਹ ਗੱਲ ਸਮਝ ਆ ਗਈ ਵੀ ਨਵੇੜਾ ਤਾਂ ਮੈਂ ਇਹਨਾਂ ਨੇ ਲਿਆ ਲਿਆ ਕੇ ਖਵਾਉਣਾ ਇਹਨਾਂ ਨੂੰ, ਆਵੇਂ ਇਹਨਾਂ ਨੇ ਮੇਰੇ ਸਾਥ ਨਹੀਂ ਆਉਣਾ। ਜਿਨ੍ਹਾਂ ਦੀ ਖਾਤਰ ਆਪਾਂ ਠੱਗੀਆਂ ਮਾਰਦੇ ਹਾਂ, ਧੋਖੇ ਕਰਦੇ ਹਾਂ, ਉਹ ਤੁਹਾਡਾ ਸਾਥ ਨਹੀਂ ਦੇਣਾ ਕਿਸੇ ਨੇ ਵੀ। ਹੁਣ ਮਹਾਰਾਜ ਕਹਿੰਦੇ ਉਹਨਾਂ ਗੁਰਸਿੱਖਾਂ ਤੋਂ ਮੈਂ ਹਾਂ ਤਾਂ ਘੋਲ ਘੁਮਾਇਆ, ਮੈਂ ਕੁਰਬਾਨ ਜਾਂਦਾ ਪਰ ਦਰਬੇ ਨੂੰ ਹੱਥ ਨਾ ਲਾਵੇ।
ਉਹ ਪਰਾਇਆ ਧਨ ਤੇ ਪਰਾਇਆ ਤਨ ਨਹੀਂ ਤੱਕਦੇ। ਹੋਂ ਤਸ ਘੋਲ ਘਮਾਇਆ ਪਰ ਨਿੰਦਾ ਸੁਣ ਆਪ ਹਟਾਵੈ। ਹੁਣ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ ਜਿਹੜੀ ਪਰਾਏ ਆ ਨਿੰਦਾ ਨਾ ਸੁਣਦੇ ਆ ਤੇ ਨਾ ਕਰਦੇ ਆ। ਨਿੰਦਾ ਕਰਨੀ ਤੇ ਨਿੰਦਾ ਸੁਣਨੀ ਸਜ਼ਾ ਇੱਕੋ ਜਿਹੀ ਹੋਈ ਆ, ਪਰ ਨਿੰਦਾ ਸੁਣ ਆਪ ਹਟਾਵੈ, ਆਪਣੇ ਆਪ ਨੂੰ ਆਪ ਵਰਜਣਾ। ਜੇ ਕੋਈ ਨਿੰਦਾ ਕਰਨ ਲੱਗਿਆ ਉਹਨੂੰ ਕਹਿ ਦਿਓ ਯਾਰ ਵੀ ਰਹਿਣ ਦੇ, ਮੈਂ ਸੁਣਨੀ ਨਹੀਂ, ਜਾਂ ਤੁਸੀਂ ਸੁਣੋ ਨਾ, ਜਾਂ ਤੁਸੀਂ ਕਹਿ ਦਿਓ ਵੀ ਮੈਂ ਨਹੀਂ ਸੁਣਨੀ। ਪਰ ਨਿੰਦਾ ਸੁਣ ਆਪ ਹਟਾਵੇ, ਆਪਣੇ ਆਪ ਨੂੰ ਵੀ ਹਟਾਵੇ, ਮੈਂ ਵੀ ਕਿਸੇ ਦੀ ਨਿੰਦਾ ਨਹੀਂ ਕਰਨੀ। ਗੁਰਬਾਣੀ 'ਚ ਫੈਸਲਾ ਦਿੱਤਾ ਜੇ ਕੋਈ ਨਿੰਦਾ ਕਰਦਾ ਅਤੇ ਸੁਣਦਾ ਉਹਦੀ ਸਜ਼ਾ ਵੀ ਦੱਸੀ ਹੋਈ ਆ ਗੁਰਬਾਣੀ 'ਚ। ਗੁਰਬਾਣੀ 'ਚ ਪ੍ਰਮਾਣ ਕਰਦੇ ਨੇ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁੱਖ ਮੁਗਧ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਕਹਿੰਦੇ ਉਹਨਾਂ ਨੂੰ ਫਿਰ ਇਹ ਜੂਨਾਂ 'ਚ ਜਾਣਾ ਪੈਂਦਾ, ਟੇਢੀਆਂ ਮੇਢੀਆਂ 'ਚ, ਜਿਹੜੇ ਨਿੰਦਾ ਕਰਦੇ ਨੇ। ਇਹ ਭਲੀ ਨਹੀਂ ਹੈ, ਚੰਗੀ ਨਹੀਂ ਹੈ, ਇਹ ਮਾੜੀ ਹੈ ਨਿੰਦਾ, ਪਰ ਇਹਦਾ ਸਵਾਦ ਬਹੁਤ ਆ। ਉਨਾ ਚਿਰ ਹੀ ਸਵਾਦ ਆਉਂਦਾ ਜਿੰਨਾ ਚਿਰ ਅਗਿਆਨਤਾ ਹੈ। ਜਦੋਂ ਗਿਆਨ ਹੋ ਜਾਂਦਾ ਫਿਰ ਉਹ ਇਹ ਕੰਨਾਂ ਦੇ ਨਾਲ ਨਿੰਦਾ ਨਾ ਸੁਣਦਾ। ਇਸ ਕਰਕੇ ਜੇ ਕੋਈ ਤੁਹਾਡੀ ਨਿੰਦਾ ਕਰਦਾ ਤੁਹਾਨੂੰ ਦੁੱਖ ਨਹੀਂ ਹੋਣਾ ਚਾਹੀਦਾ। ਬਾਬਾ ਕਬੀਰ ਕਹਿੰਦਾ ਮੈਨੂੰ ਚੰਗਾ ਲੱਗਦਾ, ਕਿਉਂਕਿ ਉਹ ਸਾਡੇ ਕੱਪੜੇ ਸਾਡੇ ਮਨ ਦੀ ਮੈਲ ਲਾ ਰਿਹਾ। ਜਦੋਂ ਅਸੀਂ ਕਿਸੇ ਦੀ ਨਿੰਦਾ ਕਰ ਰਹੇ ਹਾਂ ਨਾ, ਉਹਦੇ ਮਨ ਨੂੰ ਸਾਹਮਣੇ ਰੱਖ ਕੇ ਉਹਦੀ ਗੱਲ ਕਰਦੇ ਹਾਂ, ਉਹਦੀ ਮੈਲ ਲੈਂਦੀ ਆ, ਸਾਡੇ 'ਤੇ ਚੜ੍ਹਦੀ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸ ਬਾਬਾ ਕਬੀਰ ਜੀ ਦੱਸਦੇ ਨੇ ਨਿੰਦੋ ਨਿੰਦੋ ਮੁਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਜਨ ਕਹਿੰਦੇ ਨੇ ਜੁੜੇ ਹੋਏ ਨੂੰ, ਜੁੜੇ ਹੋਏ ਨੂੰ ਚੰਗੀ ਲੱਗਦੀ ਆ, ਆਪਣੀ ਤਾਂ ਕੋਈ ਮਾੜਾ ਜਿਹਾ ਗੱਲ ਕਹਿ ਦੇਵੇ ਤਾਂ ਫਿਰ ਤਾਂ ਡਾਂਗ ਖੜਕਦੀ ਹੈ। ਇਸ ਕਰਕੇ ਉਹਨਾਂ ਨੂੰ ਚੰਗੀ ਲੱਗਦੀ ਹੈ, ਗੁਰਮੁਖਾਂ ਨੂੰ। ਉਹ ਕਹਿੰਦੇ ਵੀ ਚੰਗੀ ਗੱਲ ਆ, ਚਲੋ ਜਿਹੜੀ ਮਾੜੀ ਮੋਟੀ ਮੈਲ ਲੱਗਦੀ ਹੈ ਇਹ ਧੋ ਦਿੰਦੇ ਨੇ। ਇਸ ਲਈ ਨਿੰਦਾ ਜਿਹੜੀ ਹੈ, ਕਹਿੰਦੇ ਗੁਰਮੁਖ ਨਿੰਦਾ ਨਾ ਕਰਦੇ ਆ ਨਾ ਸੁਣਦੇ ਆ। ਹਾਂ ਤੁਸੀਂ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਘੁਮਾਵੈ। ਮਹਾਰਾਜ ਕਹਿੰਦੇ ਜਿਹੜਾ ਸਤਿਗੁਰ ਦਾ ਉਪਦੇਸ਼ ਹੈ ਨਾ, ਗੁਰਸਿੱਖ ਸੁਣਦੇ ਅਤੇ ਕਮਾਉਂਦੇ ਨੇ। ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰ ਦਾ ਖਿਤਾਬ ਆ। ਇਹ ਉਪਦੇਸ਼ ਹਰ ਇੱਕ ਸਿੱਖ ਲਈ ਆ, ਇਹ ਸੁਣਨਾ ਅਤੇ ਕਮਾਉਣਾ। ਨਾ ਅਸੀਂ ਸੁਣਦੇ ਹਾਂ ਅਤੇ ਨਾ ਅਸੀਂ ਕਮਾਉਂਦੇ ਹਾਂ, ਸਾਡੀ ਬਹੁ ਗਿਣਤੀ ਹੈ। ਇਸ ਕਰਕੇ ਸੁਣਾਂਗੇ ਤਾਂ ਕਮਾਵਾਂਗੇ। ਜੇ ਹੁਣ ਸੁਣ ਲਿਆ ਆਹ ਜਿੰਨੇ ਬਚਨ ਆ ਗੁਰੂ ਨੇ ਸਾਨੂੰ ਭਾਈ ਗੁਰਦਾਸ ਜੀ ਨੇ ਦੱਸਿਆ, ਪਰ ਨਾਰੀ ਦੇ ਨੇੜ ਨਾ ਜਾਵੇ, ਪਰ ਦਰਬੇ ਕੋ ਹੱਥ ਨਾਲ ਆਵੇ, ਪਰ ਨਿੰਦਾ ਸੁਣ ਆਪ ਹਟਾਵੇ, ਸਤਿਗੁਰ ਕਾ ਉਪਦੇਸ਼ ਕਰਮਾਵੇ। ਸਤਿਗੁਰ ਦਾ ਉਪਦੇਸ਼ ਹਿਰਦੇ 'ਚ ਵਸੂ ਤਾਂ ਚੀਜ਼ਾਂ ਤੋਂ ਬਚਿਆ ਜਾਊ, ਇਹਨਾਂ ਤੋਂ, ਬੁਰਾਈਆਂ ਤੋਂ। ਹੁਣ ਮਹਾਰਾਜ ਕਹਿੰਦੇ ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲ, ਇਹ ਤੇਰੇ ਨਾਲ ਹੋਊਗਾ। ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਇਹੀ ਛਡਾਉਂਦਾ। ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਇਸ ਕਰਕੇ ਕਹਿੰਦੇ ਜਿਨ੍ਹਾਂ 'ਤੇ ਤੂੰ ਖੁਸ਼ ਹੁੰਦਾ, ਸਤਿਗੁਰ ਖੁਸ਼ ਹੁੰਦਾ, ਉਹਨਾਂ ਨੂੰ ਆਪਣਾ ਉਪਦੇਸ਼ ਸੁਣਦੇ ਅਤੇ ਉਹ ਤੇਰਾ ਉਪਦੇਸ਼ ਕਮਾਉਂਦੇ ਨੇ। ਹੋਂ ਤਸ ਘੋਲ ਘੁਮਾਇਆ ਥੋੜ੍ਹਾ ਸਵੈ ਥੋੜ੍ਹਾ ਹੀ ਖਾਵੈ। ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਦੀ ਨਿਸ਼ਾਨੀ ਆ, ਉਹ ਥੋੜ੍ਹਾ ਖਾਂਦੇ ਨੇ ਅਤੇ ਥੋੜ੍ਹਾ ਸੌਂਦੇ ਨੇ। ਕਿਉਂ? ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅਲਪਹਾਰ ਸੁਲਪ ਸੀ ਨਿੰਦਰਾ। ਜੇ ਕਹਿੰਦੇ ਤੁਸੀਂ ਭੋਜਨ ਹਲਕਾ ਭੋਜਨ ਖਾਓਗੇ ਨਾ, ਤੁਹਾਨੂੰ ਨੀਂਦ ਵਧੀਆ ਆਊਗੀ। ਤੁਸੀਂ ਦੇਖਿਓ ਕਿਤੇ ਜਦੋਂ ਵਿਆਹ ਤੋਂ ਆਏ ਹੁੰਦੇ ਨਾ, ਲੇਟ ਖਾਣਾ ਖਾਂਦੇ ਹੋ ਅਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਸਵੇਰੇ ਉੱਠਣ ਸਾਰ ਸਰੀਰ ਦੀ ਬੁਰੀ ਹਾਲਤ ਹੋਈ ਪਈ ਹੁੰਦੀ ਹੈ। ਇਸ ਕਰਕੇ ਭੋਜਨ ਦਾ ਵੀ ਭਜਨ ਦੇ ਨਾਲ ਸੰਬੰਧ ਹੈ। ਤਮੋ ਗੁਣੀ ਭੋਜਨ ਧਿਆਨ ਨਹੀਂ ਲੱਗਣ ਦਊਗਾ। ਇਸ ਕਰਕੇ ਬਹੁਤ ਸਾਰੀ ਕੰਟਰੋਵਰਸੀ ਚੱਲਦੀ ਹੈ ਵੀ ਆਹ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ, ਤੁਸੀਂ ਦੇਖਣਾ ਕੀ ਖਾਣਾ। ਮਹਾਰਾਜ ਕਹਿੰਦੇ ਉਹ ਖਾਣਾ ਖਾਣਾ ਜਿਹੜਾ ਛੇਤੀ ਹਜ਼ਮ ਹੋ ਜਾਵੇ। ਅਲਪਹਾਰ ਸੁਲਪ ਸੀ ਨਿੰਦਰਾ, ਹੋਂ ਤਿਸ ਘੋਲ ਘੁਮਾਇਆ ਥੋੜ੍ਹਾ ਸਵੈ ਥੋੜ੍ਹਾ ਹੀ ਖਾਵੈ। ਕਿ ਮਹਾਰਾਜ ਕਹਿੰਦੇ ਰਸ ਕਸ ਖਾਏ ਪਿੰਡ ਵਧਾਏ ਭੇਖ ਕਰੇ। ਕਈ ਵਾਰੀ ਉੱਤੋਂ ਹੀ ਫਿਰ ਮੋਟਾ ਡਾਢਾ ਹੋਵੇ ਨਾ, ਅਸੀਂ ਉਹਨੂੰ ਸੰਤ ਸਮਝ ਲੈਂਦੇ ਹਾਂ, ਚੋਲਾ ਚਾਲਾ ਮੋਟਾ ਵਧੀਆ ਪਾਇਆ ਹੋਵੇ, ਕਿਉਂਕਿ ਵਿਹਲਾ ਹੈਗਾ ਨਾ, ਖਾਂਦਾ ਵੀ ਵੱਧ। ਮਹਾਰਾਜ ਕਹਿੰਦੇ ਰਸ ਕਸ ਖਾਏ, ਤੁਸੀਂ ਵੀ ਬੜੀ ਸੇਵਾ ਕਰਦੇ ਹੋ ਜਦੋਂ ਜਾਂਦੇ ਹਾਂ, ਕਰਨੀ ਚਾਹੀਦੀ ਹੈ। ਮਹਾਰਾਜ ਕਹਿੰਦੇ ਕੋਈ ਮਾੜੀ ਗੱਲ ਨਹੀਂ, ਪਰ ਕਹਿੰਦੇ ਜੇ ਕੋਈ ਗੁਰਮੁਖ ਆ ਉਹਦੀ ਸੇਵਾ ਕੀਤੀ ਥਾਂ ਪੈਣੀ ਹੈ। ਜਿਹਨੇ ਰਸ ਕਸ ਸਮਝ ਕੇ ਖਾ ਰਿਹਾ, ਕਹਿੰਦੇ ਪਿੰਡ ਵਧਾਏ ਭੇਖ ਕਰੇ, ਗੁਰ ਸ਼ਬਦ ਨਾ ਕਮਾਏ। ਉਹ ਗੁਰੂ ਦੀ ਸ਼ਬਦ ਦੀ ਵਿਚਾਰ ਨਹੀਂ ਸੁਣਾਉਣਗੇ ਤੁਹਾਨੂੰ, ਤੁਹਾਡੇ ਘਰੇ ਜਾਣਗੇ। ਮੈਂ ਤਾਂ ਬਹੁਤ ਵਾਰ ਦੇਖਦਾ ਰੋਟੀਆਂ ਖਾ ਕੇ ਮੁੜੇ ਆਉਣਗੇ, ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਉੱਥੇ ਸੁਣਾਉਣਗੇ। ਕਹਿੰਦੇ ਭੇਖ ਕਰੇ ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਹਾਂ ਦੁੱਖ ਭਾਰੀ ਵਿਸਟਾ ਮਾਹੇ ਸਮਾਏ। ਕਹਿੰਦੇ ਉਹ ਤਾਂ ਗੰਦਗੀ ਦਾ ਕੀੜਾ ਹੈ ਜਿਹਨੂੰ ਇਹ ਗਿਆਨ ਨਹੀਂ ਆਇਆ। ਗੁਰ ਉਪਦੇਸ਼ ਜੀ ਨੇ ਦੁਆਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਅਤੇ ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਬਾਬੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਕੀਰਤਨੀਏ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ। ਅਤੇ ਠੀਕ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਆਪਣੇ ਪਾਸ ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜੋ ਵਿਸ਼ੇਸ਼ ਤੌਰ 'ਤੇ 2 ਦਿਨਾਂ ਦੇ ਵਾਸਤੇ ਹਾਜ਼ਰੀਆਂ ਭਰਨ ਵਾਸਤੇ ਪਹੁੰਚ ਰਹੇ ਹਨ ਅੱਜ ਅਤੇ ਕੱਲ੍ਹ ਸ਼ਾਮ ਦੇ ਦੀਵਾਨਾਂ ਦੇ ਵਿੱਚ, ਦੋਵੇਂ ਦਿਨ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਲਾਹੇ ਲੈਣੇ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਰ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ ਨਾਨਕ ਦਾਸਨ ਦਾਸ ਉਦਿਆ ਗੈ ਬਿਨਵਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਵਾਬੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ ਜੱਥੇ ਦਾ। ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਤਾਂ ਕਿ ਇਸੇ ਤਰ੍ਹਾਂ ਕੀਰਤਨ ਦੇ ਨਾਲ ਸੇਵਾ ਕਰਦੇ ਰਹਿਣ। ਗੁਰਮੁਖ ਪਿਆਰੇ, ਜਿਸ ਤਰ੍ਹਾਂ ਆਪ ਜੀ ਨੂੰ ਪਿਛਲੇ ਦਿਨਾਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਪੰਥ ਦੇ ਮਹਾਨ ਕਥਾਵਾਚਕ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜੋ ਆਪਣੇ ਪਾਸ ਦੋ ਦਿਨਾਂ ਦੇ ਵਿਸ਼ੇਸ਼ ਹਾਜ਼ਰੀਆਂ ਭਰਨਗੇ, ਅੱਜ ਅਤੇ ਕੱਲ੍ਹ ਸ਼ਾਮ ਦੇ ਦੀਵਾਨਾਂ ਵਿੱਚ ਵੀ ਭਾਈ ਸਾਹਿਬ ਜੀ ਹਾਜ਼ਰੀਆਂ ਭਰਨਗੇ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਨੂੰ ਜੀ ਆਇਆਂ ਆਖਦੇ ਹਾਂ, ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜੋ ਇਹਨਾਂ ਆਪਣੇ ਬੀਜੀ ਸਕੈਜੂਅਲ ਦੇ ਵਿੱਚੋਂ ਦੋ ਦਿਨ ਦਾ ਸਮਾਂ ਕੱਢਿਆ ਹੈ ਗੁਰਦੁਆਰਾ ਸਾਹਿਬ ਦੇ ਵਾਸਤੇ। ਸੋ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ। ਨਾਲ ਹੀ ਬਹੁਤ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਇਹ ਸਾਰਾ ਸਕੈਜੂਅਲ ਬਣਾਇਆ ਹੈ। ਆਪਾਂ ਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਜੀ ਹੁਣਾਂ ਵੱਲੋਂ 12 ਸਤੰਬਰ ਤੋਂ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਵਿਖੇ ਵੀ ਹਾਜ਼ਰੀਆਂ ਭਰੀਆਂ ਜਾਣਗੀਆਂ। ਸੋ ਇੱਥੇ ਦੋ ਦਿਨਾਂ ਦਾ ਸਮਾਂ ਹੈ ਅੱਜ ਅਤੇ ਕੱਲ੍ਹ ਦਾ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਲਾਹੇ ਲੈਣੇ। ਅਤੇ ਨਾਲ ਹੀ ਦੋ ਜ਼ਰੂਰੀ ਬੇਨਤੀਆਂ ਹਨ ਕਿ ਆਉਣ 13 ਤਰੀਕ ਨੂੰ ਐਤਵਾਰ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਰੈਸਲਿੰਗ ਦਾ ਟੂਰਨਾਮੈਂਟ ਹੋ ਰਿਹਾ ਹੈ, ਜਿਸ ਦੇ ਵਿੱਚ ਬਹੁਤ ਸਾਰੇ ਬੱਚਿਆਂ ਵੱਲੋਂ ਜੋ ਆਪਣੀ ਕਮਿਊਨਿਟੀ ਅਤੇ ਦੂਸਰੀ ਕਮਿਊਨਿਟੀਆਂ ਦੇ ਬੱਚੇ ਰੈਸਲਿੰਗ ਕਰਦੇ ਹਨ, ਉਹਨਾਂ ਵੱਲੋਂ ਇਸ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਜਾਵੇਗਾ। ਇਸ ਟੂਰਨਾਮੈਂਟ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋਵੇਗਾ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਹਾਜ਼ਰੀਆਂ ਭਰਨੀਆਂ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਨਾਲ ਲੈ ਕੇ ਆਉਣਾ, ਕਿਉਂਕਿ ਬੱਚੇ ਸਾਰਾ ਕੁਛ ਦੇਖ ਕੇ ਉਤਸ਼ਾਹਿਤ ਹੋਣਗੇ ਅਤੇ ਇਸ ਪਾਸੇ ਲੱਗਣਗੇ। ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਜੋ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਹੈ, ਇਸ ਵਾਰ 24 ਅਕਤੂਬਰ ਸ਼ਨੀਵਾਰ ਨੂੰ ਹੋ ਰਿਹਾ ਹੈ, ਜਿਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਆਪਣੇ ਬੱਚਿਆਂ ਨੂੰ ਇਸ ਦੇ ਵਿੱਚ ਰਜਿਸਟਰ ਕਰਾਓ, ਤਾਂ ਨਾਲ ਹੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੋਰ ਪ੍ਰੋਗਰਾਮ ਹਨ ਜਿਸ ਦੇ ਵਿੱਚ ਬੱਚਿਆਂ ਦੇ ਯੂਥ ਦਰਬਾਰ ਅਤੇ ਹੋਰ ਕਲਾਸਾਂ ਚੱਲਦੀਆਂ ਹਨ, ਉਹਨਾਂ ਦੇ ਵਿੱਚ ਵੀ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ, ਤਾਂ ਕਿ ਸਾਰੇ ਹੀ ਪਰਿਵਾਰਾਂ ਸਮੇਤ ਆਪਾਂ ਬੱਚਿਆਂ ਨਾਲ ਹਾਜ਼ਰੀ ਭਰ ਕੇ ਵੱਧ ਤੋਂ ਵੱਧ ਲਾਹਾ ਲੈ ਸਕੀਏ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सम्मान योग जुगोह जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या वेले दे गुरमत दीवान दी आप जी हाजरी भर रहे हो। जो सतगुरां दे घर विच जीवन कमाण लई जो शिखर कर्म सतगुरां ने दस्या है, सब तो श्रेष्ठ सब तो उत्तम उस सब तो उत्तम पवित्र कर्म विच आपां हाजरी भर रहे सां। ओ सारे धर्म दे कर्मां तो श्रोमणी कर्म एक है कि अकाल पुरख वाहिगुरु जी दी सिव तो सलाह दे विच कीर्तन करना। इस करके मैं शब्द श्रोमणी शिखर कर्म वरत्या है। और सतगुरु जी ने श्री गुरु ग्रंथ साहिब दी अमृत गुरबाणी दे विच सारे कर्म कांडा दा जिक्र करदिया अखीर ते जब नू जिस नू सब तो उत्तम कर्म मनिया ओ है सतगुरां दी बाणी दा कीर्तन करना। हजूर दा एक बचन है सोठ राग दी अष्टपदी है, उस अष्टपदी दियां पहलियां रहाओ दियां तुकां ने मैं किए कर्म अनेका हार परियो स्वामी कै द्वारे दीजै बुद्ध विवेका। उस विच सतगुरां ने अनेकां कर्मां दा जिक्र कीता। सब तो पहला विद्या दा जिक्र कीता, जोग मत दा जिक्र कीता, तीर्थ इशनान दा जिक्र कीता, चुप धारण करके जिंदगी बतीत करन दा जिक्र कीता, इत्थों तक कि राज भाग मान के दुनियावी जिन्नियां वासनावां ने उन्हां नूं भोगण दा जिक्र कीता। सब दा वेरवा दे के अखीर ते सतगुरां ने आपे ही उत्तर दिता कि सब तो श्रोमणी कर्म की है। असी बचन पढ़ने आ, पाठ पढ़ियो अर वेद विचारियो निवल भुअंगम साधे पंच जना सो संग न छुटक्यो अदक आहंग बुद्ध बांधे। सतगुरु गुरु अर्जन देव जी कहिंदे पाठ भी कीते विचार भी निठ के कीती जोगियां वाले कर्म भी कीते, पर सच है कि इन्हां पंजां वकारां ने एक कर्म करन दे बावजूद भी अंदरों खैड़ा नहीं छड्डिया। फिर अगे वचन कीता कि प्यारे इन बिद मिलन ना जाई मैं किए कर्म अनेका हार परियो स्वामी कै द्वारे दीजै बुद्ध विवेका। ओह सूझवान विद्वान कहिंदे ने कि इस अष्टपदी दे अर्थ कर लग्या हर एक पदे नाल इस नूं जोड़ के अर्थ करो कि मैं किए कर्म अनेकां। उस विच सतगुरां ने सारा जिक्र कीता मन कामना तीर्थ जय बस्यो, सारा जिक्र करके अखीर ते जब सतगुरां ने जिहड़ा सब तो श्रोमणी कर्म दस्या ओह है हर कीर्त साध संगत है सिर कर्मन कै कर्मा कहो नानक तिस भयो प्राप्त जिस पुरब लिखे का लहना। तेरो सेवक ए रंग माता भयो कृपाल दीन दुख भंजन हार हार कीर्तन एहो मन राता रहाओ दूजा। इत्थे सतगुरां ने फिर सब तो श्रोमणी कर्म संगत जी जिहड़ा दस्या ओ गुरु दी बाणी दा कीर्तन है। दूजी गल भाई साहिब ने बड़ा प्यारा शब्द वरत्या रबाब, ते असल विच गुरु नानक साहिब ने इसे ही साज की वरतों कराई भाई मरदाना जी। मैं अजे फतेह नहीं बुलाई, सिर्फ थोड़ी जी बेनती कर ली।
ਹਾਲਾਂਕਿ ਭਾਈ ਸਾਹਿਬ ਨੂੰ ਪਤਾ ਹੈ ਰਬਾਬਾਂ ਦੀਆਂ ਕਈ ਕਿਸਮਾਂ ਨੇ, ਇਸ ਨੂੰ ਕਿ ਜਿਹੜਾ ਭਾਈ ਮਰਦਾਨਾ ਜੀ ਨੇ ਵਜਾਈ ਉਸਨੂੰ ਫਰੰਦੀਆ ਰਬਾਬ ਕਹਿੰਦੇ ਆ, ਇਸ 'ਤੇ ਹੀ ਹੈ ਨਾ ਜੀ, ਭਾਈ ਫਰੰਦੇ ਤੋਂ ਰਬਾਬ ਬਣਵਾਈ, ਇਹਦੀ ਰਿਦਮ ਹੀ ਬੜੇ ਕਮਾਲ ਦੀ ਹੈ। ਅਤੇ ਭਾਈ ਸਾਹਿਬ ਨੇ ਜਿੰਨੀ ਵਾਰੀ ਭਾਈ ਸਾਹਿਬ ਲਈ ਸ਼ਬਦ ਵਰਤਿਆ ਉਹਦੇ ਵਿੱਚ ਖਾਸ ਕਰਕੇ ਭਾਈ ਮਰਦਾਨਾ ਜੀ ਲਈ ਰਬਾਬੀ ਸ਼ਬਦ ਵਰਤਿਆ ਹੈ। ਉਹ ਸ਼ਬਦ ਹੈ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਸ਼ਬਦ ਹੋਰ ਵਰਤਿਆ ਕਿ ਭਲਾ ਰਬਾਬ ਵਜਾਇਣ ਦਾ ਮਜਲਸ ਮਰਦਾਨਾ ਮਿਰਾਸੀ, ਇਹ ਸ਼ਬਦ ਵਰਤਿਆ ਹੈ। ਜੇ ਤਵਾਰੀਖ ਨੂੰ ਪੜ੍ਹੋ ਤੇ ਭਾਈ ਮਰਦਾਨਾ ਜੀ ਦਾ ਜਿਹੜਾ ਪਿਛੋਕੜ ਹੈ ਉਹ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਨਾਲ ਜਾ ਕੇ ਜੁੜਦਾ ਹੈ। ਜੋ ਪਟਿਆਲਾ ਯੂਨੀਵਰਸਿਟੀ ਕਿਤਾਬ ਛਾਪੀ ਡਾਕਟਰ ਮਹਿੰਦਰ ਕੋਲ ਉਹ ਪਿਛੋਕੜ ਤੱਕ ਲੈ ਕੇ ਜਾਂਦੇ ਆ। ਉਂਝ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਦੋ ਵਾਰੀ ਜਦੋਂ ਸ਼ਬਦ ਦੇ ਵਰਤਿਆ ਉਸ ਵਿੱਚ ਇਹ ਵਰਤਿਆ ਭਲਾ ਰਬਾਬ ਵਜਾਇਣ ਦਾ ਮਜਲਸ ਮਰਦਾਨਾ ਮਿਰਾਸੀ। ਮਿਰਾਸੀ ਸ਼ਬਦ ਅਰਬੀ ਦੇ ਮਿਰਾਸ ਸ਼ਬਦ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਸਾਂਭਣ ਵਾਲਾ, ਵਿਰਾਸਤ ਨੂੰ ਰੱਖਣ ਵਾਲਾ। ਮੈਂ ਸਿਰਫ ਇੱਕੋ ਬੇਨਤੀ ਕਰਕੇ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਉਹ ਹਜ਼ੂਰ ਨਾਲ ਕੀਰਤਨ ਕਰਦੇ ਆ ਸਾਡੇ ਕੋਲ। ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਯਾਦ ਵਿੱਚ ਹਰ ਸਾਲ ਆਪ ਸੰਗਤ ਦੇ ਦਰਸ਼ਨ ਕਰਨ ਮੈਂ ਉਹਨਾਂ ਤੇ ਕਈ ਸਾਲ ਉਹ ਚੱਲੇ। ਬਾਬਾ ਬੁੱਢਾ ਸਾਹਿਬ ਦਾ ਸਭ ਤੋਂ ਪਹਿਲਾਂ ਜਿੰਨਾ ਜੀਵਨ ਲਿਖਿਆ ਡਿਟੇਲ ਨਾਲ ਉਹਨੇ ਗਿਆਨੀ ਮੰਗਲ ਸਿੰਘ ਦੀ ਉਪਦੇਸ਼ਕ, ਬਹੁਤ ਪੁਰਾਣੀ ਕਿਤਾਬ ਹੈ, ਮਿਲ ਜਾਂਦੀ ਅੱਜ ਕੱਲ੍ਹ, ਪਰ ਜਦੋਂ ਬਹੁਤ ਵਾਰੀ ਛਪਾਈ ਹੋਏ ਤੇ ਕਈ ਗਲਤੀਆਂ ਵਿੱਚ ਹੋ ਜਾਂਦੀਆਂ। ਉਸ ਵਿੱਚ ਬਾਬਾ ਬੁੱਢਾ ਸਾਹਿਬ ਨੂੰ ਭਾਈ ਮਰਦਾਨਾ ਜੀ ਪੁੱਛਦੇ ਆ ਕਿ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਮਿਲੇ। ਬਾਬਾ ਬੁੱਢਾ ਸਾਹਿਬ ਆਪਣਾ ਜ਼ਿਕਰ ਕਰ ਦਿੰਦੇ ਆ, ਇਸ ਤਰ੍ਹਾਂ ਮਿਲਿਆ। ਬਾਬਾ ਜੀ ਭਾਈ ਮਰਦਾਨਾ ਜੀ ਨੂੰ ਪੁੱਛਦੇ ਆ ਕਿ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਮਿਲੇ। ਹਾਲਾਂਕਿ ਮੈਨੂੰ ਪਤਾ ਭਾਈ ਮਨੀ ਸਿੰਘ ਹੋਣਾ ਹੋਰ ਲਿਖਿਆ ਹੈ, ਜਨਮ ਸਾਖੀਆਂ ਕੁਛ ਹੋਰ ਕਹਿੰਦੀਆਂ ਨੇ, ਪਰ ਮੈਨੂੰ ਉੱਥੇ ਗੱਲ ਬੜੀ ਚੰਗੀ ਲੱਗੀ। ਭਾਈ ਮਰਦਾਨਾ ਜੀ ਨੇ ਆਪਣੇ ਪਿਤਾ ਦਾ ਜ਼ਿਕਰ, ਆਪਣੀ ਮਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਕਿਹਾ ਇੱਕ ਦਿਨ ਸਤਿਗੁਰੂ ਬਾਲ ਅਵਸਥਾ ਵਿੱਚ ਖੇਡ ਰਹੇ ਸਨ, ਇਹ ਉਹਨੇ ਲਿਖਿਆ ਹੈ। ਗੱਲ ਜਿਹੜੀ ਮੈਨੂੰ ਚੰਗੀ ਲੱਗੀ, ਅੰਧ ਨੇ ਮੇਰੀ ਮਾਂ ਉਹ ਲੰਘਦੀ ਪਈ ਸੀ ਤੇ ਗਰੀਬੀ ਘਰ ਵਿੱਚ ਇੰਨੀ ਸੀ, ਉਹਨੇ ਇੱਕ ਸ਼ਬਦ ਕਿਹਾ, ਕਿਸੇ ਦਾ ਕੋਠਾ ਕਿਸੇ ਦਾ ਪੱਲਾ, ਸਾਡਾ ਗਰੀਬਾਂ ਦਾ ਸਿਰਫ ਅੱਲਾ। ਇਹ ਨੋਟ ਕਰਨ ਵਾਲੀ ਗੱਲ ਮੈਨੂੰ ਬੜੀ ਚੰਗੀ ਲੱਗੀ। ਕੋਠਾ ਸਮਝ ਗਿਆ ਨਾ, ਜਿਹ 'ਚ ਦਾਣੇ ਪਾਉਂਦੇ ਆ। ਕਹਿੰਦੇ ਕਿਸੇ ਕੋਲ ਕੋਠੇ ਨੇ ਅਨਾਜ ਦੇ ਭਰੇ, ਕਿਹਨੇ ਕਮਾਈ ਇੰਨੀ ਕੀਤੀ ਉਹਦੇ ਪੱਲੇ ਪੈਸੇ ਬੜੇ ਨੇ, ਪੱਲੇ ਦਾ ਅਰਥ ਲੜ। ਕਿਸੇ ਦਾ ਕੋਠਾ ਕਿਸੇ ਦਾ ਪੱਲਾ, ਆ ਸਾਡਾ ਗਰੀਬਾਂ ਦਾ ਸਿਰਫ ਅੱਲਾ। ਕਹਿੰਦਾ ਬਾਬਾ ਜੀ ਨੇ ਸੁਣਿਆ, ਕਹਿਣ ਲੱਗੇ ਬੀਬੀ ਅਸੀਂ ਵੀ ਅੱਲਾ ਦੇ ਸਹਾਰੇ ਜੀਨੇ ਆ ਤੇ ਸਾਨੂੰ ਵੀ ਉਹਨਾਂ ਦੀ ਭਾਲ ਹੈ ਜਿਹੜਾ ਅੱਲਾ ਦੇ ਸਹਾਰੇ ਜਿੰਦਾ। ਇੱਕ ਕੰਮ ਕਰ, ਆਪਣਾ ਪੁੱਤਰ ਸਾਨੂੰ ਦੇ ਦੇ। ਉਸ ਵਿੱਚ ਉਹਨਾਂ ਨੇ ਇਸ ਢੰਗ ਨਾਲ ਸਾਖੀ ਨੂੰ ਦਰਜ ਕੀਤਾ। ਖੈਰ ਭਾਈ ਸਾਹਿਬ ਜੀ ਨੇ ਕੋਈ 47 ਸਾਲ ਕਹਿੰਦਾ, ਕੋਈ 54 ਕਹਿੰਦਾ, ਮੈਂ ਕਹਿੰਦਾ ਅੱਧੀ ਸਦੀ ਕਰੀਬ ਭਾਈ ਸਾਹਿਬ ਨੇ ਰਬਾਬ ਵਜਾਈ ਗੁਰੂ ਨਾਨਕ ਸਾਹਿਬ ਦੇ ਨਾਲ। ਫਿਰ ਅਖੀਰ ਤੇ ਇੱਕ ਬੇਨਤੀ, ਕਿਉਂਕਿ ਭਾਈ ਸਾਹਿਬ ਨੇ ਸ਼ਬਦ ਰਬਾਬੀ ਵਰਤਿਆ ਤੇ ਬੁਲਾਰੇ ਦੀ ਇੱਕ ਕਮਜ਼ੋਰੀ ਕਹਿ ਲਓ, ਉਹ ਜੋ ਪਹਿਲਾਂ ਬੋਲਿਆ ਜਾਂਦਾ ਉਹ ਅਸਰ ਕਰਦਾ। ਤੇ ਮੈਂ ਭਾਈ ਸਾਹਿਬ ਥੱਲੇ ਆਉਂਦਿਆਂ ਮੇਰਾ ਧਿਆਨ, ਭਾਵੇਂ ਮੈਂ ਗੱਲਾਂ ਕਰਨਾ, ਧਿਆਨ ਇਹ ਹੁੰਦਾ ਵੀ ਉੱਤੇ ਕੀਰਤਨ ਕਿਹੜਾ ਹੋ ਰਿਹਾ। ਇੱਕ ਸ਼ਬਦ ਦੀ ਤੁਕ ਮੇਰੇ ਕੰਨਾਂ 'ਚ ਪਈ, ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜਾ ਖਾਨ, ਜੋ ਮੈਂ ਸੁਣਿਆ। ਉਸ ਤੋਂ ਬਾਅਦ ਤੁਸੀਂ ਦੂਜਾ ਸ਼ਬਦ ਕੀਤਾ ਗੁਰੂ ਰਾਮਦਾਸ ਦੀ ਸਿਫਤ ਵਿੱਚ, ਤੀਸਰਾ ਬਚਨ ਤੁਸੀਂ ਪੜ੍ਹਿਆ ਮੇਰਾ ਮਾਤ ਪਿਤਾ ਹਰ ਰਾਇਆ, ਅਖੀਰ ਤੇ ਪੌੜੀ ਤੁਸੀਂ ਲਾਈ ਸਮਾਪਤੀ ਦੀ। ਮੈਂ ਉਹੀ ਜ਼ਿਕਰ ਅੱਜ ਕਰਕੇ ਜਾਣਾ ਜੋ ਮੇਰੇ ਕੰਨਾਂ 'ਚ ਪੌੜੀਆਂ ਚੜ੍ਹਦਿਆਂ ਪਿਆ। ਤਿੰਨੇ ਸ਼ਬਦਾਂ ਦੀ ਆਪਾਂ ਸੰਖੇਪ ਜੀ ਗੱਲ ਕਰਾਂਗੇ, ਪਰ ਇੱਕ ਗੱਲ ਕਹਿ ਕੇ ਕਿ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਇਹਦੇ ਬਾਰੇ ਸਾਡੇ ਬਹੁਤ ਹੀ ਸਿਆਣੇ ਸੁਗੜ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਨੇ ਲਿਖਿਆ ਕਿ ਘੱਲ ਕੇ ਫਿਰੰਦੇ ਢਿੱਗ, ਘੱਲ ਕੇ ਫਿਰੰਦੇ ਢਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ,
ਇਹਦਾ ਮਤਲਬ ਕੀਰਤਨ ਦੀ ਦਾਤ ਬਾਬਾ ਜੀ ਨੇ ਦਿੱਤੀ। ਅੱਜ ਵੀ ਤੁਹਾਨੂੰ ਸਜੰਦੇ ਟੋਪ ਦੇ ਮਿਲ ਜਾਣਗੇ, ਗਜ਼ਲਾਂ ਗਾਉਣ ਵਾਲੇ ਮਿਲ ਜਾਣਗੇ, ਕਲਾਸੀਕਲ ਤੁਰੰਤਰ ਤੁਹਾਨੂੰ ਗੰਧਰਵ ਬੰਦੇ ਮਿਲ ਜਾਣਗੇ, ਪਰ ਕੀਰਤਨ ਰੱਬ ਦੀ ਦਾਤ ਹੁੰਦੀ ਹੈ। ਉਹ ਕਹਿੰਦੇ ਨੇ ਘੱਲ ਕੇ ਫਿਰੰਦੇ ਟਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ, ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ, ਸੱਜਣ ਜੈ ਠੱਗ ਜੱਗ ਲੋਧੀ ਜੈ ਕਾਬਰਾਂ ਨੇ, ਬਾਬੇ ਬਾਬਰ ਜੈ ਜਾਵਰਾਂ ਨੇ ਸੁਣਿਆ ਤਰਾਨਾ ਸੀ, ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜੀ ਦੀ। ਵੇਖੋ ਅਰਥ ਪਹੁੰਚਦੇ, ਰਬਾਬ ਸਾਜ ਹੈ ਨਾ, ਉਹ ਵਿਦਵਾਨ ਉਹ ਅਰਥ ਕਰਦਾ, ਰਬਾਬ ਦਾ ਅਰਥ ਕਰਦਾ ਰੱਬ ਆਬ। ਉਹ ਕਹਿੰਦਾ ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜੀ ਦੀ, ਆਬ ਦਾ ਅਰਥ ਪਾਣੀ ਜਲ। ਹਾਂਜੀ, ਕਹਿੰਦੇ ਬਾਬਾ ਜੀ ਦਾ ਰਬਾਬੀ ਭਾਈ ਮਰਦਾਨਾ, ਉਹਦੀ ਤਾਰ ਉਹ ਹੈ ਜਿਹਦੇ ਛੂਹਿਆ ਅੰਦਰ ਦੀ ਪਿਆਸ ਬੁੱਝਦੀ, ਉਹ ਰੱਬ ਦੇ ਅੰਮ੍ਰਿਤ ਸ਼ਬਦ ਨੂੰ ਬਣਦਾ ਪਿਆ। ਘੱਲ ਕੇ ਫਿਰੰਦੇ ਟਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ, ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਉੱਥੇ ਉਹ ਲਿਖਦਾ ਹੈ, ਸੱਜਣ ਜੈ ਠੱਗ ਜੱਗ ਲੋਧੀ ਜੈ ਕਾਬਰਾਂ ਨੇ, ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ, ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜੀ ਦੀ, ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਅਸੀਂ ਹੁਣ ਕੀਰਤਨ ਸਰਵਣ ਕੀਤਾ ਤੇ ਮੇਰੇ ਮਨ ਚ ਕੁਦਰਤੀ ਸੀ, ਉਂਝ ਵੇਲੇ ਸੀ ਵੀ ਭਗਤ ਸਾਧਨਾ ਜੀ ਦਾ ਇੱਕ ਸ਼ਬਦ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਕਿ ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ। ਮੇਰੀ ਇੱਛਾ ਸੀ ਉਹ, ਪਰ ਅੱਜ ਭਾਈ ਸਾਹਿਬ ਨੇ ਜੋ ਗਾਇਆ, ਮੇਰਾ ਚਿੱਤ ਕੀਤਾ ਸੰਗਤ ਨੇ ਤਾਂ ਸਾਰਾ ਕੀਰਤਨ ਸੁਣਿਆ ਹੈ, ਪਰ ਜਿੰਨੇ ਕੁ ਸ਼ਬਦ ਮੇਰੇ ਕੰਨਾਂ ਚ ਪਏ ਮੈਂ ਅੱਜ ਸਿਰਫ ਸੰਖੇਪ ਜੀ ਉਹਦੀ ਵਿਚਾਰ ਕਰਕੇ ਜਾਣੀ। ਇਹ ਨਾ ਸਮਝਿਓ ਮੈਂ ਵਿਸ਼ੇ ਤੋਂ ਭਟਕ ਜਾਵਾਂਗਾ, ਤਿੰਨ ਗੱਲਾਂ ਕਰਾਂਗਾ ਕਿਉਂਕਿ ਵੱਖਰੇ ਵੱਖਰੇ ਪ੍ਰਕਰਨ ਨੇ ਨਾ। ਫਿਰ ਵੀ ਆਪ ਅਸੀਸ ਬਖਸ਼ੋ ਜਿਤਨੇ ਗੁਰੂ ਦਰਬਾਰ ਵਿੱਚ ਹਾਜ਼ਰ ਹੋ। ਸੰਗਤ ਜੀ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਅਦਬ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਸ਼ਬਦ ਜੋ ਅਸਾਂ ਸੁਣਿਆ ਭਾਈ ਸਾਹਿਬ ਜੀ ਦਾ ਕੀਰਤਨ, ਇਹਨਾਂ ਟੇਕ ਰੱਖੀ ਸੀ ਵੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾਉ। ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਸਤਿਗੁਰਾਂ ਨੇ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਇਹ ਜਿਹੜਾ ਅੰਮ੍ਰਿਤ ਸ਼ਬਦ ਹੈ, ਹੁਣ ਇਸ ਵਿੱਚ ਕਿਸੇ ਅੰਨ ਮਤ ਵਾਲੇ ਕਿਸੇ ਵੀ ਬੰਦੇ ਨੂੰ ਸੰਬੋਧਨ ਨਹੀਂ ਕੀਤਾ ਗਿਆ। ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਸੀਂ ਦਰਸ਼ਨ ਕਰਨੇ ਆ। ਸਿਆਣੇ ਵਿਦਵਾਨ ਸੁਗੜ ਜਿਹੜੇ ਨੇ ਉਹ ਬਾਣੀ ਉਚਾਰਨ ਦੇ ਸੰਬੰਧ ਵਿੱਚ ਇਹ ਜ਼ਰੂਰ ਬਖਸ਼ਿਸ਼ ਕਰਦੇ ਆ। ਇਹ ਸਾਰੇ ਬਾਣੀਕਾਰਾਂ ਤੇ ਤਕਰੀਬਨ ਢੁਕੇਗਾ ਜਿਨ੍ਹਾਂ ਦੇ ਜ਼ਿਆਦਾ ਸ਼ਬਦ ਨੇ। ਉਸ ਵਿੱਚ ਉਹ ਗੱਲ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਉਹਨਾਂ ਸ਼ਬਦਾਂ ਦੇ ਦਰਸ਼ਨ ਹੋਣਗੇ ਜਿਸ ਵਿੱਚ ਨਾ ਤਾਂ ਕਿਸੇ ਜਗਿਆਸੂ ਨੂੰ ਉਪਦੇਸ਼ ਦਿੱਤਾ, ਨਾ ਕਿਸੇ ਅੰਨ ਮਤ ਵਾਲੇ ਨੂੰ ਉਪਦੇਸ਼ ਦਿੱਤਾ, ਨਾ ਕਿਸੇ ਮਨ ਮਤ ਵਾਲੇ ਨੂੰ ਉਪਦੇਸ਼ ਦਿੱਤਾ, ਨਾ ਕਿਸੇ ਬ੍ਰਾਹਮਣ ਨੂੰ, ਕਾਜੀ ਨੂੰ, ਜੋਗੀ ਨੂੰ, ਮੁੱਲਾ ਨੂੰ, ਕਿਸੇ ਨੂੰ ਉਪਦੇਸ਼ ਨਹੀਂ ਦਿੱਤਾ। ਅਸਲ 'ਚ ਆਪਣੇ ਆਪੇ ਵਿੱਚ ਬੈਠ ਕੇ, ਫਿਰ ਮੈਂ ਸ਼ਬਦ ਵਰਤਿਆ ਆਪਣਾ ਆਪਾ, ਆਪਣੇ ਆਪੇ ਵਿੱਚ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕਰ ਕਰਕੇ, ਉਸ ਨੂੰ ਸੰਬੋਧਨ ਕਰਕੇ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕੀਤੇ। ਥੋੜ੍ਹੀ ਜਿਹੀ ਬਣਗੀ, ਆਪਾਂ ਦਰਸ਼ਨ ਕਰਾਂਗੇ ਕਿਉਂਕਿ ਸਤਿਗੁਰਾਂ ਨੇ ਇਸ ਵਿੱਚ ਕਿਹਨੂੰ ਸੰਬੋਧਨ ਕੀਤਾ, ਭੀ ਤੇਰੀ ਕੀਮਤ ਨਾ ਪਵੇ ਹਉ ਕੇਵੜ ਆਖਾਂ ਨਾ। ਇਸ ਵਿੱਚ ਸਿਰਫ ਅਕਾਲ ਪੁਰਖ ਨੂੰ ਰਾਉ ਦੀਆਂ ਤੁਕਾਂ ਨੇ, ਸਾਚਾ ਨਿਰੰਕਾਰ ਨਿਜ ਥਾਏ। ਇਸ ਵਿੱਚ ਚਾਰ ਪਦੇ ਨੇ ਤੇ ਚਾਰੇ ਪਦਿਆਂ ਵਿੱਚ ਇੱਕੋ ਗੱਲ ਕਹੀ, ਭੀ ਤੇਰੀ ਕੀਮਤ ਨਾ ਪਵੇ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੀ ਕੋਈ ਕੀਮਤ ਦਾ ਅਰਥ ਕੋਈ ਅੰਤ ਨਹੀਂ ਪਾ ਸਕਦਾ, ਤੇ ਸੱਚ ਇਹ ਵੀ ਜੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਤੇਰਾ ਨਾਮ ਇੰਨਾ ਵੱਡਾ, ਤੇਰੇ ਨਾਮ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਇਹ ਸੀ ਨਾ ਸਦਾਈ ਕਿ ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ।
ਉਂਝ ਇਸ ਗੱਲ ਨੂੰ ਸੰਗਤ ਜੀ ਕਿਸੇ ਵੀ ਬੰਦੇ ਨਾਲ ਜੋੜ ਕੇ ਅਰਥ ਨਹੀਂ ਕਰਨੇ। ਅੱਜ ਵੀ ਸਾਡੇ ਸਮਾਜ ਵਿੱਚ ਬਹੁਤ ਹੈ ਜੀ ਜਿਹੜੇ ਇਹ ਦਾਅਵੇ ਪੇਸ਼ ਕਰਦੇ ਆ ਕਿ ਪਰਮਾਤਮਾ ਬਾਰੇ ਮੈਂ ਸਿਰਫ ਜਾਣਦਾ ਹਾਂ, ਅਕਾਲ ਪੁਰਖ ਵਾਹਿਗੁਰੂ ਦੀ ਮੈਨੂੰ ਸਮਝ ਹੈ। ਇੱਥੋਂ ਤੱਕ ਉਹ ਸਿਮਰਨ ਜਪ ਤਪ ਨਾਮ ਦੀ ਗੱਲ ਕਰਦਿਆਂ ਵੀ ਇੰਨੀ ਕੁ ਇਗੋ ਚ ਖੌਮੇ ਚੋਂ ਗੱਲ ਕਰ ਰਹੇ ਆ ਕਿ ਸਿਰਫ ਸਾਨੂੰ ਪਤਾ ਹੈ, ਹੋਰ ਇਸ ਸੰਸਾਰ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ। ਅਤੇ ਕੁਦਰਤੀ ਤੌਰ 'ਤੇ ਲੋਕ ਪਿੱਛੇ ਤੁਰ ਪੈਂਦੇ ਆ ਜੀ। ਇਹ ਸਮਾਜ ਦਾ ਸੁਭਾਅ ਹੈ ਕਿ ਰੂਹਾਨੀਅਤ ਇੱਕ ਐਸੀ ਰੱਬ ਦੀ ਦਾਤ ਹੈ ਜਿਸ ਬਾਰੇ ਬੰਦਾ ਝੂਠ ਬੋਲ ਕੇ ਵੀ ਲੋਕਾਂ ਨੂੰ ਆਪਣੇ ਪਿੱਛੇ ਲਾ ਸਕਦਾ ਹੈ। ਵਾਹਿਗੁਰੂ ਜੀ ਮੈਂ ਬਾਣੀ 'ਚੋਂ ਡਰ ਕੇ ਕਹਿੰਦਾ, ਇੱਕ ਮਹਾਰਾਜ ਦਾ ਬਚਨ ਹੁੰਦਾ, ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਟੱਬ ਤਾਂ ਨਸ਼ਟ ਜਗ ਭ੍ਰਸ਼ਟ ਹੋਏ ਡੂਬਤਾ ਇਵ ਜਗ। ਕੱਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ। ਹੁਣ ਇਸ ਵਿੱਚ ਸਤਿਗੁਰੂ ਕਿਸ ਦਾ ਜ਼ਿਕਰ ਕਰ ਰਿਹਾ? ਕਿਉਂਕਿ ਇੱਕ ਬੰਦਾ ਪਰਮਾਤਮਾ ਦੇ ਵੈਸ਼ਨੋ ਵੈਸੇ ਕਲਯੁਗੀ ਪਾਂਡਾ ਸੀ, ਉਸ ਬਾਰੇ ਕਹਿ ਰਿਹਾ ਕਿ ਜਿਹੜਾ ਆਪਣੇ ਪਿੱਛੇ ਉਹ ਲੋਟਾ ਅੱਗੇ ਪਿਆ ਹੈ। ਮੈਂ ਚਲੋ ਥੋੜ੍ਹੀ ਜਿਹੀ ਭੂਮਿਕਾ ਅਰਜ਼ ਕਰ ਦੇਣਾ। ਉਸ ਸਾਧ ਅੱਗੇ ਲੋਟਾ ਪਿਆ ਹੈ, ਉਹ ਕੀ ਕਰਦਾ? ਅੱਖਾਂ ਬੰਦ ਕਰ ਲੈਂਦਾ, ਨੱਕ ਵੀ ਪਕੜ ਲੈਂਦਾ। ਇਹ ਸ਼ਬਦ ਕਹਿੰਦਾ ਜੀ ਹੁਣ ਮੈਂ ਸ਼ਿਵਪੁਰੀ 'ਚ ਪਹੁੰਚ ਗਿਆ। ਸ਼ਰਧਾਲੂ ਅੱਗੇ ਮੰਨੀ ਜਾ ਰਿਹਾ, ਹੁਣ ਮੈਂ ਇੰਦਰਪੁਰੀ ਚਲਾ ਗਿਆ ਹਾਂ, ਹੁਣ ਮੈਂ ਬ੍ਰਹਮਪੁਰੀ ਤੱਕ ਪਹੁੰਚ ਚੁੱਕਾ। ਉਹ ਸਾਰੀਆਂ ਪੁਰੀਆਂ ਦਾ ਜ਼ਿਕਰ ਕਰਦਾ। ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਨੂੰ ਦੇਖਦੇ ਆ, ਤੇ ਸੱਚ ਹੈ ਉਸ ਦੇ ਅੱਗੇ ਲੋਟਾ ਪਿਆ, ਜਿਸ ਲੋਟੇ ਵਿੱਚ ਸ਼ਰਧਾਲੂ ਆਪਣੇ ਵੱਲੋਂ ਭੇਟਾ ਪਾਈ ਜਾ ਰਿਹਾ, ਪੈਸੇ ਪਾਉਂਦੇ ਪਏ। ਗੁਰੂ ਸਾਹਿਬ ਦੇਖ ਰਿਹਾ, ਉਹਦੀਆਂ ਅੱਖਾਂ ਬੰਦ ਨੇ। ਤੇ ਯਾਦ ਰੱਖਿਓ, ਇਸ ਦੁਨੀਆਂ ਵਿੱਚ ਪਖੰਡ ਕਰਨ ਵਾਸਤੇ ਵੀ ਅੰਦਰ ਦੀ ਇਕਾਗਰਤਾ ਚਾਹੀਦੀ ਹੈ। ਬਗਲਾ ਵੀ ਤਾਂ ਇਕਾਗਰ ਹੀ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਨੇ ਧਿਆਨ ਦਾ ਜ਼ਿਕਰ ਕਰਦਿਆਂ ਬਗਲੇ ਦਾ ਨਾਂ ਲਿਆ, ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ ਬਕ। ਧਿਆਨ ਸ਼ਬਦ ਵਰਤਿਆ, ਧਿਆਨ ਤਾਂ ਇੱਕ ਧਿਆਨ ਦੇ ਲਫ਼ਜ਼ੀ ਅਰਥ ਕੱਲਾ ਪਰਮਾਤਮਾ ਨਹੀਂ, ਧਿਆਨ ਦਾ ਅਰਥ ਹੈ ਕਿਸੇ ਇੱਕ ਬਿੰਦੂ ਉੱਤੇ ਆਪਣੇ ਖਿਆਲਾਂ ਨੂੰ ਸੰਕੋਚ ਕੇ ਇੱਕ ਕੇਂਦਰ ਦੇ ਉੱਤੇ ਇੱਕ ਬਿੰਦੂ ਉੱਤੇ ਆਪਣੇ ਆਪ ਨੂੰ ਇਕਾਗਰ ਕਰ ਦੇਣਾ। ਉਹ ਪਾਪ ਵੀ ਹੋ ਸਕਦਾ ਅਤੇ ਉਹ ਪੁੰਨ ਵੀ ਹੋ ਸਕਦਾ। ਧਿਆਨ ਤੋਂ ਬਿਨਾਂ ਵਾਸ਼ਨਾ ਵੀ ਨਹੀਂ ਬੰਦਾ ਭੋਗਦਾ, ਅਤੇ ਧਿਆਨ ਰੱਖਿਓ ਧਿਆਨ ਤੋਂ ਬਿਨਾਂ ਰੱਬ ਦਾ ਮਿਲਾਪ ਵੀ ਨਹੀਂ ਬੰਦਾ ਮਾਣ ਸਕਦਾ। ਧਿਆਨ 'ਚ ਤਾਂ ਤਾਕਤ ਹੈ ਨਾ ਜੀ। ਗੁਰੂ ਸਾਹਿਬ ਨੇ ਇੱਕ ਬਚਨ ਅਸਾਂ ਕੀ ਵਾਰ ਵਿੱਚ ਕਹਿ, ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ, ਅੱਗੇ ਕੀ ਹੈ, ਬਗੁਲ ਬਗਲ ਸਮਾਧਨ, ਬਗਲੇ ਦੀ ਸਮਾਧੀ। ਹਾਲਾਂਕਿ ਸਮਾਧੀ ਤਾਂ ਸੰਤ ਲਾਉਂਦਾ ਹੈ, ਸਮਾਧੀ ਤਾਂ ਬਦਗੀ ਕਰਨ ਵਾਲਾ ਲਾਉਂਦਾ ਹੈ, ਉੱਥੇ ਬਗਲ ਸਮਾਧੀ ਵਰਤਿਆ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ, ਸਾਰੇ ਲੋਕ ਉਹਦੇ ਵਿੱਚ ਪੈਸਾ ਪਾਈ ਜਾਂਦੇ ਆ, ਉਸਦੀ ਲੋਟਾ ਜਿਹੜਾ ਭਰਿਆ ਹੋਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇਖ ਰਹੇ ਆ। ਹਜ਼ੂਰ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਵੀ ਇੱਕ ਕੰਮ ਕਰ। ਕਹਿੰਦਾ ਜੀ ਸਤਿਗੁਰੂ। ਕਹਿਣ ਲੱਗੇ ਜਿਹੜਾ ਲੋਟਾ ਇਹਦੇ ਅੱਗੇ ਰੱਖਿਆ ਇਹਦੇ ਪਿੱਛੇ ਰੱਖ ਦੇ, ਚੁੱਕ ਕੇ। ਇਹਦੀਆਂ ਅੱਖਾਂ ਬੰਦ ਨੇ, ਇਹਦੇ ਲੋਟੇ ਨੂੰ ਚੁੱਕ ਇਹਦੇ ਪਿੱਛੇ ਰੱਖ ਦੇ। ਹੁਣ ਉਸ ਪਖੰਡੀ ਨੂੰ ਪਤਾ ਸੀ ਵੀ ਇੰਨੇ ਸਮੇਂ ਸਾਰੇ ਮੱਥਾ ਟੇਕ ਦਿੰਦੇ ਆ, ਮੇਰਾ ਲੋਟਾ ਭਰਿਆ ਜਾਂਦਾ। ਉਹਨੇ ਆਪਣੀਆਂ ਅੱਖਾਂ ਖੋਲੀਆਂ, ਸਾਹਮਣੇ ਦੇਖਿਆ ਤੇ ਲੋਟਾ ਹੈ ਹੀ ਨਹੀਂ। ਹੁਣ ਉਸ ਬੰਦੇ ਦਾ ਅੰਦਰ ਭੜਕ ਉੱਠਿਆ। ਉਹਨੇ ਇੱਕੋ ਗੱਲ ਕਹੀ ਕਿ ਮੇਰਾ ਲੋਟਾ ਕਿਸਨੇ ਚੁੱਕਿਆ, ਤੇ ਦੂਜਾ ਇੱਕ ਪ੍ਰਭਾਵ ਪਾਉਣ ਲੱਗਾ, ਮੈਂ ਸ਼ਰਾਪ ਦੇ ਦਿਆਂਗਾ। ਕਿਉਂਕਿ ਲੋਕ ਸੱਚੀ ਤੁਹਾਨੂੰ ਦੱਸਾਂ, ਸ਼ਰਾਪ ਤੋਂ ਵੀ ਬਹੁਤ ਡਰਦੇ ਆ, ਜੰਤਰ ਮੰਤਰ ਤੋਂ ਬਹੁਤ ਡਰਦੇ ਆ, ਟੂਣਿਆਂ ਤੋਂ ਬੜੇ ਡਰਦੇ ਆ। ਸੱਚੀ ਮੁੱਚੀ ਡਰਨਾ ਵੀ ਚਾਹੀਦਾ ਹੈ, ਕਿਉਂਕਿ ਜੇ ਰੱਬ ਦੀ ਬੰਦਗੀ ਨਾ ਹੋਵੇ ਤਾਂ ਸਭ ਕੁਝ ਲੱਗ ਜਾਂਦਾ ਹੈ। ਯਾਦ ਰੱਖੋ, ਤੰਤ ਮੰਤ ਨਾ ਜੋਹੀ ਤਿਤ ਚਾਖ ਨਾ ਲੱਗੈ, ਜਿਹੜਾ ਬੰਦਗੀ ਕਹਿ ਸਗਨ ਅਪਸ਼ਗਨ ਤਿਸ ਕੋ ਲੱਗੈ, ਜਿਸ ਚੀਤ ਨਾ ਆਵੇ। ਜਿਹਨੂੰ ਕਰਤਾਰ ਚੇਤੇ ਨਹੀਂ ਆਉਂਦਾ ਉਹਦੇ ਲਈ ਸਭ ਕੁਝ ਸੱਚ ਗਏ, ਜਿਹਨੂੰ ਰੱਬ ਚੇਤੇ ਆਉਂਦਾ, ਯਾਦ ਰੱਖਿਓ ਉਹਦੇ ਵਾਸਤੇ ਕੋਈ ਵੀ ਚੀਜ਼ ਅਸਰ ਨਹੀਂ ਕਰ ਸਕਦੀ। ਇਸ ਗੱਲ ਨੂੰ ਨੋਟ ਕਰਿਓ, ਮੇਰੀ ਬੇਨਤੀ ਹੈ, ਮੈਂ ਸੱਚ ਨਹੀਂ ਪਾਉਣਾ। ਹੁਣ ਸਤਿਗੁਰਾਂ ਨੇ ਦੇਖਿਆ ਬੰਦਾ ਤੜਫ ਉੱਠਿਆ, ਖਿੱਚ ਕੇ ਕਹਿੰਦਾ ਮੇਰਾ ਲੋਟਾ ਮੈਂ ਸ਼ਰਾਪ ਦਿਆਂਗਾ। ਧੰਨ ਗੁਰੂ ਨਾਨਕ ਸਾਹਿਬ, ਲੋਕ ਡਰ ਪਏ, ਸੱਚੇ ਪਾਤਸ਼ਾਹ ਅੱਗੇ ਆਏ। ਉਹਨਾਂ ਨੇ ਆ ਕੇ ਕਿਹਾ ਕਿ ਤੁਸੀਂ ਕਿਉਂ ਇੰਨੇ ਗੁੱਸੇ 'ਚ? ਕਹਿੰਦਾ ਜੀ ਦੇਖੋ, ਮੇਰਾ ਲੋਟਾ ਅੱਗੇ ਸੀ, ਕੋਈ ਚੁੱਕ ਕੇ ਲੈ ਗਿਆ। ਹਜ਼ੂਰ ਨੇ ਕਿਹਾ ਸਾਹਮਣੇ ਪਈ ਚੀਜ਼ ਕਿਵੇਂ ਚੁੱਕੀ ਗਈ?
ਕਿੱਥੇ ਸੀ? ਕਹਿੰਦਾ ਬਿਲਕੁਲ ਇੱਥੇ ਮੇਰੇ ਸਾਹਮਣੇ। ਹਜ਼ੂਰ ਨੇ ਕਿਹਾ ਤੁਸੀਂ ਕਿੱਥੇ ਸੀ? ਤੁਹਾਡੇ ਸਾਹਮਣੇ ਤੁਸੀਂ ਹਾਜ਼ਰ ਹੋ, ਕਿੱਥੇ ਗਿਆ ਲੋਟਾ? ਤੁਹਾਡੇ ਸਾਹਮਣੇ ਚੁੱਕ ਲਿਆ। ਕਹਿੰਦਾ ਨਹੀਂ ਜੀ, ਮੈਂ ਤਾਂ ਉਸ ਵਕਤ ਪੁਰੀਆਂ 'ਚ ਪਹੁੰਚਿਆ ਹੋਇਆ ਸੀ, ਸ਼ਿਵਪੁਰੀ, ਇੰਦਰਪੁਰੀ, ਬ੍ਰਹਮਪੁਰੀ, ਚਲੋ ਜਿੰਨਾ ਜ਼ਿਕਰ ਕੀਤਾ। ਸਤਿਗੁਰੂ ਨੇ ਇੱਕ ਤਰਕ ਦਿੱਤਾ, ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਜਿਹੜੇ ਬੰਦੇ ਦੀ ਸੁਰਤ ਇਸ ਮ੍ਰਿਤ ਮੰਡਲ ਤੋਂ ਨਿਕਲ ਕੇ ਸੁਰਗਾਂ ਦੀਆਂ ਪੁਰੀਆਂ ਜਾਂਦੀ ਪਈ ਹੈ, ਤੁਸੀਂ ਥੋੜੀ ਅੱਖਾਂ ਬੰਦ ਕਰੋ ਤੇ ਸੁਰਤ ਥੱਲੇ ਲੈ ਕੇ ਆਓ, ਲੋਟਾ ਇਸ ਧਰਤੀ ਤੇ ਹੁਣ ਆਪਣੇ ਆਪ ਲੱਭ ਲਓ। ਦੇਖੋ ਤਰਕ ਹੈ। ਉਹ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ ਹੈ? ਸਤਿਗੁਰੂ ਕਹਿੰਦੇ ਜਿਹੜੀਆਂ ਅੱਖਾਂ ਬੰਦ ਕਰਕੇ ਤੁਸੀਂ ਸ਼ਿਵਪੁਰੀ ਜਾ ਸਕਦੇ ਹੋ, ਬ੍ਰਹਮਪੁਰੀ ਜਾ ਸਕਦੇ ਹੋ, ਇੰਦਰਪੁਰੀ ਜਾ ਸਕਦੇ ਹੋ, ਮੈਨੂੰ ਦੱਸੋ ਤੁਹਾਨੂੰ ਇਹ ਪਤਾ ਨਹੀਂ ਮਿਲਾ ਲੋਟਾ ਇਸ ਧਰਤੀ ਤੇ ਕਿੱਥੇ ਪਿਆ? ਇਹਦਾ ਮਤਲਬ ਸੀ ਉਹਦਾ ਪ੍ਰਪੰਚ ਗੁਰੂ ਸਾਹਿਬ ਨੇ ਉਘੇੜਿਆ। ਹੁਣ ਮੇਰੀ ਇੱਕ ਬੇਨਤੀ ਸੁਣਿਓ, ਗੁਰੂ ਨਾਨਕ ਸਾਹਿਬ ਸੱਚ ਹੈ ਸਿੱਧ ਇੱਕ ਗੱਲ ਕਹਿੰਦੇ ਨੇ ਜਨਮ ਸਾਖੀਆਂ 'ਚ, ਕਹਿੰਦੇ ਨੇ ਕਿਸੇ ਚੀਜ਼ ਦਾ ਵੀ ਹਜ਼ੂਰ ਦਾਅਵਾ ਨਹੀਂ ਕਰਦੇ। ਇਹ ਗੱਲ ਨੋਟ ਕਰਿਓ, ਬਾਣੀ ਪੜ੍ਹਦੇ ਹਾਂ, ਕਿਸੇ ਚੀਜ਼ ਦਾ ਦਾਅਵਾ ਨਹੀਂ, ਨਾ ਜਪ ਦਾ, ਨਾ ਤਪ ਦਾ, ਨਾ ਸੰਯਮ ਦਾ, ਨਾ ਸੇਵਾ ਦਾ, ਸਭ ਕੁਝ ਕਰਕੇ ਸੱਚੇ ਪਾਤਸ਼ਾਹ ਨਿਮਰਤਾ ਵਿੱਚ ਇਹੀ ਕਹੀ ਜਾਂਦੇ, ਨਹੀਂ ਮਾਲਕ ਬਸ ਤੂੰ ਹੀ ਸਭ ਕੁਝ। ਹੁਣ ਜਿਹੜਾ ਸ਼ਬਦ ਅੱਜ ਪੜ੍ਹਿਆ ਗਿਆ ਜੀ, ਇਹਦੇ ਵਿੱਚ ਚਾਰ ਬਚਨ ਕੀਤੇ ਸਤਿਗੁਰਾਂ ਨੇ, ਤੇ ਮੇਰਾ ਖਿਆਲ ਸੰਗਤ ਜੀ ਸਾਨੂੰ ਇਸ ਸ਼ਬਦ ਨੂੰ ਸੁਣ ਕੇ, ਅਰਥ ਸੁਣ ਕੇ ਜ਼ਰੂਰ ਜੇਨ 'ਚ ਰੱਖ ਲੈਣਾ ਚਾਹੀਦਾ। ਜਿੰਨਾ ਮਰਜ਼ੀ ਕੋਈ ਕਿਸੇ ਵੀ ਖੇਤਰ ਵਿੱਚ ਅੱਗੇ ਨਿਕਲਿਆ ਹੋਵੇ, ਪਰ ਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਜੀ ਦਾ ਅੰਤ ਨਹੀਂ ਪਾ ਸਕਦਾ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਜਿਹੜਾ ਬਚਨ ਕੀਤਾ ਇਸ ਸ਼ਬਦ ਵਿੱਚ, ਇਹ ਪਹਿਲਾ ਬਚਨ ਹੈ, ਕੋਟ ਕੋਟੀ ਮੇਰੀ ਆਰਜਾ। ਮੈਂ ਸਿਰਫ ਸੰਖੇਪ ਜੀ ਬੇਨਤੀ ਕਰਨੀ ਹੈ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੇ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ। ਹੁਣ ਇਸ ਤੁਕ ਦੇ ਅਰਥ ਆਪਾਂ ਜ਼ਰੂਰ ਕਰੀਏ। ਕੋਟ ਕੋਟੀ ਮੇਰੀ ਆਰਜਾ ਆਪਣੇ ਤੇ ਸਤਿਗੁਰਾਂ ਨੇ ਟਿਕਾਇਆ ਸਾਨੂੰ ਸਮਤ ਦੇਣ ਲਈ। ਕੋਟ ਦਾ ਲਫ਼ਜ਼ੀ ਅਰਥ ਕਰੋੜਾਂ, ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਕੋਟ ਦਾ ਲਫ਼ਜ਼ੀ ਅਰਥ ਕਿਲਾ ਵੀ ਆਇਆ ਹੈ, ਏਕ ਕੋਟ ਪੰਜ ਸਿਕਦਾਰਾ। ਇੱਥੇ ਕੋਟ ਦਾ ਅਰਥ ਕਰੋੜਾਂ, ਮੇਰੀ ਸਮਝਦੇ ਆਪਾਂ। ਆਰਜਾ ਦਾ ਲਫ਼ਜ਼ੀ ਅਰਥ ਆਯੂ, ਉਮਰ, ਏਜ਼। ਕਹਿੰਦੇ ਨੇ ਮੇਰੀ ਉਮਰ ਕਰੋੜਾਂ ਸਾਲ ਹੋ ਜਾਏ, ਯਾਦ ਰੱਖਿਓ, ਇੱਕ ਦੋ ਨਹੀਂ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਅਣ ਅਪਿਆਓ, ਇਹ ਤਿੰਨ ਗੱਲਾਂ ਨੋਟ ਰੱਖਿਓ, ਪਵਨ, ਦੂਜਾ ਪੀਅਣ ਤੇ ਤੀਜਾ ਅਪਿਆਓ। ਫਿਰ ਅਰਜ਼ ਹੈ ਕਿ ਕਰੋੜਾਂ ਸਾਲ ਦੀ ਉਮਰ ਹੋਵੇ ਮੇਰੀ। ਇੱਕ ਸ਼ਬਦ ਪੀਅਣ ਹੈ, ਇੱਕ ਅਪਿਆਓ ਹੈ, ਇੱਕ ਪੌਣ ਹੈ। ਪੀਅਣ ਦਾ ਸੰਬੰਧ ਤਰਲ ਪਦਾਰਥ ਨਾਲ, ਪਾਣੀ ਨਾਲ ਹੈ, ਤੇ ਅਪਿਆਓ ਦਾ ਸੰਬੰਧ ਖਾਣ ਦੇ ਨਾਲ ਹੈ। ਪੌਣ ਦਾ ਲਫ਼ਜ਼ੀ ਅਰਥ ਹਵਾ, ਕਿ ਕਰੋੜਾਂ ਸਾਲ ਮੇਰੀ ਉਮਰ ਹੋਵੇ ਤੇ ਮੈਂ ਨਾ ਤਾਂ ਬਾਹਰੋਂ ਪਾਣੀ ਪੀਆਂ ਤੇ ਨਾ ਹੀ ਮੈਂ ਭੋਜਨ ਕੋਈ ਖਾਵਾਂ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਅਣ ਅਪਿਆਓ,

ਕਹਿੰਦੇ ਨੇ ਯਾਦ ਰੱਖਿਓ, ਜਿੱਦਣ ਕੁਝ ਨਹੀਂ ਖਾਣਾ ਉਦਣ ਕਿਚਨ ਦੇ ਨੇੜੇ ਵੀ ਨਹੀਂ ਜਾਣਾ ਤੇ ਅੱਖਾਂ ਸਾਹਮਣੇ ਕੋਈ ਖਾਣ ਵਾਲੀ ਚੀਜ਼ ਨਹੀਂ ਦੇਖਣੀ, ਕਿਉਂਕਿ ਉਹ ਛੇ ਬੰਦੇ ਤੇ ਅਸਰ ਕਰਦੀ। ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਿ ਪਾਉਣ ਦੇ ਵਿੱਚੋਂ ਮੈਂ ਪਾਣੀ ਲੈ ਲਵਾਂ, ਪਾਉਣ ਦੇ ਵਿੱਚੋਂ ਮੈਂ ਖੁਰਾਕ ਲੈ ਲਵਾਂ, ਕੋਟ ਕੋਟੀ ਮੇਰੀ ਆਰਜਾ ਪਵਨ, ਇੱਕ ਦੋ ਸਾਲ ਨਹੀਂ। ਹਾਲਾਂ ਮੈਨੂੰ ਪਤਾ ਸਾਡੇ 'ਚ ਐਸੇ ਮਹਾਂਪੁਰਖ ਹੋਏ ਜਿਨ੍ਹਾਂ ਨੇ ਸਾਲ ਵਧੀ, ਮੈਂ ਕੱਲ੍ਹ ਵੀ ਗੱਲ ਕੀਤੀ, ਹਰ ਥਾਂ ਕਹਿੰਦਾ ਐਸ 31 ਜਨਵਰੀ ਨੂੰ ਜਿਹੜੀ ਅਗਲੇ ਸਾਲ ਆਉਣੀ ਹੈ, ਅਤੇ ਮਤ ਸਮਝੋ ਵੀ ਜਨਵਰੀ ਦੇ ਮਹੀਨੇ 'ਚ ਸੰਤ ਬਾਬਾ ਅਤਰ ਸਿੰਘ ਜੀ ਨੂੰ ਚੋਲਾ ਛੱਡਿਆ 100 ਸਾਲ ਹੋ ਜਾਣਾ ਹੈ। ਨੋਟ ਰੱਖਿਓ, 100 ਸਾਲ ਉਹਨਾਂ ਦੀ ਦੇਣ, ਮੈਂ ਬੇਨਤੀ ਕਰਾਂ, ਦੇ ਨਹੀਂ ਆਪਾਂ ਸਕਦੇ, 100 ਸਾਲ ਹੋ ਜਾਣਾ ਉਹਨਾਂ ਨੂੰ ਸਰੀਰ ਤਿਆਗਿਆ। ਇੱਕ ਹੋਰ ਬੇਨਤੀ ਮੈਂ ਕੱਲ ਕੀਤੀ, ਆਹ ਜਿਹੜੇ ਦਿਨ ਚੱਲਦੇ ਪਏ ਆ ਦਸੰਬਰ ਸਤੰਬਰ ਦੇ, ਇੱਕ ਬਹੁਤ ਮਹਾਨ ਕੀਰਤਨੀ ਹੈ ਜਿਨ੍ਹਾਂ ਨੇ ਕੀਰਤਨ ਕਰਨ ਵਿੱਚ ਕਮਾਲ ਕਰ ਦਿੱਤੀ, ਸਮਝੋ ਵੀ ਯੁੱਗ ਪਲਟਾਓ ਕੀਰਤਨੀ ਕਹਿ ਸਕਦੇ ਹਾਂ, ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਫਾਰੂਕਿਆਂ ਵਾਲੇ, ਉਹਨਾਂ ਨੂੰ ਐਸ ਸਤੰਬਰ ਦੇ, ਨਾ ਸੁਣਿਆ ਹੋਣਾ ਸ਼ਾਇਦ ਭਾਈ ਸਾਹਿਬ ਉਹਨਾਂ ਨੇ ਕੀਰਤਨੀਆਂ ਨੇ, ਐਸ ਸਤੰਬਰ ਦੇ ਵਿੱਚ ਅੱਜ ਦੇ ਦਿਨ ਨਿਕਲੇ ਆ 5-6, ਉਹਨਾਂ ਨੂੰ ਤਕਰੀਬਨ 100 ਸਾਲ ਉਹ ਚੱਲਿਆ ਇਸ ਸੰਸਾਰ ਤੋਂ ਕੂਚ ਕੀਤਿਆਂ, ਪਰ ਆਪਾਂ ਤਕਰੀਬਨ ਘੱਟ ਹੀ ਯਾਦ ਰੱਖਦੇ ਹਾਂ ਜੀ ਪਲੀਜ਼, ਕਿਉਂਕਿ ਬਹੁਤ ਸਾਡਾ ਧਿਆਨ ਇੱਧਰ ਖਾਈ ਨਹੀਂ। ਜਿਹੜਾ ਕੋਈ ਜਿਹੜੀ ਸੰਪਰਕ ਨਾਲ ਜਿੰਦਾ ਨਾਲ ਜੁੜਿਆ, ਗੁੱਸਾ ਨਾ ਕਰਿਓ, ਆਪਣਾ ਢੋਲ ਵਜਾਈ ਜਾਂਦਾ, ਸਮੁੱਚਤਾ ਵੀ ਦੇ ਦੇਖੋ ਨਾ। ਅਸੀਂ ਜਦੋਂ ਅਰਦਾਸ ਵਿੱਚ ਅਰਦਾਸ ਵੀ ਕਰਦੇ ਹਾਂ, ਅਸੀਂ ਸੰਪਰਦਾਈ ਨਿਜਤਾ ਤੋਂ ਮੁਕਤ ਹੋ ਕੇ ਅਰਦਾਸ ਕਰਦੇ ਹਾਂ। ਫਿਰ ਇਸ ਨੂੰ ਸੁਣੋ ਸੰਗਤ ਜੀ, ਮੇਰੀ ਬੇਨਤੀ ਹੈ, ਮੇਰਾ ਧੜਾ ਸੰਪਰਦਾਵਾਂ ਚੰਗੀ ਗੱਲ ਹੈ, ਗੁਰੂ ਕਾਲ ਤੋਂ ਸੰਪਰਦਾਵਾਂ ਕਰਦੀਆਂ ਨੇ ਕੰਮ। ਮੈਂ ਤਾਂ ਇੱਕ ਵਾਰ ਕਿਹਾ ਸੀ ਵੀ 10 ਮਹਾਂਪੁਰਖਾਂ ਨੂੰ ਚੇਤੇ ਨਹੀਂ ਭੁੱਲਣਾ ਚਾਹੀਦਾ ਜਿਹਨਾਂ ਗੁਰੂ ਕਾਲ 'ਚ ਬੜੀ ਸੇਵਾ ਕੀਤੀ, 4 ਧੂਣੇ ਅਤੇ 6 ਬਖਸ਼ਾਂ। 4 ਧੂਣੇ ਬਾਲੂ ਹਸਨਾ, ਫੂਲ ਜੀ, ਗੋਇੰਦਾ ਜੀ ਅਤੇ ਅਲਮਸਤ, ਚਾਰੇ ਦੇ ਚਾਰੇ ਕਸ਼ਮੀਰ ਦੇ ਬ੍ਰਾਹਮਣ ਸਨ ਜੀ, ਅਤੇ ਸਾਡੇ ਕੋਲ ਉਹਨਾਂ ਦੀ ਪੂਰੀ ਵਿਸਤਾਰ ਸਹਿਤ ਜੀਵਨ ਨੇ। ਉਸ ਤੋਂ ਬਾਅਦ 6 ਬਖਸ਼ਾਂ ਨੇ ਜੀ, ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਮਿਲੀਆਂ। 4 ਤਾਂ ਧੂਣੇ ਹੋ ਗਏ, 6 ਬਖਸ਼ਾਂ ਵਿੱਚੋਂ ਸਾਡੇ ਕੋਲ ਨੇ ਆਪਣੇ ਸੁਥਰੇ ਸ਼ਾਹੀਏ ਸੰਗਤ ਸਾਹਿਬੀਏ, ਅਸੀਂ ਜਿਹੜੇ ਪੜ੍ਹਦੇ ਹਾਂ ਸਾਰੇ, ਬਾਬਾ ਫੇਰੂ ਜੀ, ਇੱਕ ਬਖਸ਼ਿਸ਼ ਭਾਈ ਮੀਆਂ ਸਾਹਿਬ, ਭਗਤ ਭਗਵਾਨੀਏ, ਜੀਤ ਮਲੀਏ ਅਤੇ ਬਖਤ ਮਲੀਏ, 6 ਹੋ ਗਏ ਨਾ। ਅਤੇ ਮੇਰਾ ਖਿਆਲ ਆਮ ਤੌਰ 'ਤੇ ਇਹਨਾਂ ਦੇ ਨਾਮ ਤੋਂ ਵੀ ਆਪਾਂ ਜਾਣੂ ਕੋਈ ਨਹੀਂ। ਇਹਨਾਂ ਬੰਦਿਆਂ ਨੇ, ਇਹਨਾਂ ਪ੍ਰਚਾਰਕਾਂ ਨੇ ਗੁਰੂ ਕਾਲ ਵਿੱਚ ਇੰਨਾ ਪ੍ਰਚਾਰ ਕੀਤਾ, 4 ਧੂਣੇ ਅਤੇ 6 ਬਖਸ਼ਾਂ। ਮੈਂ ਜਿਹੜੀ ਆਪ ਨੂੰ ਅਰਜ਼ ਕਰਨ ਲੱਗਾ ਕਿ ਬਾਬਾ ਅਤਰ ਸਿੰਘ ਜੀ ਤਕਰੀਬਨ 1 ਸਾਲ ਨਿਰੰਤਰ ਉਹਨਾਂ ਕਰਤਾਰ ਦੀ ਭਗਤੀ ਕੀਤੀ, ਬੜੀ ਸਾਧਨਾ ਕੀਤੀ, ਵੱਖ ਵੱਖ ਥਾਵਾਂ 'ਤੇ ਕੀਤੀ, ਹਜ਼ੂਰ ਸਾਹਿਬ ਕੀਤੀ, ਰਿਸ਼ੀਕੇਸ਼ ਕੀਤੀ, ਅੱਜ ਕੱਲ੍ਹ ਖਾਸ ਕਰਕੇ ਪਾਕਿਸਤਾਨ ਵਿੱਚ। ਪਰ ਮੈਂ ਜਿਹੜੀ ਅਰਜ਼ ਕਰਨ ਲੱਗਾ ਕਿ ਮੰਨ ਲਓ ਗੁਰੂ ਸਾਹਿਬ ਕਹਿੰਦੇ ਨੇ ਇੰਨੀ ਸਮਾਧੀ, ਕਰੋੜਾਂ ਸਾਲ, 2 ਸਾਲ ਨਹੀਂ, 4 ਸਾਲ ਨਹੀਂ, ਕਰੋੜਾਂ ਸਾਲ ਦੀ ਸਮਾਧੀ ਹੋਵੇ, ਨਾ ਮੈਂ ਅੰਨ ਖਾਵਾਂ ਨਾ ਮੈਂ ਪਾਣੀ ਪੀਆਂ, ਪਰ ਇੰਨੀ ਇਬਾਦਤ ਕਰਕੇ ਕਰੋੜਾਂ ਸਾਲ ਬਾਅਦ, ਯਾਦ ਰੱਖਿਓ ਮੈਂ ਸਦੀ ਨਹੀਂ ਕਹਿ ਰਿਹਾ, ਕਰੋੜਾਂ ਸਾਲ ਬਾਅਦ ਮੈਨੂੰ ਕਿ ਇਹ ਪੁੱਛਣ ਵਾਸਤੇ ਆਵੇ ਕਿ ਜਿੰਨੀ ਸਾਧਨਾ ਤੁਸੀਂ ਕੀਤੀ, ਜਿਹਦੀ ਕੀਤੀ ਉਹਦਾ ਅੰਤ ਪਾ ਲਿਆ? ਕਹਿਣ ਲੱਗੇ ਹੱਥ ਜੋੜ ਕੇ ਇੱਕੋ ਗੱਲ ਕਹਾਂਗੇ, ਨਹੀਂ ਕਰਤਾਰ, ਇੰਨੀ ਸਾਧਨਾ ਤੋਂ ਬਾਅਦ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਪਹਿਲਾ ਪਦਾ ਇਹ ਹੈ, ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ, ਚੰਦ ਸੂਰਜ ਦੋ ਗੁਫਾ ਨਾ ਦੇਖਾਂ। ਇਹ ਫਿਰ ਬੇਨਤੀ ਸੁਣੋ, ਗੁਫਾ ਵਿੱਚ ਬੈਠਿਆ ਨਾ ਮੈਨੂੰ ਚੰਦਰਮਾ ਦੀ ਚਾਨਣੀ ਦਾ ਪਤਾ ਲੱਗੇ, ਨਾ ਸੂਰਜ ਦਾ ਪਤਾ ਲੱਗੇ, ਇਹਦਾ ਮਤਲਬ ਰਾਤ ਦਿਨ ਸਮਾਂ ਵੀ ਮੇਰੇ ਵਾਸਤੇ ਖਤਮ ਹੋ ਜਾਏ, ਸੁਪਨਾ ਸੌਣ ਨਾ ਥਾਉਂ, ਜਾ ਕੇ ਸੌਣ ਦੀ ਗੱਲ, ਸੁਪਨਾ ਸੌਣ ਨਾ ਥਾਉਂ ਦਾ ਅਰਥ ਹੈ ਕਿ ਕਦੀ ਨੀਂਦ ਦਾ ਖਿਆਲ ਹੀ ਨਾ ਆਵੇ। ਹੁਣ ਵੈਸੇ ਮਨ 'ਚ ਆਏਗਾ ਵੀ ਸੁੱਤੇ ਹੀ ਸੁਪਨੇ ਆਉਂਦੇ, ਪਰ ਇੱਥੇ ਸ਼ਬਦ ਵਰਤਿਆ ਸੁਪਨਾ ਸੌਣ ਨਾ ਥਾਉਂ, ਇਹਦਾ ਅਰਥ ਹੈ ਨੀਂਦ ਦਾ ਸੁਪਨਾ ਵੀ ਨਾ ਆਵੇ, ਨਾ ਮੁਮਕਿਨ ਅਸੰਭਵ। ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ, ਚੰਦ ਸੂਰਜ ਦੇ ਗੁਪੇ ਨਾ ਦੇਖਾਂ, ਸੁਪਨਾ ਸੌਣ ਨਾ ਥਾਉਂ, ਇੰਨੀ ਕਮਾਈ ਕਰਕੇ ਗੁਰਮੁਖੋ ਨਿਮਰਤਾ ਦੇ ਪੁੰਜ, ਸਤਿਗੁਰੂ ਕਹਿ ਰਿਹਾ ਪੀ ਤੇਰੀ ਕੀਮਤ ਨਾ ਪਵੇ ਹੋ ਕੇਵਲ।

0: ਆਖਾਂ ਨਾ ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਇਹ ਪਹਿਲੀ ਬੇਨਤੀ ਹੈ ਕਿ ਗੁਫਾ ਵਿੱਚ ਬੈਠੇ ਹੋਏ ਕਈ ਕਈ ਸਾਲ ਸਾਧਨਾ ਕਰਨ ਵਾਲਿਆਂ ਦੀ ਵੀ ਅੰਤ ਨਹੀਂ ਪਾਇਆ ਜਾ ਸਕਦਾ। ਦੂਸਰਾ ਬਚਨ, ਆਪਣੇ ਤਨ ਨੂੰ ਯਾਤਨਾਵਾਂ ਦੇਣੀਆਂ, ਆਪਣੇ ਤਨ ਨੂੰ ਦੁਖੀ ਕਰਨਾ। ਸਤਿਗੁਰਾਂ ਦਾ ਬਚਨ, ਅਗਲਾ ਬਚਨ ਕੁੱਸਾ, ਇਹ ਹੈ ਨਾ ਜੀ, ਕੁੱਸਾ ਕੱਟੀਆਂ ਵਾਰ ਵਾਰ, ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆਂ, ਭਸਮ ਸੇਤੀ ਰਲ ਜਾਓ, ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ। ਇਸ ਦੇ ਅਰਥ ਵੀ ਮੈਂ ਥੋੜ੍ਹੇ ਜਿਹੇ ਅਰਜ਼ ਕਰ ਦੇਣਾ, ਕਿਉਂਕਿ ਭਾਈ ਸਾਹਿਬ ਨੇ ਸ਼ਬਦ ਗਾਇਆ ਕੁੱਸਾਂ ਦਾ ਅਰਥ ਹੈ ਕੋਹ ਸੁੱਟਾਂ, ਕੁੱਸਾਂ ਦਾ ਅਰਥ ਹੈ ਕੋਹ ਦੇਣਾ, ਯਾਤਨਾਵਾਂ ਦੇਣੀਆਂ। ਕੁੱਸਾਂ ਕੱਟੀਆਂ ਵਾਰ ਵਾਰ, ਆਪਣੇ ਸਰੀਰ ਨੂੰ ਕੋਹ ਸੁੱਟਾਂ ਤੇ ਆਪਣੇ ਸਰੀਰ ਨੂੰ ਕੋਹ ਕੋਹ ਕੇ ਇਹਦੇ ਤਨ ਦੇ ਮੈਂ ਟੁਕੜੇ ਕਰਦਿਆਂ ਇੰਨੀ ਤਪੱਸਿਆ ਕਰਾਂ। ਤਨ ਜਿਹੜਾ ਉਹ ਖੀਣ ਹੋਣ ਲੱਗ ਪਏ। ਕੁੱਸਾਂ ਕੱਟੀਆਂ ਵਾਰ ਵਾਰ, ਪੀਸਣ ਪੀਸਾ ਪਾਏ, ਉਹਨੂੰ ਕੱਟ ਕੇ ਚੱਕੀ ਦੇ ਵਿੱਚ ਪਾ ਕੇ ਪੀ ਦਿਆਂ, ਇੰਨੀ ਕੋਈ ਯਾਤਨਾ ਕਰੇਗਾ ਜੀ? ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆਂ, ਜਿਹੜਾ ਉਹ ਪੀਸਾਂ ਹੋਏ ਟੁਕੜੇ ਹੋਣਗੇ ਉਹਨਾਂ ਨੂੰ ਅੱਗ ਵਿੱਚ ਪਾ ਕੇ ਸਾੜ ਦਿਆਂ, ਇਹਨਾਂ ਸਰੀਰ ਨੂੰ ਮੈਂ ਆਪਣੇ ਆਪ ਦੁਖੀ ਕਰਾਂ, ਯਾਤਨਾਵਾਂ ਦੇਵਾਂ, ਇਹਨੂੰ ਹੱਠ ਤਪ ਕਹਿ ਲਓ ਇੰਨਾ ਕਰਾਂ। ਮਹਾਰਾਜ ਕਹਿ ਰਹੇ ਨੇ ਕਿ ਕੁੱਸਾਂ ਕੁੱਟੀਆਂ ਵਾਰ ਵਾਰ, ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆਂ, ਭਸਮ ਸੇਤੀ ਰਲ ਜਾਓ। ਇੰਨੀ ਕਮਾਈ ਕਰਕੇ ਬਾਬਾ ਜੀ ਸਤਿਗੁਰੂ ਹੁਣ ਪਾਲਿਆ, ਕਹਿਣ ਲੱਗੇ ਨਹੀਂ, ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ, ਤੇਰੀ ਕੀਮਤ ਫਿਰ ਵੀ ਕੋਈ ਨਹੀਂ ਪਾ ਸਕਦਾ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਤੀਸਰਾ ਪਦਾ ਜੋ ਭਾਈ ਸਾਹਿਬ ਨੇ ਗਾਇਆ ਸਤਿਗੁਰਾਂ ਦਾ, ਉਹ ਕਰਾਮਾਤੀਆਂ ਨਾਲ ਸੰਬੰਧਿਤ ਹੈ। ਯਾਦ ਰੱਖਿਓ, ਪਹਿਲੇ 'ਚ ਗੁਫਾ 'ਚ ਬੈਠ ਕੇ ਸਦੀਆਂ ਤੱਕ ਤਪੱਸਿਆ ਕਰਨੀ, ਦੂਜੇ ਪਦੇ ਵਿੱਚ ਸਰੀਰ ਨੂੰ ਅਨੇਕਾਂ ਤਰ੍ਹਾਂ ਦੇ ਕਸ਼ਟ ਕਰਕੇ ਬੰਦਗੀ ਕਰਨੀ। ਪਰ ਮੈਂ ਥੋੜ੍ਹਾ ਜਿਹਾ ਵੇਰਵਾ ਦੇ ਦਿਆਂ, ਇਹਨੂੰ ਗੁਰਮਤਿ ਦੇ ਨਜ਼ਰੀਏ ਨਾਲ ਤਰੀਕਾ ਦੱਸ ਰਹੇ ਆ, ਪਰ ਉਂਝ ਗੁਰਮਤਿ ਨੇ ਨਹੀਂ ਪ੍ਰਵਾਨ ਕੀਤਾ ਵੀ ਇਸ ਢੰਗ ਨਾਲ ਸਰੀਰ ਨੂੰ ਤੰਗ ਕਰੋ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ, ਅਸੀਂ ਪੜ੍ਹਨੇ, ਤਨ ਤਪੈ ਤਨੂਰ ਜਿਉ ਬਾਲਣ ਖੱਡ ਬਲੰਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਾਂ। ਇਹ ਅਸੀਂ ਬਾਬਾ ਜੀ ਦਾ, ਮੈਂ ਬਾਬਾ ਫਰੀਦ ਸਾਹਿਬ ਦੀ ਬਾਣੀ ਕਥਾ ਕਰਦਾ ਆ ਰਿਹਾ ਜੀ, ਨਿਊਜ਼ੀਲੈਂਡ ਵੀ, ਇੰਡੀਆ ਵੀ, ਤਕਰੀਬਨ ਅਮੈਰੀਕਾ ਵੀ, ਉਹੀ ਮੈਂ ਅੱਗੇ ਪ੍ਰਕਰਨ ਇੱਥੇ ਸ਼ੁਰੂ ਕਰਨਾ ਹੈ ਪਰਸੋਂ। ਹੁਣ ਉੱਥੇ ਬਾਬਾ ਜੀ ਕਹਿੰਦੇ, ਆਪਣੇ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾ ਦਿਆਂ, ਹੱਡੀਆਂ ਦਾ ਬਾਲਣ ਬਾਲ ਦਿਆਂ, ਅਤੇ ਜੇ ਮੈਂ ਪੈਰਾਂ ਤੋਂ ਥੱਕ ਜਾਵਾਂ ਅਤੇ ਸਿਰ ਪਰਨੇ ਹੋ ਕੇ ਮੈਂ ਮਾਲਕਾ ਤੇਰੇ ਘਰ ਵਿੱਚ ਆਵਾਂ। ਫਿਰ ਬੇਨਤੀ, ਤਨ ਤਪੈ ਤਨੂਰ ਜਿਉਂ ਬਾਲਣ ਖੱਡ ਬਲੰਨ, ਪੈਰੀ ਥੱਕਾਂ ਸਿਰ ਜੁਲਾਂ। ਇਹ ਲਹਿੰਦੀ ਦਾ ਸ਼ਬਦ ਹੈ, ਜੁਲਾਂ ਵੈਸੇ ਸ਼ਬਦ ਸਿੰਧੀ 'ਚ ਵੀ ਹੈ, ਜੁਲਾਂ ਦਰ ਤੇ ਤੁਰਨਾ, ਮੈਂ ਸਿਰ ਪਰਨੇ ਹੋ ਕੇ ਤੁਰ ਪਵਾਂ, ਸਿਰ ਜੁਲਾਂ ਜੇ ਮੂੰਹ ਪਿਰੀ ਮਿਲਾਣ, ਜੇ ਮੇਰਾ ਪਿਆਰਾ ਮਿਲ ਪਵੇ। ਅੱਗੇ ਗੁਰੂ ਜੀ ਕਹਿੰਦੇ, ਨਹੀਂ, ਤਨ ਨਾ ਤਪਾਏ ਤਨੂਰ ਜਿਉਂ ਬਾਲਣ ਖੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ ਤੇ ਨਿਹਾਲ। ਇਹ ਦੋ ਵਾਰੀ ਸਲੋਕ ਹੁੰਦਾ ਜੀ, ਕਿ ਬਾਹਰ ਨਹੀਂ ਆਪਣੇ ਅੰਦਰ। ਹੁਣ ਇੱਥੇ ਸਤਿਗੁਰੂ ਸ਼ਬਦ ਕਹਿ ਰਿਹਾ, ਪਹਿਲੇ ਵਿੱਚ ਸਾਧਨਾ ਸਮਾਧੀਆਂ ਦੀ, ਦੂਜੇ ਵਿੱਚ ਕਸ਼ਟ ਆਪਣੇ ਤਨ ਨੂੰ ਦੇਣਾ ਹੱਠ, ਤੀਸਰੇ ਵਿੱਚ ਕਹਿੰਦੇ ਕਰਾਮਾਤੀ। ਹੁਣ ਕਰਾਮਾਤੀ ਹੈ, ਪੰਖੀ ਹੋਏ ਕਹਿ ਜੇ ਭਵਾਂ ਸਹਿ ਅਸਮਾਨੀ ਜਾਉ। ਸਤਿਗੁਰਾਂ ਨੇ ਬਾਣੀ 'ਚ ਕਿਹਾ, ਕਿਉਂਕਿ ਉਸ ਵਕਤ ਕਰਾਮਾਤਾਂ ਬਹੁਤ ਸਨ ਜੀ, ਅਤੇ ਸਭ ਤੋਂ ਵੱਧ ਸਿੱਧਾਂ ਨਾਲ ਸਤਿਗੁਰਾਂ ਦੀਆਂ ਚਰਚਾ ਹੋਈ। ਮੈਂ ਇੱਕ ਵਾਰ ਇੱਥੇ ਵੀ ਕਿਹਾ ਸੀ, ਤਕਰੀਬਨ ਹਰ ਜਗ੍ਹਾ ਕਹਿੰਦਾ, ਕਿ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਭ ਤੋਂ ਜ਼ਿਆਦਾ ਹਿੱਸਾ ਜੇ ਕਿਸੇ ਦੀ ਵਿਚਾਰ ਗੋਸ਼ਟੀ ਨਾਲ ਹੈ ਤਾਂ ਉਹ ਸਿੱਧਾਂ ਨਾਲ, ਅਤੇ ਤਿੰਨ ਰਾਗਾਂ ਵਿੱਚ, ਖਾਸ ਕਰਕੇ ਰਾਗ ਆਸਾ ਵਿੱਚ, ਰਾਗ ਸੂਹੀ ਵਿੱਚ ਅਤੇ ਰਾਗ ਰਾਮਕਲੀ ਵਿੱਚ। ਕਿਉਂਕਿ ਤਿੰਨੇ ਰਾਗ ਜੋਗੀਆਂ ਦੇ, ਸਿੱਧਾਂ ਦੇ ਬਹੁਤ ਪਿਆਰੇ ਸਨ, ਕਹਿ ਸਕਣਾ ਜੀ, ਕਿ ਸਤਿਗੁਰਾਂ ਨੇ ਆਸਾ ਵਿੱਚ, ਇਹ ਸੂਹੀ ਵਿੱਚ ਅਤੇ ਰਾਮਕਲੀ ਰਾਗ ਵਿੱਚ, ਇੱਥੋਂ ਤੱਕ ਹਰ ਥਾਂ ਤਿਉਹਾਰੇ ਜੋਗੀ, ਹਰ ਥਾਂ 'ਤੇ ਸਿੱਧ ਆ ਰਹੇ। ਉਹਨਾਂ ਕਰਾਮਾਤਾਂ ਵੀ ਦਿਖਾਈਆਂ ਜੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਅੰਬਰ ਦੇ ਤਾਰੇ ਤੋੜ ਕੇ ਲਿਆਂਦੇ, ਪੰਛੀ ਦੀ ਤਰੀਆਂ ਉਡਾਰੀਆਂ ਮਾਰ ਲੱਗ ਪਏ, ਹਰ ਕਰਾਮਾਤ ਬਾਬਾ ਜੀ ਨੂੰ ਦਿਖਾਈ ਜੀ। ਮੈਂ ਹਰ ਸਾਲ ਉੱਤਰਾਂਚਲ 'ਚ ਕਥਾ ਕਰਨ ਜਾਂਦਾ, ਨਾਨਕ ਮਤਾ ਸਾਹਿਬ ਲੰਘ ਕੇ, ਤੁਹਾਨੂੰ ਪਤਾ ਉੱਥੇ ਹਜ਼ੂਰ ਨਾਲ ਸਿੱਧਾਂ ਦੀ ਗੋਸ਼ਟ ਹੋਈ, ਅਤੇ ਭਾਈ ਸਾਹਿਬ ਨੇ ਸ਼ਬਦ ਹੀ ਵਰਤਿਆ ਕਿ ਅਸੀਂ ਉਹ ਪੜ੍ਹਨੇ ਆ ਸਿੱਧ ਆਸਨ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਵਾ ਗੋਰਖ ਮਤੇ ਤੋਂ ਨਾਨਕ ਮਤਾ ਬਣਿਆ। ਉਹ ਪਿੱਪਲ ਅਜੇ ਵੀ ਹੈ ਜਿਨ੍ਹਾਂ ਨੂੰ ਜਿਸ ਨੂੰ ਕਰਾਮਾਤ, ਇੱਕ ਹੁੰਦਾ ਸੁਣੀਆਂ ਗੱਲਾਂ, ਮੇਰਾ ਤੁਹਾਡੇ ਚੋਂ ਕਿਸੇ ਦਰਸ਼ਨ ਕੀਤੇ ਨੇ ਕਿ ਨਹੀਂ ਭਾਈ ਸਾਹਿਬ ਬੈਠਿਆ, ਉਹ ਪਿੱਪਲ ਉੱਡਿਆ ਹੋਇਆ, ਪਿੱਪਲ ਸਿੱਧਾ ਨੇ ਉਡਾ ਦਿੱਤਾ ਸੀ ਹਵਾ ਤੋਂ ਹਜ਼ੂਰ ਦੇ ਉਂਜ। ਇੱਕ ਹੋਰ ਮੈਂ ਬੇਨਤੀ ਕਰਾਂ, ਪੁਰਾਤਨ ਸਮੇਂ ਨਾਨਕ ਮਤੇ ਨੂੰ ਪੰਜਾ ਸਾਹਿਬ ਕਹਿੰਦੇ ਸਨ, ਯਾਦ ਰੱਖੋ, ਪੰਜਾ ਸਾਹਿਬ ਤਾਂ ਕਹਿੰਦੇ ਸਨ ਕਿ ਪਿੱਪਲ ਉੱਡ ਰਿਹਾ, ਹਜ਼ੂਰ ਦੇ ਸਿਰਫ ਹੱਥ ਸਨ, ਪਿੱਪਲ ਉੱਥੇ ਰੁਕ ਗਿਆ, ਉਹਦੀਆਂ ਜੜ੍ਹਾਂ ਧਰਤੀ ਤੋਂ ਉੱਪਰ ਨੇ। ਹੁਣ ਉਹਨਾਂ ਜੜ੍ਹਾਂ ਦੇ ਚਾਰ ਚੁਫੇਰੇ ਇਹ ਥੜਾ ਬਣਾ ਦਿੱਤਾ, ਕਿਉਂਕਿ ਲੋਕੀ ਜਿਵੇਂ ਆਪਾਂ ਅਲੋਕ ਕਰਨੇ। ਫਿਰ ਗੁਰੂ ਹਰਗੋਬਿੰਦ ਸਾਹਿਬ ਵੇਲੇ ਉਹ ਪਿੱਪਲ ਨੂੰ ਅੱਗ ਲਾ ਦਿੱਤੀ ਸੀ, ਸਤਿਗੁਰਾਂ ਨੇ ਕੇਸਰ ਦੇ ਛਿੱਟੇ ਮਾਰੇ ਸਨ, ਤੇ ਅੱਜ ਵੀ ਉਸ ਪਿੱਪਲ ਦੇ ਹਰ ਪੱਤੇ ਦੇ ਉੱਤੇ ਤੁਹਾਨੂੰ ਚਟਾਕ ਮਿਲੇਗਾ, ਚਿੱਟੇ ਰੰਗ ਦਾ ਨਿਸ਼ਾਨ ਮਿਲੇਗਾ ਉਸ ਕੇਸਰ ਦਾ। ਜਿਹੜਾ ਪਾਸਾ ਸੜਿਆ ਹੈ ਉਹਦੀ ਹਰਿਆਵਲ ਵੱਖਰੀ ਹੈ, ਤੇ ਜਿਹੜਾ ਦੂਜਾ ਪਾਸਾ ਉਹਦੇ ਪੱਤਿਆਂ ਦਾ ਰੰਗ ਥੋੜਾ ਜਿਹਾ ਜ਼ਿਆਦਾ ਨਹੀਂ। ਉੱਥੇ ਸਤਿਗੁਰਾਂ ਨੂੰ ਮਿਲੇ ਹੋ, ਤੇ ਗੁਰੂ ਸਾਹਿਬ ਨੇ, ਮੈਂ ਤਾਂ ਇਹ ਬੇਨਤੀ ਕਰਨ ਲੱਗਾ ਕਿਉਂਕਿ ਹੁਣ ਅਗਲੀ ਜਿਹੜਾ ਪਦ ਹੈ ਉਹ ਕਰਾਮਾਤ ਨਾਲ ਸੰਬੰਧਿਤ ਹੈ, ਕਰਾਮਾਤ ਨਾਲ ਸੰਬੰਧਿਤ ਹੈ। ਉਂਝ ਕਰਾਮਾਤ ਹੁੰਦੀ ਕੋਈ ਸ਼ੱਕ ਨਹੀਂ, ਅਸੀਂ ਭਾਵੇਂ ਕਹਿ ਦਿੰਦੇ ਜੀ ਕਥਾ ਵਾਲੇ ਕਿ ਗੁਰੂ ਗ੍ਰੰਥ ਸਾਹਿਬ ਚ ਕਰਾਮਾਤ ਨੂੰ ਕੋਈ, ਹਾਂ ਆਪਣੀ ਪ੍ਰਸਿੱਧੀ ਲਈ ਕਰਾਮਾਤਾਂ ਦਿਖਾਣੀਆਂ ਕੋਈ ਥਾਂ ਨਹੀਂ, ਪਰ ਪ੍ਰਭ ਜੀ ਬਸਾਂ ਸਾਧਕੀ ਰਸਨਾ, ਗੁਰਮੁਖ ਪਿਆਰਾ ਆਪਣੀ ਜ਼ਬਾਨ ਤੋਂ ਕਹਿ ਸੁੱਤੇ ਸਿੱਧੋ ਕੁਝ ਹੋ ਜਾਂਦਾ ਜੇ ਲੋਕੀ ਸੋਚ ਵੀ ਨਹੀਂ ਸਕਦੇ। ਮੈਂ ਇਸ ਸੰਬੰਧੀ ਜਿਹੜੇ ਆਪ ਜੀ ਖਾਲਸਾ ਜੀ ਤੁਸੀਂ ਮੇਰੇ ਸਾਹਮਣੇ ਬੈਠੇ ਸਾਰੇ ਬਾਣੀ ਪੜ੍ਹਦੇ ਹੋ, ਇੱਕ ਹੁੰਦੀ ਜੱਗ ਬੀਤੀ ਕਿ ਜਿਵੇਂ ਹੁਣ ਧਰੂ ਜੀ ਨੇ, ਪ੍ਰਹਿਲਾਦ ਜੀ ਨੇ, ਉਹਨਾਂ ਦੀਆਂ ਕਥਾਵਾਂ ਪੁਰਾਣਾਂ ਵਿੱਚੋਂ ਆਈਆਂ ਨੇ, ਪੁਰਾਣਾਂ ਵਿੱਚੋਂ ਨੇ ਜੀ, ਭਾਗਵਤ ਪੁਰਾਣ ਵਿੱਚੋਂ ਧਰੂ ਜੀ ਦਾ ਪ੍ਰਹਿਲਾਦ ਜੀ ਦਾ ਜ਼ਿਕਰ ਪੜ੍ਹਨੇ, ਤੇ ਉਹ ਸਾਨੂੰ ਪਤਾ ਹੈ ਕਿ ਉਸ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਪਰਮਾਤਮਾ ਨੇ ਕਿਰਪਾ ਕੀਤੀ, ਗਿਰ ਤਰ ਜਲ ਜਵਾਲਾ ਭੈ ਰਾਖਿਓ ਰਾਜਾ ਰਾਮ ਮਾਇਆ ਫੇਰੀ, ਭਗਤ ਨਾਮਦੇਵ ਜੀ ਪਹਾੜ ਤੋਂ ਬਚਾ ਦਿੱਤਾ, ਅੱਗ ਤੋਂ ਬਚਾ ਦਿੱਤਾ, ਪਾਣੀ ਤੋਂ ਬਚਾ ਦਿੱਤਾ। ਤਰਕ ਕਰਨ ਵਾਲਾ ਤਾਂ ਕਹਿ ਸਕਦਾ ਜੀ ਇਹ ਕਥਾਵਾਂ ਪੁਰਾਣ ਵਿੱਚੋਂ ਨੇ, ਅਸੀਂ ਤਾਂ ਉਹਨੂੰ ਵੀ ਸਵੀਕਾਰ ਕਰਨੇ ਹਾਂ ਜੀ, ਨਮਸਕਾਰ ਕਰਨੇ ਹਾਂ, ਪਰ ਜੇ ਕਿਸੇ ਦੀ ਖੱਡ ਬੀਤੀ ਹੋਵੇ ਤੇ ਉਹ ਤਾਂ ਆਪਾਂ ਇਨਕਾਰ ਨਹੀਂ ਕਰ ਸਕਦੇ ਨਾ। ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਚਾਰ ਸ਼ਬਦ, ਇੱਕ ਭੁਜਾ ਬਾਂਧ ਪਿਲਾਕਰ ਡਾਰਿਓ, ਹਸਤੀ ਕਰੂਪ ਮੂੰਡ ਮੈਂ ਮਾਰਿਓ, ਹਸਤ ਭਾਗ ਕੈ ਚੀਸਾਂ ਮਾਰਾ ਇਆਂ ਮੂਰਤ ਕਹਿ ਖਾਉ ਬਲਿਆਰੇ। ਜਿਹੜੇ ਸੰਗਤ ਜੀ ਪਾਠ ਕਰ ਰਹੇ ਹੋ ਮੇਰੀ ਬੇਨਤੀ ਸਮਝੋਗੇ ਕਿ ਅਸਲ 'ਚ ਕਬੀਰ ਸਾਹਿਬ ਨੂੰ ਹਾਥੀ ਦੇ ਪੈਰਾਂ ਥੱਲੇ ਕੁਚਲਣ ਵਾਸਤੇ ਉਹਨਾਂ ਦੀਆਂ ਲੱਤਾਂ ਬਾਹਾਂ ਜਕੜ ਕੇ ਜੰਜੀਰ ਨਾਲ ਬੰਨ੍ਹ ਦਿੱਤਾ, ਤੇ ਭਗਤ ਕਬੀਰ ਸਾਹਿਬ ਜੀ ਦੀ ਆਪਣੀ ਖੱਡ ਬੀਤੀ, ਕਹਿਣ ਲੱਗੇ ਹਾਥੀ ਮੈਨੂੰ ਕੁਚਲਣ ਦੀ ਥਾਂ ਤੇ ਆਪਣੀ ਸੁੰਡ ਨਾਲ ਮੈਨੂੰ ਮੱਥੇ ਟੇਕਣ ਲੱਗ ਪਿਆ। ਇਹ ਅਸੀਂ ਗੁਰੂ ਗ੍ਰੰਥ ਸਾਹਿਬ ਜੋ ਪੜ੍ਹਨੇ, ਕੁੰਚਲ ਪੋਟ ਲੈ ਲੈ ਨਮਸਕਾਰੇ ਕਿਆ ਹੈ, ਖਾਸ ਕਰਕੇ ਸ਼ਬਦ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਸੁੱਤੇ ਸਿੱਧ ਹੋ ਗਿਆ। ਪਰ ਜਦੋਂ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦੇ ਆ ਕਰਾਮਾਤ, ਤੇ ਸੰਗਤ ਜੀ ਜਿਹੜੀ ਕਰਾਮਾਤ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਬਾਬਾ ਜੀ ਸਾਨੂੰ ਬਾਕੀ ਸਭ ਸੀ ਇਹ ਅਚਲ ਵਟਾਲਿਓ ਨਾ ਕਿਹਾ, ਸਾਨੂੰ ਇੱਕ ਗੱਲ ਦੱਸ ਦਿਓ, ਅਸੀਂ ਮੱਥਾ ਵੀ ਟੇਕ ਦਿੱਤਾ, ਇਹ ਵੀ ਕਹਿ ਦਿੱਤਾ ਧੰਨ ਨਾਨਕ ਤੇਰੀ ਵੱਡੀ ਕਮਾਈ, ਇਹ ਵੀ ਕਹਿ ਦਿੱਤਾ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ, ਵੱਡਾ ਪੁਰਖ ਕਿਹਾ, ਸਾਨੂੰ ਇਹ ਦੱਸੋ ਤੁਹਾਡੇ ਕੋਲ ਕਰਾਮਾਤ ਕੀ ਹੈ। ਇਹ ਸਾਨੂੰ ਨੋਟ ਕਰਨੀ ਚਾਹੀਦੀ ਗੱਲ ਜੀ, ਕਿਹੜੀ ਸ਼ਕਤੀ ਅੱਜ ਇਸ ਦੁਨੀਆਂ 'ਚ ਮੰਨਿਆ ਸ਼ਕਤੀ ਨੂੰ ਜਾਂਦਾ, ਜੋ ਮਰਜ਼ੀ ਕੋਈ ਰਾਜਨੀਤਿਕ ਵੀ ਸ਼ਕਤੀ ਮੰਨੀ ਜਾਂਦੀ ਹੈ, ਅਸਲੇ ਦੀ ਸ਼ਕਤੀ ਮੰਨੀ ਜਾਂਦੀ ਹੈ, ਰੂਹਾਨੀ ਸ਼ਕਤੀ ਮੰਨੀ ਜਾਂਦੀ ਹੈ। ਅੱਜ ਵੀ ਬੰਦਾ ਜਿੱਤੇ ਹੈ ਜ਼ਿਆਦਾ ਤਾਕਤ ਨੂੰ ਮੰਨਦਾ ਹੈ। ਉਹਨਾਂ ਪੁੱਛਿਆ ਜੀ ਸਾਨੂੰ ਕਰਾਮਾਤ ਦੱਸੋ, ਤੇ ਗੁਰੂ ਸਾਹਿਬ ਨੇ ਇੱਕ ਬਖਸ਼ਿਸ਼ ਕੀਤੀ, ਉਹਨਾਂ ਕਿਹਾ ਦੋ ਚੀਜ਼ਾਂ ਮੈਂ ਜ਼ਿੰਦਗੀ 'ਚ ਕਰਾਮਾਤ ਲਈ ਨੇ, ਇੱਕ ਗੁਰੂ ਕੀ ਸੰਗਤ ਤੇ ਦੂਜੀ ਗੁਰੂ ਕੀ ਬਾਣੀ, ਇਦੂ ਵੱਡੀ ਕੋਈ ਕਰਾਮਾਤ ਸਾਡੇ ਕੋਲ ਹੈ ਹੀ। ਮਹਾਰਾਜ ਦਾ ਬਚਨ ਹੈ ਨਾ ਕਿ ਸਿੱਧ ਪੁੱਛਣ ਸੋਏ ਨਾਨਕਾ ਤੋਏ ਜਗ ਨੂੰ ਕਰਾਮਾਤ ਦਿਖਾਈ, ਤੇ ਗੁਰੂ ਸਾਹਿਬ ਨੇ ਉਸੇ ਪੌੜੀ ਵਿੱਚ ਆਖਿਆ ਹੈ, ਬਾਬੇ ਆਖਿਆ ਨਾਥ ਜੀ, ਇਹ ਪਾਠ ਭੇਜ ਦੇ ਥੋੜਾ ਜਿਹਾ, ਬਾਬਾ ਬੋਲੇ ਨਾਥ ਜੀ ਅਸਾਂ ਤਾਂ ਵੇਖਣ ਜੋਗੀ ਵਸਤ ਨਾ ਕਾਈ, ਗੁਰੂ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ। ਰਾਈ ਰਾਈ ਸਰੋਂ ਦਾ ਦਾਣਾ ਦੂਜੀ ਸਰੋਂ ਨਾਲ ਬਰੀਕ ਹੁੰਦਾ, ਕਹਿੰਦੇ ਨੇ ਇੱਕ ਗੁਰੂ ਕੀ ਸੰਗਤ ਤੇ ਦੂਜੀ ਸਤਿਗੁਰਾਂ ਦੀ ਬਾਣੀ, ਇਸ ਤੋਂ ਬਿਨਾਂ ਸਾਨੂੰ ਰਾਈ ਜਿੰਨਾ ਵੀ ਕਿਸੇ ਕਰਾਮਾਤ ਦਾ ਸਹਾਰਾ ਨਹੀਂ। ਤੇ ਜਿਹੜੀ ਸਤਿਗੁਰੂ ਗੱਲ ਪਹਿਲੇ ਜਾਮੇ ਚ ਕਰ ਰਿਹਾ ਉਹ ਹੀ ਸਾਡੇ ਕੋਲ ਦੋ ਚੀਜ਼ਾਂ ਨੇ, ਇੱਕ ਗੁਰੂ ਕੀ ਬਾਣੀ ਹੈ, ਦੂਜੀ ਗੁਰੂ ਕੀ ਸੰਗਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਜਿਹੜੀ ਕਰਾਮਾਤ ਦੀ ਗੱਲ ਕਰ ਰਿਹਾ, ਨੋਟ ਕਰਿਓ ਇਸ ਨੂੰ। ਸਤਿਗੁਰੂ ਕਹਿੰਦੇ ਨੇ ਕਿ ਪੰਖੀ ਹੋਇ ਕੈ ਜੇ ਭਵਾਂ, ਇਹ ਸਰੀਰ ਮੇਰਾ ਦਿਸ ਰਿਹਾ ਸਥੂਲ ਹੈ ਨਾ, ਤੇ ਜੇ ਮੈਂ ਇਸ ਸਰੀਰ ਨੂੰ ਅਲੋਪ ਕਰ ਲਾਂ ਤੇ ਮੇਰਾ ਖਿਆਲ ਅੱਜ ਕੋਈ ਬੰਦਾ ਹੈ ਜੀ ਕਰਾਮਾਤ ਦਿਖਾਏ ਸਾਰਾ ਸ਼ਹਿਰ ਉਲਟ ਕੇ ਪੈ ਜਾਏਗਾ ਵੀ ਪਹੁੰਚੇ ਹੋਏ ਮਹਾਤਮਾ ਆ ਗਏ ਨੇ, ਸੰਤ ਬਹੁਤ ਪਹੁੰਚੇ ਨੇ। ਇਹ ਗੁਰੂ ਜੀ ਅੱਜ ਕੱਲ੍ਹ ਸੁਣਦੇ ਅਸੀਂ, ਇਹ ਗੁਰੂ ਜੀ ਵੀ ਚੱਲਦਾ ਸਾਡੇ ਆਪਣਾ ਸਮਾਜ ਵਿੱਚ ਬੜਾ ਜੀ ਸ਼ਬਦ, ਵੱਡੇ ਵੱਡੇ ਅਮੀਰ ਬੰਦੇ ਜੀ ਜਿਹੜੇ ਅਰਬਾਂਪਤੀ ਬੰਦੇ ਆ ਤੇ ਲਾਏ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਲਾਏ ਹੁੰਦੇ। ਹੁਣ ਸਤਿਗੁਰੂ ਨੇ ਜਿਹੜਾ ਪੱਧਰ ਦੇ ਦਿੱਤਾ ਕਿ ਪੰਖੀ ਹੋਏ ਕਹਿ ਜੇ ਭਵਾਂ, ਮੈਂ ਇੰਨਾ ਕਰਾਮਾਤੀ ਹੋਵਾਂ ਕਿ ਪੰਛੀ ਦੀ ਤਰ੍ਹਾਂ ਉਡਾਰੀ ਮਾਰ ਜਾਂ। ਪਰ ਇੱਕ ਗੱਲ ਹੋਰ ਅੱਗੇ ਕਹਿ ਦਿੱਤੀ ਕਿ ਇਹ ਪੰਛੀ ਸਿਰਫ ਇਸ ਸਪੇਸ ਵਿੱਚ ਉੱਡ ਸਕਦਾ। ਯਾਦ ਰੱਖਿਓ, ਬਾਜ਼ ਉੱਚਾ ਉੱਡੇਗਾ, ਇਸ ਪੁਲਾੜ ਤੋਂ ਅੱਗੇ ਜਾ ਸਕਦਾ? ਗਿਰਜ ਉੱਡੇਗੀ, ਇਲ ਉੱਡਦੀ ਬਹੁਤ ਉੱਚਾ, ਕਿ ਇਸ ਤੋਂ ਅੱਗੇ ਜਾ ਸਕੇਗੀ? ਨਹੀਂ ਨਾ, ਕਿਉਂਕਿ ਪੰਛੀ ਦੀ ਵੀ ਸੀਮਾ ਆਕਾਸ਼ ਵਿੱਚ ਉੱਡਣ ਦੀ। ਤੇ ਗੁਰੂ ਸਾਹਿਬ ਕਹਿੰਦੇ ਇੰਨਾ ਕਰਾਮਾਤੀ ਹੋਵਾਂ ਅੱਖ ਚਮਕਣ ਦੀ ਦੇਰ ਵਿੱਚ ਇਸ ਪਲੈਨਟ ਦੀ ਜਿਹੜੀ ਸਾਰਾ ਬ੍ਰਹਿਮੰਡ ਹੈ ਇਸ ਪੁਲਾੜ ਵਿੱਚੋਂ ਨਿਕਲ ਕੇ ਮੈਂ ਹੋਰ ਦੁਨੀਆਂ ਵਿੱਚ ਚਲਾ ਜਾਵਾਂ। ਉੱਥੇ ਇੱਕ ਅਸਮਾਨ ਨਹੀਂ ਕਿਹਾ, ਪੰਖੀ ਹੋਏ ਕਹਿ ਜੇ ਭਾਵਾਂ ਸਹਿ ਅਸਮਾਨੀ ਜਾਊ, ਨਦਰੀ ਕਿਸੇ ਨਾ ਆਊ, ਨਾ ਕਿਛ ਪੀਆਂ ਨਾ ਖਾਊ, ਕਿਸੇ ਦੀ ਨਜ਼ਰ ਨੂੰ ਵੀ ਨਾ ਦਿਸਾਂ, ਇੰਨਾ ਅਲੋਪ ਹੋ ਜਾ, ਇੰਨਾ ਸੂਖਸ਼ਮ ਹੋ ਜਾ ਤੇ ਉਸ ਜਗ੍ਹਾ ਚਲਾ ਜਾ ਜਿੱਥੇ ਮੈਨੂੰ ਖਾਣ ਪੀਣ ਦੀ ਕੋਈ ਲੋੜ ਨਾ ਪਵੇ, ਨਦਰੀ ਕਿਸੇ ਨਾ ਆਊ, ਨਾ ਕਿਛ ਪੀਆਂ ਨਾ ਖਾਊ। ਇੰਨੀ ਕਰਾਮਾਤ ਹੋਣ ਦੇ ਬਾਵਜੂਦ ਫਿਰ ਮੇਰੀ ਬੇਨਤੀ ਸੁਣਿਓ, ਐਸ ਧਰਤੀ ਤੋਂ ਉੱਡ ਕੇ ਆਪਣੇ ਆਪ ਨੂੰ ਅਲੋਪ ਕਰਕੇ ਦੂਜੇ ਧਰਤੀਆਂ ਤੇ ਵੀ ਚਲਾ ਜਾਏ, ਦੂਜੇ ਸੂਰਜ ਚੰਦਰਮਾ ਵੀ ਅੱਗੇ ਨਿਕਲ ਜਾਏ। ਹੁਣ ਸਾਡੇ ਵੀ ਕਈ ਸੱਜਣ ਵਾਹਿਗੁਰੂ ਕਿਰਪਾ ਕਰਿਓ ਟੀਵੀ ਉੱਤੇ ਬੈਠੇ ਹੁੰਦੇ, ਮੈਂ ਤਾਂ ਸੂਰਜ ਤੋਂ ਅੱਗੇ ਨਿਕਲ ਗਿਆ, ਸਾਨੂੰ ਮਿਲਦਾ ਨਾ ਜੀ, ਮੈਂ ਨਿੰਦਿਆ ਨਹੀਂ ਕਰਦਾ। ਨਹੀਂ ਗੁਰਮੁਖੋ, ਮੈਂ ਇਹ ਜੀ ਮੇਰੇ ਮਨ ਚ ਮੇਰਾ ਵਿਸ਼ਾ ਨਹੀਂ ਸੀ, ਅੱਜ ਮੇਰੇ ਮਨ ਚ ਇੱਕੋ ਗੱਲ ਆਈ, ਸੰਗਤ ਜੀ ਗੁਰੂ ਸਾਹਿਬ ਹੱਦ ਮਿਥ ਗਿਆ, ਜੇ ਇੰਨਾ ਕੁਝ ਵੀ ਹੋ ਸਕੇ ਤੇ ਨਹੀਂ ਅੰਤ ਪਾਇਆ ਜਾ ਸਕਦਾ। ਨਦਰੀ ਕਿਸੇ ਨਾ ਆਵੂ, ਨਾ ਕਿਛ ਪੀਆਂ ਨਾ ਖਾਊ। ਤੇ ਮਹਾਰਾਜ ਕਹਿੰਦੇ ਨੇ ਵੀ ਤੇਰੀ ਕੀਮਤ ਨਾ ਪਵੇ, ਹੋ ਕੇਵਲ ਆਖਾਂ ਨੋ, ਤੇਰੀ ਕੀਮਤ ਨਹੀਂ ਪਾਈ ਜਾ ਸਕਦੀ। ਹੁਣ ਅਗਲੀ ਬੇਨਤੀ ਸੁਣੀ, ਇੱਕ ਹੋਰ ਇੱਕ ਕਿਤਾਬ ਹੈ, ਵੈਸੇ ਮੈਂ ਇੱਕ ਵਾਰੀ ਜ਼ਿਕਰ ਕੀਤਾ ਸੀ ਜੀ, ਅੰਗਰੇਜ਼ੀ 'ਚ ਹੈ ਇਹ ਦ ਲਿਵਿੰਗ ਟੂ ਦਾ ਹਿਮਾਲੀਅਨ ਸੇਂਟਸ, ਹਾਂਜੀ ਹਿੰਦੀ 'ਚ ਹੈ ਹਿਮਾਲਿਆ ਕੇ ਸੰਤੋਂ ਕੇ ਸੰਗ, ਡਾਕਟਰ ਸਵਾਮੀ ਰਾਮ ਜੀ ਨੇ ਲਿਖੀ ਹੈ ਜੀ, ਵੇਦਾਂਤੀ ਨੇ ਇਹ ਪਿੱਛੇ ਜਿਹੇ ਹੋਏ ਨੇ ਮੈਨੂੰ ਪਤਾ ਜੀ, ਇਹ ਬਾਬਾ ਵਰਿਆਮ ਸਿੰਘ ਉਹਨਾਂ ਕੋਲ ਆਉਂਦੇ ਹੁੰਦੇ ਸੀ। ਉਸ ਕਿਤਾਬ ਦੇ ਵਿੱਚ ਉਹਨਾਂ ਨੇ ਇੱਕ ਕਹਾਣੀ ਦਿੱਤੀ, ਕਹਾਣੀ ਨਹੀਂ ਸੱਚੀ ਮੈਂ ਸੁਣਾ ਕੇ ਗਿਆ ਇੱਥੇ, ਉਹਨਾਂ ਨੇ ਸੁਣਾਈ ਆਪਣੀ ਹੱਡ ਬੀਤੀ। ਕਹਿੰਦੇ ਜਦੋਂ ਅਸੀਂ ਸਾਧਨਾ ਕਰ ਰਹੇ ਸੀ ਹਿਮਾਲਿਆ ਵਿੱਚ ਤੇ ਸਾਡੇ ਜਿਹੜੇ ਗੁਰੂ ਸਨ, ਕਿਉਂਕਿ ਹਿੰਦੂ ਮਤ ਨਾਲ ਸੰਬੰਧਿਤ ਨੇ, ਯੋਗ ਮਤ ਦੇ ਸਨ, ਯਾਦਾ ਜੀ ਸ਼ਬਦ ਦੀ ਗੱਲ ਕਰਦੇ ਸਨ, ਯੋਗਾ ਬਾਰੇ ਬਹੁਤ ਜਾਣਦੇ ਸਨ, ਇੱਥੋਂ ਤੱਕ ਕਿ ਆਪਣੀ ਬੋਡੀ ਵਿੱਚੋਂ ਕਿੰਨੇ ਮਿੰਟ ਉਹ ਸਵਾਸ ਕੱਢ ਗਏ ਸਨ। ਇਹ ਅਮੈਰੀਕਾ ਦੀ ਘਟਨਾ ਹੈ, ਪੜ੍ਹੇ ਲਿਖੇ ਬਹੁਤ ਸਨ ਜੀ, ਬਹੁਤ ਇੰਟੈਲੀਜੈਂਟ ਸਨ। ਉਹਦੇ ਵਿੱਚ ਉਹਨਾਂ ਨਿੱਕੀ ਇੱਕ ਕਹਾਣੀ ਦਿੱਤੀ, ਕਹਿੰਦੇ ਜਦੋਂ ਅਸੀਂ ਸਾਧਨਾ ਕਰ ਰਹੇ ਸਾਂ ਤੇ ਉੱਥੇ ਇਹ ਸਾਨੂੰ ਖਬਰ ਮਿਲੀ ਕਿ ਇਸੇ ਕੁਝ ਕੋਹ ਦੀ ਦੂਰੀ ਤੇ ਇੱਕ ਸਾਧੂ ਹੈ, ਉਹਨੇ ਇੰਨੀ ਸਾਧਨਾ ਕੀਤੀ ਹੈ ਆਪਣੀ ਸਰੀਰ ਦੀ ਹੀਟ ਨਾਲ ਮੂੰਹ ਚੋਂ ਅੱਗ ਕੱਢ ਸਕਦਾ ਹੈ, ਹੈ ਤਾਂ ਬੋਡੀ ਸਭ ਕੁਝ ਨਾ ਜੀ, ਉਹ ਅੱਗ ਕੱਢ ਸਕਦਾ ਹੈ। ਕਹਿੰਦੇ ਸੀ ਬੜੇ ਉਤਸ਼ਾਹਿਤ ਹੋ ਗਏ ਵੀ ਸਾਨੂੰ ਤੇ ਧਿਆਨ ਸਿਮਰਨ ਯੋਗ ਦੀਆਂ ਗੱਲਾਂ ਨੇ ਵੀ ਉਹ ਤੇ ਫਿਰ ਬੜਾ ਪਹੁੰਚਿਆ ਹੋਣਾ। ਕਹਿੰਦੇ ਅਸੀਂ ਆਪਣੇ ਗੁਰੂ ਜੀ ਕੋਲ ਗੱਲ ਕੀਤੀ, ਮੈਂ ਸਿਰਫ ਬੇਨਤੀ ਕਰਨ ਲੱਗਾ ਗੁਣ ਲੈਣ ਵਾਸਤੇ, ਇਹ ਨਹੀਂ ਕਿ ਅੱਗ ਕੱਢਣੀ ਕਿ ਨਹੀਂ ਕੱਢਣੀ। ਕਹਿੰਦੇ ਅਸੀਂ ਆਪਣੇ ਗੁਰੂ ਜੀ ਨੂੰ ਕਿਹਾ ਜੀ ਇੱਥੇ ਸੁਣਿਆ ਇੱਕ ਸਾਧੂ ਹੈ ਉਹ ਮੂੰਹ ਚੋਂ ਅੱਗ ਕੱਢ ਸਕਦਾ, ਤੇ ਕਹਿੰਦੇ ਸਾਡੇ ਗੁਰੂ ਜੀ ਨੇ ਕਿਹਾ ਚਲੋ ਆਪਾਂ ਵੀ ਚੱਲਦੇ ਹਾਂ ਦੇਖ ਲਈਏ ਦਰਸ਼ਨ ਕਰਨੇ। ਕਹਿੰਦੇ ਸਾਡੇ ਮਨ 'ਚ ਇੱਕ ਹੋਰ ਪੂਰਨਾ ਉੱਠ ਗਿਆ, ਇਹਦਾ ਮਤਲਬ ਜਿਹੜਾ ਸਾਡਾ ਗੁਰੂ ਚੱਲਾ ਸਾਡੇ ਨਾਲੋਂ ਵੱਡਾ ਹੋਣਾ ਹੈ, ਇਹ ਇਸ ਤਰ੍ਹਾਂ ਅਸੀਂ ਮਨ 'ਚ ਫੁਰਨੇ ਬਣਾਉਂਦੇ ਰਹਿੰਦੇ ਹਾਂ ਜੀ। ਫਲਾਣੀ ਸੰਸਥਾ ਦੇ ਪਿੱਛੇ ਇੰਨੀ ਸੰਗਤ ਹੈ, ਅਨਮਤ ਵਾਲਿਆਂ ਦੇ ਸਾਡੇ ਕੋਈ, ਇਹ ਗਿਣਤੀ ਮਿਣਤੀ ਚੱਲਦੀ ਹੈ। ਯਾਦ ਰੱਖਿਓ ਗੜ ਸ਼ੰਕਰ ਦਾ ਭਾਈ ਤਿਲਕਾ, ਜਿਹਨੂੰ ਆਮ ਤੌਰ ਤੇ ਭਾਈ ਤਿਲਕਾ ਜੋ ਕਹਿੰਦੇ ਆ, ਤਿਲਕੂ ਜੀ ਕਹਿੰਦੇ ਆ, ਭਾਈ ਤਿਲਕਾ ਜੀ, ਜੋਗੀ ਨੇ ਕਿਹਾ ਸੀ ਜਿਹੜਾ ਮੇਰੇ ਦਰਸ਼ਨ ਕਰੇਗਾ ਮੈਨੂੰ ਵਰ ਪ੍ਰਾਪਤ ਹੋਇਆ ਸਵਰਗਾਂ ਨੂੰ ਜਾਏਗਾ। ਸਾਰਾ ਗੜ ਸ਼ੰਕਰ ਦਾ ਇਲਾਕਾ ਉਲਟ ਕੇ ਗੁਰੂ ਅਰਜਨ ਦੇਵ ਦੇ ਵੇਲੇ ਉਸ ਜੋਗੀ ਦੇ ਬੂਹੇ ਅੱਗੇ ਜਾ ਬੈਠ ਗਿਆ। ਇੱਕ ਗੁਰੂ ਨਾਨਕ ਸਾਹਿਬ ਦਾ ਸਿੱਖ ਭਾਈ ਤਿਲਕਾ ਨਹੀਂ ਗਿਆ, ਭਾਈ ਤਿਲਕਾ ਜੀ ਨਹੀਂ ਗਏ। ਜੋਗੀ ਨੇ ਕਿਹਾ ਕੋਈ ਰਹਿ ਤੇ ਨਹੀਂ ਗਿਆ, ਬਾਗਾ ਜੀ ਨੇ ਮੇਰੇ ਦਰਸ਼ਨ ਨਾ ਕੀਤੇ ਹੋਣ। ਉਹਨਾਂ ਕਿਹਾ ਵੀ ਇੱਕ ਹੈ ਸਿੱਖ ਭਾਈ ਤਿਲਕਾ ਜੀ, ਉਹ ਨਹੀਂ ਆਏ। ਤਿਲਕੂ ਸ਼ਬਦ ਤਿਲਕੂ ਵਰਦੇ ਸਨ ਆਪਾਂ ਅਦਬ ਨਾਲ, ਭਾਈ ਤਿਲਕਾ ਜੀ, ਬੜੇ ਸਨੇਹ ਭੇਜੇ, ਉਹਨਾਂ ਨੇ ਨਹੀਂ ਆਏ। ਅਖੀਰ ਤੇ ਜਿਹੜਾ ਬੰਦਾ ਮਸ਼ਹੂਰ ਹੋ ਜਾਏ ਉਹਨੂੰ ਇਹ ਜ਼ਰੂਰ ਖਟਕਦਾ ਰਹਿੰਦਾ ਵੀ ਅਸੀਂ ਹਿੱਸੇ 'ਚ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਕੱਲ੍ਹ ਨੂੰ ਮੈਨੂੰ ਚੈਲੇਂਜ ਕਰ ਲੈ, ਇਹ ਵੀ ਹੁੰਦਾ ਵੀ ਮੇਰੀ ਈਨ ਸਾਰੇ ਮੰਨ ਲੈਣ। ਉਹਨਾਂ ਵਾਰ ਵਾਰ ਸੁਨੇਹਾ ਭੇਜਿਆ, ਉਹ ਨਹੀਂ ਗਏ। ਅਖੀਰ ਤੇ ਕਿਹਾ ਜਾਂਦਾ ਵੀ ਉਹ ਜੋਗੀ ਆਪ ਤੁਰ ਗਿਆ, ਭਾਈ ਸਾਹਿਬ ਨੂੰ ਪਤਾ ਲਗਾਉਣਾ ਆਇਆ, ਬਿਲਕੁਲ ਆਪਣਾ ਦਰਵਾਜ਼ਾ ਬੰਦ ਕਰਕੇ ਅੰਦਰੋਂ ਕੁੰਡੀ ਲਾ ਦਿੱਤੀ। ਉਹ ਕਹਿੰਦੇ ਦੇਖ ਮੇਰੇ ਕੋਲ ਲੋਕ ਆਉਂਦੇ ਨੇ, ਮੈਂ ਤੇਰੇ ਕੋਲ ਆਇਆ ਵਾਂ। ਉਹ ਕਹਿੰਦਾ ਜੋਗੀ ਜੀ ਮੈਂ ਤੁਹਾਡੇ ਦਰਸ਼ਨ ਨਹੀਂ ਕਰਨੇ। ਭਾਈ ਤਿਲਕਾ ਕਹਿੰਦਾ ਮੈਂ ਦਰਸ਼ਨ ਨਹੀਂ ਕਰਨੇ। ਕਹਿੰਦਾ ਕਿਉਂ? ਕਹਿਣ ਲੱਗੇ ਸੁਣਿਆ ਤੇਰੇ ਦਰਸ਼ਨ ਕਰਕੇ ਬੰਦਾ ਸਵਰਗਾਂ ਨੂੰ ਜਾਂਦਾ, ਸਿੱਖ ਦੀ ਮੰਜ਼ਿਲ ਸਵਰਗ ਨਹੀਂ, ਮੇਰੀ ਮੰਜ਼ਿਲ ਤਾਂ ਆਪਣੇ ਗੁਰੂ ਦੇ ਚਰਨਾਂ ਨੂੰ ਪ੍ਰੀਤ ਕਰਨੀ, ਇਸ ਕਰਕੇ ਤੇਰੇ ਦਰਸ਼ਨ ਨਹੀਂ ਕਰ। ਸੰਗਤ ਜੀ, ਉਸ ਬੰਦੇ ਨੇ, ਜੋਗੀ ਨੇ ਭਾਈ ਸਾਹਿਬ ਦੀ ਦਲੀਲ ਤੇ ਮੱਥਾ ਟੇਕ ਕੇ ਕਿਹਾ ਗੁਰਮੁਖਾ ਤੂੰ ਮੇਰਾ ਅੰਦਰ ਹਿਲਾ ਕੇ ਰੱਖ ਦਿੱਤਾ, ਮੈਂ ਮਾਇਆ ਦੇ ਪਰਪੰਸਾਂ, ਇੱਕ ਵਾਰੀ ਬੂਹਾ ਖੋਲ, ਮੈਂ ਤੇਰੇ ਦਰਸ਼ਨ ਕਰਨੇ ਚਾਹੁੰਦਾ ਤੇ ਮੈਂ ਉਹਦੇ ਕੋਲ ਜਾਣਾ ਚਾਹੁੰਦਾ ਜਿਹਦੀ ਸ਼ਬਦ ਦੀ ਕਮਾਈ ਤੂੰ ਕਰਨਾ ਪਿਆ। ਭਾਈ ਤਿਲਕਾ ਦੀ ਕਮਾਈ ਕਰਕੇ ਉਹ ਜੋਗੀ ਅੰਮ੍ਰਿਤਸਰ ਆਇਆ ਸੀ। ਮੈਂ ਆਪ ਨੂੰ ਬੇਨਤੀ ਤਾਂ ਕਰਨ ਲੱਗਾ, ਮਨ 'ਚ ਫੁਰਨੇ ਹੁੰਦੇ ਨੇ, ਮਨ 'ਚ ਆਇਆ ਵੀ ਜੇ ਸਾਡਾ ਗੁਰੂ ਚੱਲਾ ਇਹਦਾ ਮਤਲਬ ਕਿ ਇਹਦੀ ਕਮਾਈ ਉਹਦੀ ਜ਼ਿਆਦਾ ਹੈ। ਕਹਿੰਦੇ ਜਦੋਂ ਅਸੀਂ ਗਏ ਸਾਡੇ ਗੁਰੂ ਨੂੰ ਦੇਖ ਕੇ ਉਸ ਬੰਦੇ ਨੇ ਮੱਥਾ ਟੇਕਦਾ, ਕਹਿੰਦੇ ਸਾਡਾ ਮਨ ਫਿਰ ਟੇਕ ਗਿਆ ਵੀ ਤਾਂ ਮਤਲਬ ਸਾਡਾ ਹੀ ਵੱਡਾ ਹੈ। ਇਸ ਤੇ ਬੰਦੇ ਚੱਲਦਾ ਨਾ ਅੰਦਰ। ਮੈਂ ਹੁਣੇ ਆਪ ਜੀ ਨੂੰ ਕਿਹਾ ਸੰਪਰਦਾਵਾਂ ਨੇ ਸਭ ਦਾ ਸਤਿਕਾਰ ਕਰੋ, ਆਪਣੀ ਗਿਣਤੀ ਮਿਣਤੀ ਮਤ ਕਰੋ, ਇਹ ਛੋਟਾ ਤੇ ਵੱਡਾ ਹੈ। ਮੈਂ ਇੱਕ ਗੱਲ ਭੁੱਲ ਗਿਆ, ਸਾਡੀ ਅਰਦਾਸ ਜਿਹੜੇ ਸ਼ਬਦ ਲਿਖੇ ਨੇ ਸੰਪਰਦਾਵਾਂ ਦੇ ਜਥੇਬੰਦੀਆਂ ਦੇ ਨਾਂ ਨਹੀਂ ਲਿਖੇ, ਸਿਰਫ ਇੱਕੋ ਗੱਲ ਲਿਖੀਏ ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਕਿੱਡਾ ਪਿਆਰਾ ਸ਼ਬਦ ਦੇ ਦਿੱਤਾ ਸਾਨੂੰ ਇਕੱਠੇ ਬਹਿਣ ਲਈ। ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹ ਸ਼ਬਦ ਵਰਤਿਆ ਭਾਈ, ਉਹਨਾਂ ਦੀ ਕਮਾਈ ਦਾ ਧਿਆਨ ਕਰੋ। ਉਹ ਕਹਿੰਦੇ ਅਸੀਂ ਚਲੇ ਗਏ ਤੇ ਉਹਨੇ ਸਾਡੇ ਗੁਰੂ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਸਾਡੇ ਗੁਰੂ ਜੀ ਨੇ ਕਿਹਾ ਵੀ ਇਹ ਬਾਲਕੇ ਸਾਰੇ ਆਏ ਆ, ਤੁਸੀਂ ਸੁਣਿਆ ਆਪਣੀ ਸਾਧਨਾ ਕਰਕੇ ਆਪਣੇ ਮੂੰਹ ਚੋਂ ਅੱਗ ਦੀ ਲਾਟ ਕਰ ਸਕਦੇ? ਕਹਿੰਦੇ ਜੀ ਹਾਂ। ਉਹਨੇ ਜੀ ਸੱਚੀ ਮੁੱਚੀ ਡਾਕਟਰ ਸਵਾਮੀ ਰਾਮ ਲਿਖਦੇ ਨੇ, ਅਸੀਂ ਵਿਦਿਆਰਥੀ ਸਾਂ, ਉਹਨੇ ਭਬਾਕਾ ਜਿਵੇਂ ਨਹੀਂ ਪੈਂਦਾ ਮੂੰਹ ਚੋਂ, ਇਸ ਤਰ੍ਹਾਂ ਜਿਵੇਂ ਲਾਟ ਜੀ ਬਾਹਰ ਕੱਢੀ, ਸਾਰੇ ਖਾਮੋਸ਼ ਹੋ ਗਏ। ਕਹਿੰਦੇ ਜਦੋਂ ਦੋ ਕੁ ਵਾਰੀ ਉਹਨੇ ਭਬਾਕਾ ਜਿਹਾ ਕੱਢਿਆ, ਸਾਡੇ ਗੁਰੂ ਜੀ ਅੱਗੇ ਨਿਕਲੇ ਤੇ ਉਹਨੂੰ ਇਹ ਗੱਲ ਪੁੱਛਦੇ ਨੇ ਇਹ ਕਿੰਨੇ ਸਾਲ ਸਾਧਨਾ ਕੀਤੀ ਅੱਗ ਕੱਢਣ ਵਾਲੀ, ਕਿਤਨੇ ਸਾਲ ਕੀਤੀ? ਉਹ ਕਹਿੰਦਾ ਜੀ 21 ਸਾਲ। ਅਸੀਂ ਵਾਕਿਆ ਕਿ ਵੀ 21 ਸਾਲ? ਕਹਿੰਦੇ ਸਾਡੇ ਗੁਰੂ ਨੇ ਇੱਕ ਗੱਲ ਖਲੋ ਕੇ ਕਹੀ, ਜਿਹੜਾ ਕੰਮ ਦੁਨੀਆਂ ਵਿੱਚ ਅੱਗੀ ਲੋਕੀ ਅੱਗ ਬੜੀ ਲਾਈ ਬੈਠੇ ਨੇ, ਤੇ ਤੂੰ ਵੀ ਇੰਨੀ ਸਾਧਨਾ ਕਰਕੇ ਜੇ ਅੱਗ ਹੀ ਮੂੰਹ ਚੋਂ ਕੱਢਣੀ, ਚੁੱਪ ਕਰਕੇ ਗ੍ਰਿਸ਼ਤੀ ਹੋ ਕੇ ਨਿਆਣੇ ਪਾਲ। ਦੇਖੋ ਲੌਜਿਕ ਉਹਨਾਂ ਦਾ ਵੀ ਜੇ ਇੰਨੀ ਕਮਾਈ ਕਰਕੇ ਅੱਗੇ ਹੀ ਲਾਣੀਆਂ ਨੇ ਤੇ ਫਿਰ ਤੇਰੀ ਕਮਾਈ ਦਾ ਕੀ ਫਾਇਦਾ? ਇੰਨੇ ਸਾਲ ਕਿਤੇ ਪਰਮਾਤਮਾ ਦਾ ਸਿਮਰਨ ਕਰਦਾ, ਜਿੱਥੇ ਤੂੰ ਜਾਂਦਾ ਅੰਦਰ ਤਪਦੇ ਹੋਏ ਹਿਰਦਿਆਂ ਨੂੰ ਠੰਡ ਪੈ ਜਾਂਦੀ, ਤੂੰ ਕਿਹੜੇ ਰਸਤੇ 'ਤੇ ਤੁਰ ਪਿਆ? ਮੈਂ ਤਾਂ ਬੇਨਤੀ ਕੀਤੀ, ਗੁਰੂ ਸਾਹਿਬ ਨੇ ਇਹ ਬਚਨ ਕੀਤਾ, ਤੁਸੀਂ ਪਹਿਲਾ ਸ਼ਬਦ ਪੜ੍ਹ ਦਿਓ ਸ੍ਰੀ ਰਾਗ ਦਾ। ਮੈਂ ਵੈਸੇ ਕੋਈ ਤਿਆਰੀ ਕਰਕੇ ਨਹੀਂ ਵੀ ਆ ਕਥਾ, ਜੋ ਮੈਂ ਕਰਨੀ ਸੋ ਮੈਂ ਬੋਲ ਨਹੀਂ ਰਿਹਾ। ਉਸ ਵਿੱਚ ਕੀ ਹੈ, ਸ੍ਰੀ ਰਾਗ ਦਾ ਪਹਿਲਾ ਸ਼ਬਦ ਪੜ੍ਹਨੇ ਅਸੀਂ, ਉਸ ਵਿੱਚ ਇੱਕ ਪਦਾ ਹੁੰਦਾ ਹੈ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ। ਮੰਨ ਲਓ ਸਿਮਰਨ ਕਰਦਿਆਂ ਇਹੋ ਜੀ ਵੀ ਅਵਸਥਾ ਆ ਜਾਏ, ਰਿਧੀਆਂ ਸਿੱਧੀਆਂ ਵੀ ਆ ਜਾਣ, ਤੇ ਇਨਸਾਨ ਆਪਣੀ ਬਾਡੀ ਵਿੱਚੋਂ ਨਿਕਲ ਵੀ ਸਕਦਾ ਹੋਵੇ। ਮੰਨ ਲਓ ਇੱਥੇ ਕੈਨੇਡਾ ਬੈਠਾ, ਕੋਈ ਇਹੋ ਜਿਹੀ ਗੱਲ ਵੀ ਬਣ ਜਾਏ, ਇੰਡੀਆ ਵੀ ਚਲਾ ਜਾਏ, ਇੰਨਾ ਕੁ ਕਰਾਮਾਤੀ ਹੋ ਜਾਏ। ਗੁਰੂ ਸਾਹਿਬ ਕਹਿੰਦੇ ਸਿੱਖ ਦੀ ਮੰਜ਼ਿਲ ਨਹੀਂ ਇਹ, ਇਹ ਮਾਇਆ ਹੈ। ਸਿੱਧ ਹੋਵਾਂ, ਸਿੱਧ ਲਾਈ, ਸਿੱਧ ਬਣ ਜਾਵਾਂ, ਮੈਂ ਸਮਾਧੀਆਂ ਲਾ ਲਾਂ, ਰਿੱਧ ਆਖਾਂ ਆਓ, ਰਿਧੀਆਂ ਮੇਰੇ ਕੋਲ ਹੋਣ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰੱਖੇ ਭਾਓ। ਵਾਹ ਵਾਹ, ਇਹ ਕੋਈ ਮੰਜ਼ਿਲ ਹੈ ਜੀ? ਭਾਓ ਦਾ ਅਰਥ ਹੈ ਸ਼ਰਧਾ, ਲੋਕ ਮੇਰੇ ਪ੍ਰਤੀ ਅਥਾਂ ਸ਼ਰਧਾ ਰੱਖਣ ਕਿ ਜੋ ਬਾਬਾ ਜੀ ਕਹਿ ਦਿੱਤਾ ਵੋ ਸੱਤ, ਲੋਕ ਰੱਖੇ ਭਾਓ। ਗੁਰੂ ਸਾਹਿਬ ਕਹਿੰਦੇ ਨੇ ਅਰਦਾਸ ਕਰ ਓਏ, ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ ਵਹਿਣਾ। ਕਿਤੇ ਇਸ ਨੂੰ ਵੇਖ ਕੇ ਪਰਮਾਤਮਾ ਨਾ ਵਿਸਰ ਜਾਏ, ਪਰਮੇਸ਼ਵਰ ਨਾ ਭੁੱਲ ਜਾਏ। ਮੈਂ ਫਿਰ ਬੇਨਤੀ ਕਰਨ ਲੱਗਾ, ਸਤਿਗੁਰਾਂ ਦਾ ਬਚਨ ਕਹਿ ਕਿ ਇਹ ਸੀ ਕਿ ਪੰਖੀ ਹੋਏ ਕਹਿ ਜੇ ਭਾਵਾਂ ਸਹਿ ਅਸਮਾਨੀ ਜਾਊ, ਨਦਰੀ ਕਿਸੈ ਨਾ ਆਊ, ਨਾ ਕਿਛ ਪੀਆਂ ਨਾ ਖਾਊ, ਪੀ ਤੇਰੀ ਕੀਮਤ ਨਾ ਪਵੇ ਉਹ ਕੇਵੜ ਆਖਾਂ ਨਾਉ। ਹੁਣ ਤਿੰਨ ਗੱਲਾਂ ਹੋ ਗਈਆਂ ਜੀ, ਸਮਾਧੀ ਤਨ ਨੂੰ ਕਸ਼ਟ ਦੇਣਾ, ਤੀਸਰੀ ਕਰਾਮਾਤ, ਚੌਥੀ ਹੁਣ ਸਤਿਗੁਰੂ ਵਿਦਵਤਾ ਦੀ ਗੱਲ ਕਰਨ ਲੱਗੇ ਆ। ਚੌਥਾ ਪਦਾ ਇਹ ਵੇ, ਉਸ ਪਦੇ ਵਿੱਚ ਦੋ ਕਿਤਾਬਾਂ ਨੇ, ਚਾਰ ਗ੍ਰੰਥ ਨਹੀਂ। ਗੁਰੂ ਸਾਹਿਬ ਕਹਿੰਦੇ ਇੰਨੀ ਪੜ੍ਹਾਈ ਬੰਦਾ ਕਰੇ, ਮੈਂ ਨੈਗੇਟਿਵ ਨਹੀਂ ਬੋਲ ਰਿਹਾ, ਜੋ ਗੁਰੂ ਜੀ ਨੇ ਕਿਹਾ ਉਹ ਮੈਂ ਬੇਨਤੀ ਕਰ ਰਿਹਾ, ਪਰ ਅਗਾਂਹ ਇੱਕ ਸਵਾਲ ਉੱਠੇਗਾ ਕਿ ਜੇ ਅੰਤ ਨਹੀਂ ਪਾਇਆ ਜਾ ਸਕਦਾ ਫਿਰ ਸਿੱਖ ਕਿਉਂ ਵਾਹਿਗੁਰੂ ਵਾਹਿਗੁਰੂ ਕਹੀ ਜਾ ਰਿਹਾ, ਫਿਰ ਸਾਡੀ ਮੰਜ਼ਿਲ ਕੀ ਹੈ? ਗੁਰੂ ਸਾਹਿਬ ਨੇ ਬਚਨ ਕੀਤਾ ਕਹਿੰਦੇ ਇੱਕ ਦੋ ਕਿਤਾਬ ਨਹੀਂ, ਇੱਕ ਲਾਇਬ੍ਰੇਰੀ ਨਹੀਂ, ਕਹਿੰਦੇ ਇੱਥੋਂ ਤੱਕ ਬੰਦਾ ਇੰਨੀ ਸਟੱਡੀ ਕਰੇ, ਇੰਨੀ ਪੜ੍ਹਾਈ ਕਰੇ, ਜਿਹੜੇ ਗ੍ਰੰਥ ਉਹਨੇ ਪੜ੍ਹੇ ਨਾ ਉਹਨਾਂ ਗ੍ਰੰਥਾਂ ਦਾ ਭਾਰ ਹੀ ਲੱਖਾਂ ਮਨ ਹੋ ਜਾਏ। ਇੱਕ ਦੋ ਮਨ ਨਹੀਂ ਹੋਣੇ, ਭਾਈ ਸਾਹਿਬ ਪੜ੍ਹ ਕੇ ਗਏ ਆ, ਨਾਨਕ ਕਾਗਦ ਲੱਖ ਮਣਾ। ਹੁਣ ਲੱਖਾਂ ਮਣ ਕਾਗਜ਼, ਸਾਡੇ ਭਾਰਤ ਵਿੱਚ ਇੱਕ ਸਕੋਲਰ ਹੋਏ ਨੇ ਜਿਹਨੂੰ ਲੋਕੀ ਅੱਜ ਵੀ ਬਹੁਤ ਸੁਣਦੇ ਆ, ਰਜਨੀਸ਼ ਦਾ ਨਾਂ ਸੁਣਿਆ ਉਹਨਾਂ ਦੇ, ਉਹ ਸ਼ੋ, ਹਾਂਜੀ, ਉਸ ਬੰਦੇ ਨੇ 1,00,000 ਕਿਤਾਬ ਪੜ੍ਹੀ ਆਪਣੀ ਜ਼ਿੰਦਗੀ 'ਚ। ਵਾਹਿਗੁਰੂ, ਮੈਂ ਸਿਰਫ ਖਿਮਾ ਕਰਿਓ, ਮੈਂ ਤਾਂ ਜ਼ਿਕਰ ਕਰ ਦਿੱਤਾ ਕਥਾ ਕਰਨ ਕਰਕੇ, ਮੈਂ ਪੜ੍ਹਨਾ ਵਾਂ ਉਹਦੀ ਕਿਤਾਬ ਇੱਕ ਜੀਵਨ ਦਾ ਸਵਰਣਮਈ ਬਚਪਨ। ਉਸ ਵਿੱਚ ਕਿਹਾ ਜਾਂਦਾ 1,00,000 ਕਿਤਾਬ ਪੜ੍ਹੀ, ਅਜੇ ਵੀ ਪੂਨੇ ਉਹਨਾਂ ਕੋਲ ਉਹਦੀ ਇੱਕ ਕਿਤਾਬ, ਡਾਕਟਰ ਹਰਪਾਲ ਸਿੰਘ ਪੰਨੂ ਨੇ ਉਹਦੀ ਟਰਾਂਸਲੇਸ਼ਨ ਪੰਜਾਬੀ 'ਚ ਕੀਤੀ ਸੀ, ਮੇਰੀਆਂ ਮਨਪਸੰਦ ਕਿਤਾਬਾਂ ਜੋ ਉਹਨੇ ਦਿੱਤੀ ਲਿਸਟ, ਉਹਦੇ ਵਿੱਚ ਉਹਨੇ ਡਿਟੇਲ ਦਿੱਤੀ ਕਿਹੜੀਆਂ ਕਿਹੜੀਆਂ ਕਿਤਾਬਾਂ ਨੂੰ ਮੈਂ ਬਹੁਤ ਪਿਆਰ ਕਰਨਾ। ਇੰਨਾ ਬੰਦਾ ਉਹ ਪੜ੍ਹਿਆ, 3500 ਪੇਜ ਉਹ ਬੰਦਾ ਰੋਜ਼ ਪੜ੍ਹਦਾ ਸੀ। ਬੜਾ ਹੋਰ ਤਰ੍ਹਾਂ ਲੱਗਣੀ ਗੱਲ ਮੇਰੀ, ਕਿਉਂਕਿ ਸਾਰੀ ਗੱਲ ਇਕਾਗਰਤਾ ਦੀ ਹੈ। ਪਰ ਗੁਰੂ ਸਾਹਿਬ ਨੇ ਇੱਕ ਨਿਰਣਾ ਦੇ ਦਿੱਤਾ, ਕਹਿਣ ਲੱਗੇ ਜੇ ਬੰਦਾ ਇੰਨੀ ਸਟੱਡੀ ਕਰੇ, ਇੰਨੀ ਪੜ੍ਹਾਈ ਕਰੇ, ਉਹਦੇ ਪੜ੍ਹੇ ਹੋਏ ਗ੍ਰੰਥ ਹੀ ਲੱਖਾਂ ਮਣ ਭਾਰੇ ਹੋ ਜਾਣ। ਪੜ੍ਹ ਪੜ੍ਹ ਕੇ ਉਸ ਦੇ ਅੰਦਰ ਭਾਵਨਾ ਵੀ ਬਣੀ ਹੋਵੇ। ਉਸ ਤੋਂ ਬਾਅਦ ਉਹਨੂੰ ਕੋਈ ਪੁੱਛੇ ਵੀ ਇੰਨੇ ਸਾਲ ਸਟੱਡੀ ਕੀਤੀ, ਹੁਣ ਆਤਮਾ ਬਾਰੇ ਕੋਈ ਲਿਖਣਾ ਸ਼ੁਰੂ ਕਰ, ਪਰਮਾਤਮਾ ਬਾਰੇ ਕੁਛ ਲਿਖ, ਤੂੰ ਸਾਰੇ ਗ੍ਰੰਥ ਪੜ੍ਹ ਲੈਣੇ, ਲੱਖਾਂ ਮਣ ਭਾਰ ਹੈ ਗ੍ਰੰਥਾਂ ਦਾ। ਤੇ ਗੁਰੂ ਸਾਹਿਬ ਉੱਥੇ ਬਚਨ ਕਰਦੇ ਆ ਕਿ ਉੱਥੇ ਹੱਥ ਨਾਲ ਲਿਖੇ, ਬਿਲਕੁਲ ਹੱਥ ਤਾਂ ਥੱਕ ਜਾਊਗਾ, ਉਹ ਇਸ ਤਰ੍ਹਾਂ ਕਰੇ ਜਿੰਨੀ ਤੇਜ਼ ਹਵਾ ਚੱਲਦੀ ਏ ਇੰਨੀ ਤੇਜ਼ ਕਲਮ ਚਲਾਉਣੀ ਸ਼ੁਰੂ ਕਰਦਾ। ਤੇ ਪਿਆਰੇ, ਉਹ ਸਦੀਆਂ ਪਰ ਬੰਦਾ ਲਿਖਦਾ ਰਹੇ। ਗੁਰੂ ਸਾਹਿਬ ਕਹਿੰਦੇ ਇਹੋ ਜਿਹਾ ਵਿਦਵਾਨ ਵੀ ਅੰਤ ਨਹੀਂ ਪਾ ਸਕਦਾ। ਨਾਨਕ ਕਾਗਦ ਲੱਖ ਮਣਾ, ਪੜ੍ਹ ਪੜ੍ਹ ਕੀਚੈ ਭਾਓ, ਅੱਗੇ ਮੱਸੂ ਤੋਟ ਨਾ ਆਵੀ, ਮੱਸੂ ਦਰ ਤੇ ਸ਼ਾਹੀ, ਸ਼ਾਹੀ ਦਾ ਤੋਟਾ ਨਾ ਆਵੇ, ਮੱਸੂ ਤੋਟ ਨਾ ਆਵੀ, ਲੇਖਣ ਪੌਣ ਚਲਾਓ, ਲਿਖਣ ਵਾਲੀ ਖਵਾ ਹੋਵੇ। ਤੇ ਸਤਿਗੁਰੂ ਫਿਰ ਚੌਥੇ ਪਦੇ ਚ ਕਹਿੰਦੇ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ। ਇੰਨੀ ਵਿਦਵਤਾ ਹੋਣ ਦੇ ਬਾਵਜੂਦ ਇੰਨਾ ਕੁਝ ਬੰਦਾ ਲਿਖ ਜਾਏ, ਮੈਂ ਤੇਰਾ ਅੰਤ ਨਹੀਂ ਪਾ ਸਕਦਾ। ਥੋੜਾ ਜਿਹਾ ਆਓ ਇਸ ਤੋਂ ਅਗਲੀ ਬੇਨਤੀ ਕਰਾਂ, ਫਿਰ ਜੇ ਅੰਤ ਨਹੀਂ ਤੇ ਉਸ ਨੂੰ ਕਿਉਂ ਆਪਾਂ ਜਪਨੇ ਪਏ? ਸਵਾਲ ਤੇ ਉੱਠਦੇ ਨੇ, ਤੇ ਉਂਝ ਵੈਸੇ ਸੱਚ ਹੈ। ਆਪ ਜੀ ਰੋਜ਼ ਜਪਜੀ ਸਾਹਿਬ ਦੇ ਪਾਠ 'ਚ ਨਾ, ਮੈਂ ਕਹਿੰਦਾ ਉਹਨਾਂ ਧਿਆਨ ਨਾਲ ਕਰੀਏ, ਸਭ ਤੋਂ ਵੱਡਾ ਜਪਜੀ ਸਾਹਿਬ 'ਚ ਕੀ ਹੈ ਜੀ? ਜਪਜੀ ਸਾਹਿਬ ਦੇ ਵਿੱਚ ਸਭ ਤੋਂ ਜ਼ਿਆਦਾ ਬਖਸ਼ੇ ਕੀਤੀ ਏ, ਬੇਅੰਤ ਨੂੰ ਕਿਹਾ ਤੇਰਾ ਅੰਤ ਕੋਈ ਨਹੀਂ। नोट करियो इको गल की बस तू बेअंती है तेरा अंत कोई नहीं थोड़ी जी तू कहां पा ले ली बेअंत बेअंत कहना भी एक बंदगी है अगे मैं अर्ज करांगा बेअंत बेअंत कहिंदे होए असी अपना अंत कर लिए ते चंगा है वो बेअंत है हुण आप जी पाठ कर दियो दूजी पौड़ी कित्थों शुरू हुंदी है हुक्मी होवन आकार अगे ये बेअंतता है तेरे हुक्म दा अंत नहीं कोई पास करदा चलो सौखा हो जाएगा आप जपजी साहब चो लै लीए हुक्मी होवन आकार हुक्म ना कहा जाए उस तो अगे आप जी तीजी पौड़ी पढ़ दे गावे को तान होवे कि सैतान एदी संपूर्णता कथना कथी ना आवे तोट भी तेरी कीमत ना पवे जे बंदा कोई कह भी कथना कथी ना आवे तोट ओदी बोलन दी समर्था मुके ना ओ बोली जाए ते सच्ची मुची गुरु जी कहते जिन्ना मर्जी कथन कर लो ओदा अंत नहीं पाया जा सकता कथना कथी ना आवे तोट कथ कथ कथी कोटी कोट कोट करोड़ा बंदे कथ के चले गए इस तो अगे थोड़ा चलिए जी पंजवी पौड़ी की खीरली तो की है वह है जे खाऊं जाना आ इस गल नूं सुनियो सच्ची मैं बेनती करना सब तो भैड़ी बीमारी ए अंदर दी इगो मैं सब कुछ जान लिया मेरे तो अगे कोई नहीं गुरु साहब जी मैं भै च कह रहा वा हंकार च नहीं भाई वीर सिंह का एक बचन कह कविता है किछ जानिया आख्या जान लिता किछ जानिया आख्या जान लिता कुछ ना भी अपना बना लिता समझ गया बंदा मशहूर हो गया किछ जानिया आख्या जान लिता किछ ना भी अपना बना लिता ध्यान उस दे विच ना रती रहा आले भुल दे विच टिका दिता जदों बहस होवे हिको कथा करनी उदों ज्ञान दा ढोल बजा दिता इस ज्ञान नालों अज्ञान चंगा लगातार जे ध्यान लगा दिता जे सिर्फ अपनी खौमी है कि मैं सब कुछ जान गया गुरु साहब वचन कर रहे अरे सुनियो वचन कह जे खाऊं जाना आपां तां मैं अपनी गल कर रहा कुछ भी नहीं जानिया ते कहने आपां सब कुछ जाने ते इस दुनिया च खिमा करो जेड़ा बंदा परमार्थ ते छाती ठोक के कहिंदा सिर्फ मैं जानना गुरु ग्रंथ साहिब कहिंदे सब तो वड्डा अज्ञानी ओ है सोई अजान कहे मैं जानना जानन हार ना छाना रे पंजवी पौड़ी है जे खौ जाना ये बेअंत है जे मैं जान लवा आखा नाही मैं नहीं बोल सकता क्यों नहीं बोल सकते कहन लगे वो बेअंत है कहना कथन ना जाई बाणी नहीं उन्हों बोल सकती पूरा कहना कथन ना जाई फिर सतगुरु सानू निम्रता चले जा कहिंदे ने बस इको अरदास करो गुरा इक दे बुझाई सबना जिया का एक दाता सो मैं विस्तु भुली ना बाकी तेरा अंत नहीं पाया जा सकता किते होर चलो अगे थोड़ियां पौड़ियां मैं तो एक दिन बेनती की जिहड़ा रब नूं मानदा अंत ते उहदा नहीं कोई पा सकदा जी आ जिहड़ी एक पौड़ी है मन्ने दी है ना तीन पौड़ियां मन्ने दियां ने जिहड़ी पहली पौड़ी मन्ने दी है उहदे विच उहदा जिक्र किया जिन्हें मन लिया है अवस्था तो उहदी नहीं दसी जा सकती परमात्मा बारे कोई दसो मन्ने की गत ए, ए, ए, मैं सच्ची कहना जपजी साहब इनी निम्रता मन्ने की गत गद अर्थ व्यवस्था कही ना जाए जे को कहे पिछे पछताए कागद कलम ना लिखनार कोई नहीं लिख सकता जिन्हें मन लिया मन्ने का बह करन विचार इहदा अर्थ विद्वान बंदे इकट्ठे होके सैमीनार करन अज दी शब्दावली गोष्ठी करन मन्ने का बह करन विचार ऐसा नाम निरंजन होए जे को मन जाने मन को इस तो अगे तुरो जिहड़ियां असीं पौड़ियां पढ़ने पंच प्रवान वालियां है ना अखीर ते सारियां पौड़ियां दा है कुदरत कवन कहा विचार इत्थे कुदरत दा लफ्ज़ी अर्थ कायनात नहीं इत्थे कुदरत दा अर्थ ताकत मेरी की शक्ति मैं बोल के कह सकां तेरी रचना की हो जी कुदरत कवन कहा विचार वारिया ना जावा एक बार जो तुद भाव है साई भली कार तू सदा सलामत निरंकार भी तेरी कीमत ना पवे इस तो अगे जो आप जी पाठ कर दे आप कई साल पहला जपजी साहब के अखरी अर्थ करके गए जी ਦੁੱਖ ਨਿਵਾਰਨ ਸਾਹਿਬ ਕੀਤੇ ਸਨ। ਅਤੇ ਵੈਸੇ ਸਾਲ ਬਾਅਦ ਇਹਦੇ 2 ਸਾਲ ਬਾਅਦ ਅਰਥ ਹੋ ਜਾਣੇ ਚਾਹੀਦੇ। ਜ਼ਿਹਨ ਜਿਹੜਾ ਉੱਚ ਨਿਮਰਤਾ ਸਹਿਤ ਬੇਨਤੀ ਕਰਾਂਗਾ, ਭਾਵਨਾ ਬਣੀ ਰਹਿੰਦੀ ਹੈ। ਹੁਣ ਇਸ ਤੋਂ ਅੱਗੇ ਜਦੋਂ ਆਪ ਜੀ ਪੜ੍ਹਦੇ ਹੋ, ਮੈਂ ਵਿੱਚੋਂ ਤੁਕ ਲੈਂਦਾ, ਅਸੀਂ ਬੰਦਗੀ ਕਿਉਂ ਕਰਨੀ ਆ? ਇੱਕ ਪੌੜੀ ਪੜ੍ਹੋ, ਸਾਹ ਲਾਹੀ ਸਾਹ ਲਾਹੇ, ਇਹਦਾ ਅਰਥ ਸਲਾਉਣ ਜੋ ਕਰਤੇ ਪੁਰਖ ਦੀ ਸਲਾਹਤਾ। ਪਰ ਕੀ ਸਿਫਤ ਸਲਾਹ ਦਾ ਮਤਲਬ ਅੰਤ ਪਾਉਣਾ ਹੈ? ਸਾਹ ਲਾਹੀ ਸਾਹ ਲਾਹੇ ਏਤੀ ਸੁਰਤ ਨਾ ਪਾਈਆ ਸੁਰਦਰ ਤੇ ਸੋਝੀ। ਸਲਾਉਣ ਯੋਗ ਪਰਮਾਤਮਾ ਦੀ ਸਿਫਤ ਕਰ, ਪਰ ਇਹ ਮਤ ਸੋਚ ਕਿ ਜਿਹਦੀ ਮੈਂ ਸਿਫਤ ਕਰ ਰਿਹਾ ਮੈਂ ਉਹਦਾ ਅੰਤ ਪਾਉਣ ਤੁਰਿਆ। ਸਾਹ ਲਾਹੀ ਸਾਹ ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਵਾਹ। ਇੱਥੇ ਇੱਥੇ ਰੁਕਣਾ ਜੀ, ਨਦੀਆਂ ਦਾ ਸਮਝ ਗਏ। ਗੁਰਬਾਣੀ ਚ ਵਾਹ ਸ਼ਬਦ ਵੀ ਆਉਂਦਾ, ਬਾਬੇ ਕੰਨਾ ਹਾਹ ਵਾਹ, ਏ ਵਾਹਵੇ ਕੰਨਾ ਹਾਹ ਵਾਹਵੇ ਕੰਨਾ ਹਾਹ ਔਂਕੜ। ਹੁਣ ਇੱਥੇ ਨਦੀਆਂ ਅਤੇ ਵਾਹ, ਇੱਥੇ ਵਾਹ ਦਾ ਅਰਥ ਹੈ ਨਾਲੇ। ਨਦੀਆਂ ਅਤੇ ਬਰਸਾਤੀ ਨਦੀਆਂ ਤੇ ਬਰਸਾਤੀ ਨਾਲੇ, ਭਾਵੇਂ ਸਮੁੰਦਰ ਨਾ ਜਾਣੀਏ ਉਹ ਤੁਰੇ ਨੇ। ਹੁਣ ਤੁਹਾਡੇ ਨੇੜੇ ਇੱਥੇ ਆ ਫਰੀਜ਼ਰ ਹੀ ਹੈ ਨਾ ਜੀ, ਰਿਵਰ ਮੇਰਾ ਖਿਆਲ ਜਿੱਦਣ ਦੀ ਬਣੀ ਚੱਲੀ ਜਾਂਦੀ ਹੈ ਨਾ। ਇੱਥੋਂ ਤੱਕ ਤਾਂ ਆਪਾਂ ਕਹਿ ਦਿਆਂਗੇ ਫਰੀਜ਼ਰ ਰਿਵਰ ਦਾ, ਨਦੀ ਦਾ, ਇਸ ਦਰਿਆ ਦਾ ਪਾਣੀ ਹੈ। ਇੱਥੇ ਸਮੁੰਦਰ 'ਚ ਡਿੱਗ ਪਈ ਅਤੇ ਸਮੁੰਦਰ 'ਚ 2 ਕੁ ਮੀਲ ਜਾ ਕੇ ਅੱਗੇ ਪਹਿਚਾਣ ਕੇ ਦੱਸਿਓ ਇਹਦਾ ਪਾਣੀ ਕਿਹੜਾ। ਆ ਹੀ ਬਸ ਗੱਲ ਗੁਰੂ ਜੀ ਕਰ ਰਿਹਾ, ਨਦੀਆਂ ਅਤੇ ਵਾਹਾਂ, ਨਦੀਆਂ ਅਤੇ ਨਾਲਿਆਂ ਦਾ ਪਾਣੀ ਭਾਵੇਂ ਸਮੁੰਦਰ ਨਾ ਜਾਣੀਏ। ਸਮੁੰਦਰ ਵਿੱਚ ਲੀਨ ਹੋ ਸਕਦਾ ਪਰ ਆਪਣੀ ਹੋਂਦ ਨੂੰ ਕਾਇਮ ਨਹੀਂ ਦੇ ਸਕਦਾ, ਕਿਉਂਕਿ ਜਿਹਨੇ ਲੀਨ ਖੋਣਾ ਉਹਨੂੰ ਹੋਂਦ ਮੁਕਾਉਣੀ ਪਏਗੀ। ਫਿਰ ਅਰਜ਼ ਹੈ, ਦਰਿਆ ਹੈ, ਚਲੋ ਸਾਰੀ ਦੁਨੀਆਂ 'ਚ ਦਰਿਆ ਨੇ ਜੀ, ਦਰਿਆ ਜਿੱਥੋਂ ਚੱਲਦਾ ਉੱਥੋਂ ਨਾ ਰੱਖਣੇ। ਜਿੰਨੀ ਦੇਰ ਤੱਕ ਸਮੁੰਦਰ 'ਚ ਨਹੀਂ ਗਿਆ ਰੱਖੀ। ਸਾਡਾ ਤਾਂ ਜੀ, ਸਾਡਾ ਤਾਂ ਦੇਸ਼ ਹੀ ਹੈ, ਇਹ ਦੁਆਬ ਹੈ, ਦੁਆਬ ਆਬਾਂ ਦੇ ਵਿੱਚ ਹੈ, ਪੰਜਾਬ ਹੈ, 5 ਆਬਾਂ ਵਿੱਚ ਹੈ। ਪਰ ਜਦੋਂ ਦਰਿਆ ਸਮੁੰਦਰ ਵਿੱਚ ਮਿਲ ਜਾਣਗੇ ਪਿਆਰਿਓ, ਉਦੋਂ ਦਰਿਆਵਾਂ ਦੀ ਹੋਂਦ ਨਹੀਂ ਰਹਿਣੀ। ਲੀਨ ਹੋਇਆ ਜਾ ਸਕਦਾ ਪਰ ਅੰਤ ਨਹੀਂ ਪਾਇਆ ਜਾ ਸਕਦਾ। ਮੈਂ ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਨੂੰ ਦੇਣਾ, ਹੋਰ ਕਿਉਂਕਿ ਸਮਾਂ ਰਹਿ ਗਿਆ ਸਿਰਫ 10 ਕੁ ਮਿੰਟ। ਦੇਖੋ ਸਾਡੇ ਕਈ ਕਥਾ ਪੁਰਾਣੇ ਸਮੇਂ ਜਿਹੜੇ ਵਿਦਵਾਨ ਸਨ, ਅੱਜ ਵੀ ਬੱਚੇ ਪੜ੍ਹਨ ਲੱਗ ਪਏ ਆ, ਇਹ ਵਿਚਾਰ ਮਾਲਾ, ਬਾਬਰਤ ਸਿਮਰਤ, ਸੁਕਾ ਸਾਰ ਕੁਤਾਵਲੀ, ਇਹ ਪ੍ਰਬੋਧ ਚੰਦਰ ਨਾਟਕ, ਇਹ ਪੜ੍ਹਨ ਵਾਲੀਆਂ ਚੰਗੀਆਂ ਗੱਲਾਂ ਸਨ। ਉਸ ਵਿੱਚ ਲਿਖਿਆ ਹੈ ਕਿ ਲੋਕ ਸਮੁੰਦਰ ਦੇ ਕਿਨਾਰੇ ਬੈਠੇ ਸਮਝਾਉਣ ਵਾਸਤੇ, ਅਤੇ ਆਪਣੇ ਆਪਣੇ ਤਜਰਬੇ ਦੱਸ ਰਹੇ ਸਨ ਕਿ ਸਮੁੰਦਰ ਇਤਨਾ ਗਹਿਰਾ ਹੈ, ਸਮੁੰਦਰ ਇੰਨਾ ਡੂੰਘਾ ਹੈ, ਸਮੁੰਦਰ ਦੇ ਵਿੱਚ ਦਰਿਆ ਚੱਲਦੇ ਆ। ਕਈ ਦਿਨ ਬਹਿਸ ਵੈਸਾ ਹੋ ਰਿਹਾ, ਤਰਕ ਹੋ ਰਿਹਾ, ਇੱਕ ਦੂਜੇ ਦੀ ਗੱਲ ਖੰਡਨ ਕੀਤੀ ਜਾ ਰਹੀ, ਤੇ ਉਹ ਗ੍ਰੰਥਕਾਰ ਦਾ ਕਾਰ ਕਹਿੰਦਾ ਇੰਨੀ ਦੇਰ ਨੂੰ ਲੂਣ ਦਾ ਨਿੱਕਾ ਜਿਹਾ ਪੁਤਲਾ ਆ ਗਿਆ। ਇਹ ਸਮਝਾਉਣ ਵਾਸਤੇ ਗੱਲ ਹੈ ਜੀ, ਲੂਣ ਦਾ ਪੁਤਲਾ ਆਇਆ। ਉਹਨੇ ਕਿਹਾ ਤੁਸੀਂ ਇੰਨੇ ਦਿਨ ਦਾ ਸ਼ੋਰ ਸ਼ਰਾਬਾ ਕਿਉਂ ਕਰ ਰਹੇ ਹੋ, ਕਿਨਾਰੇ 'ਤੇ ਬੈਠੇ ਰੌਲਾ ਪਾਈ ਜਾਂਦੇ ਹੋ? ਉਹਨਾਂ ਕਿਹਾ ਜੀ, ਅਸਲ 'ਚ ਅਸੀਂ ਆਪਣੇ ਆਪਣੇ ਤਜਰਬੇ ਦੱਸ ਰਹੇ ਹਾਂ, ਗ੍ਰੰਥ ਫੋਲ ਫੋਲ ਕੇ ਵੀ ਇਹ ਸਮੁੰਦਰ ਇੰਨਾ ਡੂੰਘਾ ਇੰਨਾ ਡੂੰਘਾ। ਉਹਨੇ ਕਿਹਾ ਜੀ, ਇੱਕ ਕੰਮ ਕਰੋ ਅਤੇ ਮੈਂ ਸਮੁੰਦਰ ਵਿੱਚ ਡੁੱਬ ਕੇ ਪਤਾ ਕਰ ਆਵਾਂ ਕਿੰਨਾ ਕੁ ਡੂੰਘਾ। ਤੁਸੀਂ ਤਾਂ ਕਿਨਾਰੇ 'ਤੇ ਬੈਠੇ ਹੋ ਨਾ, ਕਿਨਾਰੇ 'ਤੇ ਬੈਠੇ ਬਹਿਸ ਕਰ ਰਹੇ ਹੋ, ਚਲੋ ਸਮੁੰਦਰ 'ਚ। ਉਹ ਕਹਿਣ ਲੱਗੇ, ਅਸੀਂ ਤਾਂ ਜਾ ਨਹੀਂ ਸਕਦੇ ਡੂੰਘੇ, ਬਸ ਆ ਤਜਰਬੇ ਦੱਸ ਸਕਦੇ ਹਾਂ। ਉਹ ਕਹਿੰਦਾ ਫਿਰ ਮੈਂ ਜਾਵਾਂ? ਉਹਨਾਂ ਕਿਹਾ, ਲੂਣ ਦੇ ਪੁਤਲੇ ਨੂੰ ਤੂੰ ਜਾ। ਹੁਣ ਲੂਣ ਦਾ ਪੁਤਲਾ ਸਮੁੰਦਰ 'ਚੋਂ ਨਿਕਲਿਆ ਅਤੇ ਬਾਜੂਗਾ ਉਹ ਲੂਣ ਦਾ ਪੁਤਲਾ? ਗ੍ਰੰਥਕਾਰ ਕਹਿੰਦਾ ਪਾਣੀ 'ਚ ਡੁੱਬਿਆ, ਸਮੁੰਦਰ ਦੀ ਲਹਿਰ ਚੱਲੀ, ਉਹਨੇ ਥੋੜ੍ਹਾ ਜਿਹਾ ਥੱਲੇ ਗਿਆ, ਲੂਣ ਦਾ ਪੁਤਲਾ ਖੁਰ ਗਿਆ ਅਤੇ ਕਿਨਾਰੇ 'ਤੇ ਬੈਠੇ ਵੇਟ ਕਰੀ ਜਾਣਾ ਜੇ ਵਾਪਸ ਨਹੀਂ ਆਇਆ, ਅਤੇ ਨਾਲ ਨਾਲ ਦਾਵਾ ਕਰੀਆਂ ਤਾਂ ਨਹੀਂ ਆਇਆ ਨਾ, ਤੁਹਾਨੂੰ ਕਿਹਾ ਸੀ ਨਾ ਬੜਾ ਡੂੰਘਾ, ਤਾਂ ਹੀ ਨਹੀਂ ਆਇਆ। ਸਾਡੀ ਗੱਲ ਸੱਚੀ, ਇੰਨੇ ਸਾਹ ਲੱਗਦੇ ਨੇ। ਇਹ ਜਦੋਂ ਖੱਪ ਚੁੱਕੇ ਸਨ, ਕਹਿੰਦੇ ਲਹਿਰਾਂ ਵਿੱਚੋਂ ਆਵਾਜ਼ ਆਈ, ਬੈਸ ਬੰਦ ਕਰੋ, ਲੀਨ ਹੋਣ ਬਾਰੇ ਸੋਚੋ, ਕਿਉਂਕਿ ਜਿਹੜਾ ਲੀਨ ਹੋ ਜਾਏ ਉਹ ਆ ਕੇ ਦੱਸਦਾ ਨਹੀਂ ਹੁੰਦਾ ਕਿ ਕਿੰਨਾ ਕੁ ਵੱਡਾ ਹੈ, ਉਹਦੀ ਕੀ ਕੀਮਤ ਪਾ ਸਕਦਾ ਹੈ। ਹੁਣ ਆਹ ਜਿਹੜੀ ਪੌੜੀ ਹੈ, ਇਹ ਬੇਅੰਤ ਦੀ ਉਪਮਾ ਹੈ, ਲੀਨ ਤਾਂ ਹੈ ਪਰ ਅੰਤ ਨਹੀਂ। ਨਦੀਆਂ ਅਤੇ ਵਾਹ ਭਵੇਂ ਸਮੁੰਦਰ ਨਾ ਜਾਣੀਏ, ਸਮੁੰਦਰ ਵਿੱਚ ਚਲੇ ਜਾਣਗੇ ਪਰ ਅੰਤ ਨਹੀਂ ਪਾਇਆ ਜਾ ਸਕਦਾ। ਤੇ ਗੁਰੂ ਜੀ ਇੱਥੇ ਅੱਗੇ ਪ੍ਰਕਰਨ ਵੱਖਰਾ ਹੋ ਜਾਂਦਾ ਜੀ। ਸਮੁੰਦ ਸ਼ਾਹ ਸੁਲਤਾਨ ਗਿਰਾਂ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਣੀ ਜੇਤ ਮਨੋ ਨਾ ਵਿਸਰੇ। ਅੱਗੇ ਜੀ ਹਾਂ ਬਸ ਇਹ ਚੇਤੇ ਰੱਖਿਓ ਵੀ ਤੇਰੀ ਕੀਮਤ ਨਾ ਪਵੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤੇ ਦਾ ਅਰਥ ਕੀ ਹੈ? ਪਰਮਾਤਮਾ ਦੇ ਮਨ ਚ ਕਿਹੜਾ ਮੰਤਰ ਹੈ? ਉਹਨੇ ਕੱਲ ਨੂੰ ਸਾਡੇ ਜੀਆਂ ਨਾਲ ਕੀ ਕਰ ਦੇਣਾ, ਸ੍ਰਿਸ਼ਟੀ ਨਾਲ ਕੀ ਕਰ ਦੇਣਾ ਕਿਸੇ ਨੂੰ ਕੋਈ ਪਤਾ ਨਹੀਂ। ਉਹ ਆਪਣੇ ਅੰਦਰ ਦਾ ਭੇਦ ਨਹੀਂ ਜਾਂਦਾ, ਉਹ ਸੀਕਰਟ ਹੀ ਰੱਖਦਾ। ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਕਰ, ਅੰਤ ਨਾ ਜਾਪੈ ਪਾਰਾਵਾਰ। ਅੱਗੇ ਅੰਤ ਕਾਰਨ ਕੇਤੇ ਬੇ ਲਾਹੇ, ਤਰਲੇ ਲਈ ਜਾਂਦੇ ਆ ਮੈਂ ਅੰਤ ਪਾਣਾ। ਅੰਤ ਕਾਰਨ ਕੇਤੇ ਬੇ ਲਾਹੇ ਨਾਨਕ ਤਾਂ ਕੇ, ਉੱਥੇ ਉੱਥੇ ਕੋਈ ਅੰਤ ਪਾ ਹੀ ਨਹੀਂ ਸਕਦਾ ਜੀ। ਮੈਂ ਇਸ ਤੋਂ ਬੇਨਤੀ ਕਰਾਂ ਥੋੜ੍ਹਾ ਜਿਹਾ ਇੱਕ ਦੋ ਪੌੜੀ ਹੋਰ ਲੈ ਲਓ। ਇੱਕ ਪਾਠ ਹੈ ਬਹੁਤਾ ਕਰਮ ਲਿਖਿਆ ਨਾ ਜਾਏ, ਉਹਦੇ 'ਤੇ ਬਖਸ਼ਿਸ਼ ਨੂੰ ਵੀ ਲਿਖ ਸਕਦਾ। ਇਸ ਤੋਂ ਅੱਗੇ ਪੌੜੀ ਅਮੁੱਲ ਗੁਣ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਹੈ ਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਹੈ ਜਾਹੇ। ਹੁਣ ਅਮੁੱਲੋ ਅਮੁੱਲ ਆਖਿਆ ਨਾ ਜਾਏ, ਪਹਿਲਾਂ ਕਹਿ ਦਿੱਤਾ, ਬੜੀ ਬਹੁਤ ਨੁਕਤਾ ਧਿਆਨ ਨਾਲ ਸੁਣਨ ਵਾਲਾ, ਇਹ ਕਹਿ ਦਿੱਤਾ ਕਿ ਤੂੰ ਅਮੁੱਲ ਹੈ, ਤੇਰੇ ਗੁਣ ਅਮੁੱਲ ਨੇ, ਤੇਰੀ ਤਕੜੀ ਮੁੱਲ, ਤੇਰੇ ਵੱਟੇ ਮੁੱਲ ਨੇ, ਤੇਰੀ ਬਖਸ਼ਿਸ਼ ਮੁੱਲ। ਫਿਰ ਕਹਿੰਦੇ ਨਾ ਨਾ ਨਾ, ਕਹਿ ਦਿੱਤਾ ਨੀ ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ। ਹਾਂ ਆਹ ਨੁਕਤਾ ਹੈ, ਜਿਹੜੇ ਅਮੁੱਲ ਅਮੁੱਲ ਕਹਿੰਦੇ ਸਨ ਉਹ ਇੰਨਾ ਕੁ ਕਹਿਣ ਲੱਗ ਪਏ, ਉਹਨਾਂ ਦੀ ਲਿਵ ਲੱਗ ਗਈ, ਜਿਨ੍ਹਾਂ ਦੀ ਲਿਵ ਲੱਗ ਗਈ ਉਹ ਭੇਦ ਹੋ ਗਿਆ, ਪਰ ਇਹ ਨਹੀਂ ਕਹਿ ਸਕੀ ਅੰਤ ਪਾ ਲਿਆ ਹੈ। ਆਖ ਆਖ ਰਹੇ ਲਿਵ ਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜ੍ਹੈ ਕਰੇ ਵਿਖਿਆਣ। ਇਹਦੇ ਵਿੱਚ ਥੋੜੀਆਂ ਤੁਕਾਂ ਲਾਂਗਾ, ਆਖੇ ਬ੍ਰਹਮੈ ਆਖੈ ਇੰਦ, ਆਖੈ ਗੋਪੀ ਤੈ ਗੋਬਿੰਦ, ਆਖੈ ਈਸਰ ਆਖੈ ਸਿੱਧ, ਆਖੈ ਕੇਤੇ ਕੀਤੇ। ਬੁੱਧ ਸ਼ਬਦ ਇੱਥੇ ਆਇਆ ਜੀ ਪਹਿਲੀ ਵਾਰੀ। ਆਖੈ ਕੇਤੇ ਕੀਤੇ ਬੁੱਧ, ਆਖੈ ਦਾਨਵ, ਆਖੈ ਦੇਵ, ਆਖੈ ਸੁਰ ਨਰ ਮੁਨਜਨ ਸੇਵ, ਕੇਤੇ ਆਖੈ। ਯਾਦ ਰੱਖਿਓ ਆਖੈ ਹੁਣ ਵੀ ਕਥਾ ਕਰੀ ਜਾਂਦੇ ਆ, ਇਕੱਲੇ ਸਿੱਖ ਨੇ, ਕਿੰਨੀ ਦੁਨੀਆਂ ਜੀ ਬੋਲੀ ਜਾ ਰਹੀ ਹੈ। ਈਸਾਈ ਆਪਣੇ ਢੰਗ ਨਾਲ ਬੋਲ ਰਿਹਾ, ਮੁਸਲਮਾਨ ਆਪਣੇ ਢੰਗ ਨਾਲ ਬੋਲ ਰਿਹਾ, ਅਸੀਂ ਆਪਣੇ ਢੰਗ ਨਾਲ ਬੋਲ ਰਹੇ। ਕੇਤੇ ਆਖੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਏ ਚਲੇ ਗਏ ਕਹਿ ਕਹਿ ਕੇ, ਏਤੇ ਕੀਤੇ ਹੋਰ ਕਰੇ। ਅੱਗੇ ਜੀ ਤਾਂ ਆਖ ਨਾ ਸਕੈ ਕਈ ਕੇ, ਅੱਗੇ ਜੇਵੜ ਭਾਵ ਹੈ ਤੇਵੜ ਹੋਏ, ਉਹਨੂੰ ਕੌਣ ਕਹਿ ਸਕਦਾ ਜੀ? ਮੇਰੀ ਬੇਨਤੀ ਹੈ ਕਿ ਉਸਦਾ ਅੰਤ ਕੋਈ ਨਹੀਂ, ਪਰ ਆਪਾਂ ਕਿਉਂ ਉਹਨੂੰ ਬੇਅੰਤ ਕਹਿ ਰਹੇ ਹਾਂ? ਕਿਉਂ ਬੇਅੰਤ ਕਹਿ ਰਹੇ ਹਾਂ? ਇਸ ਕਰਕੇ ਬੇਅੰਤ ਕਹਿ ਰਹੇ ਹਾਂ ਕਿਉਂਕਿ ਸਿਮਰਨ ਵਿੱਚ ਇੰਨੀ ਤਾਕਤ ਹੈ, ਅੰਤ ਵਾਲਾ ਇੱਕ ਦਿਨ ਬੇਅੰਤ ਵੀ ਸਮਾ ਜਾਏਗਾ। ਮਸਕੀਨ ਸਾਹਿਬ ਇਹ ਗੱਲ ਸੁਣਾਉਂਦੇ ਹੁੰਦੇ ਸਨ ਸੁਕਰਾਤ ਦੀ। ਚਲੋ ਵੈਸੇ ਉਹਦੀਆਂ ਘਟਨਾਵਾਂ ਬਹੁਤ ਨੇ, ਸੁਕਰਾਤ ਦਾ ਜੀਵਨ ਬੜਾ ਕ੍ਰਾਂਤੀਕਾਰੀ ਸੀ ਜੀ। ਮੈਂ ਉਹ ਪਿਛਲੇ ਦਿਨ ਨੂੰ ਪੜ੍ਹ ਰਿਹਾ ਸਾਂ, ਅਤੇ ਜਦੋਂ ਮਰਨ ਲੱਗਣ ਉਹਦੀ ਘਰ ਵਾਲੀ ਬੜੀ ਕਰਖਤ ਸੀ, ਤੁਹਾਨੂੰ ਸ਼ਾਇਦ ਜਿੰਨਾ ਪੜ੍ਹਿਆ ਹੈ, ਸੁਕਰਾਤ ਦੀ ਘਰ ਵਾਲੀ ਬੜੀ ਗੁੱਸੇ ਵਾਲੀ ਸੀ, ਬਹੁਤ। ਉਹ ਇੰਨਾ ਭੈੜਾ ਬੋਲਦੀ ਸੀ, ਉਹ ਚੁੱਪ ਕਰਕੇ ਬੈਠਾ ਰਹਿੰਦਾ ਸੀ। ਅਤੇ ਇੱਕ ਦਿਨ ਕੀ ਹੋਇਆ, ਉਹ ਵਿਚਾਰ ਕਰ ਰਿਹਾ ਸੀ, ਵਿਦਿਆਰਥੀਆਂ ਨੂੰ ਕਹਿ ਰਿਹਾ ਸੀ, ਅਤੇ ਉਹ ਕਲਪੀ ਆਈ, ਉਹਨੇ ਕੀਤਾ ਭਾਂਡੇ ਧੋਂਦੀ ਪਈ ਸੀ। ਉਹ ਭਾਂਡੇ ਧੋਂਦੀ ਜਿਹੜਾ ਪਾਣੀ ਸੀ ਨਾ ਮੈਲਾ, ਕੁਝ ਨਹੀਂ ਵੇਖਿਆ, ਆਉਂਦਿਆਂ ਸਾਰ ਸੁਕਰਾਤ ਦੇ ਉੱਤੇ ਸਿਰ 'ਚ ਸੱਟਿਆ, ਉਹ ਹੱਸਣ ਲੱਗ ਪਿਆ। ਵਿਦਿਆਰਥੀ ਕਹਿੰਦੇ ਨੇ ਇਹ ਕੀ ਹੋਇਆ? ਕਹਿਣ ਲੱਗੇ ਅੱਜ ਦੁਨੀਆਂ ਦੀ ਕਹਾਵਤ ਬਦਲ ਗਈ। ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਚਲੋ ਆਪਣੀ ਭਾਸ਼ਾ 'ਚ ਬੋਲਿਆ, ਕਹਿੰਦੇ ਲੋਕ ਇਹੀ ਕਹਿੰਦੇ ਜੋ ਗਰਜਦੇ ਹੈ ਉਹ ਬਰਸਦੇ ਨਹੀਂ, ਅੱਜ ਪਤਾ ਲੱਗ ਗਿਆ ਜੋ ਗਰਜਦੇ ਹੈ ਉਹ ਬਰਸਦੇ ਵੀ ਹੈ। ਕਿ ਅੱਗੇ ਤਾਂ ਬੋਲਦੀ ਸੀ ਅੱਜ ਬਰਸ ਗਈ, ਪਰ ਜਦੋਂ ਮੌਤ ਹੋਣ ਲੱਗੀ ਨਾ ਉਹਦੀ, ਸੁਕਰਾਤ ਦੀ, ਆਖਿਰ ਘਰ ਵਾਲੀ ਹੈ, ਉਹਦਾ ਮਨ ਭਾਰ ਆਇਆ। ਆ ਕੇ ਕਹਿੰਦੀ ਹੈ, ਉਹ ਕਹਿੰਦੇ ਤੂੰ ਰੋਨੀ ਕਿਉਂ, ਸਾਰਾ ਮੇਰੇ ਨਾਲ ਤਾਂ ਲੜਦੀ ਹੁੰਦੀ ਸੀ, ਰੋਨੀ ਕਿਉਂ? ਕਹਿੰਦੀ ਮੈਨੂੰ ਇਸ ਕਰਕੇ ਰੋਨੀ ਪਈ ਹਾਂ ਕਿ ਤੂੰ ਬੇਕਸੂਰ ਮਰਨ ਲੱਗਾ ਹੈ, ਤੇਰਾ ਕਸੂਰ ਕੋਈ ਨਹੀਂ। ਕਹਿੰਦਾ ਇਹਦਾ ਮਤਲਬ ਕਸੂਰ ਕਰਕੇ ਕਲੰਕ ਲਾ ਕੇ ਮਰਦਾ ਫਿਰ ਚੰਗਾ ਹੋਣਾ ਸੀ। ਵੇਖੋ ਉਹਨੇ ਅਰਥ ਵੀ ਬਦਲ ਦਿੱਤੇ, ਗੱਲ ਸਮਝੇ। ਘਰ ਵਾਲੀ ਨੇ ਕਿਹਾ ਤੂੰ ਬੇਕਸੂਰ ਮਰਨ ਲੱਗਾ ਹੈ। ਕਹਿੰਦਾ ਜਿਹੜਾ ਕਸੂਰ ਨਾਲ ਮਰਦੇ ਹੁੰਦੇ ਉਹ ਦਾਗੀ ਹੁੰਦੇ ਆ, ਜਿਹੜੇ ਬੇਕਸੂਰ ਮਰਦੇ ਉਹ ਕਾਇਮ ਰਹਿੰਦੇ ਹੁੰਦੇ ਆ। ਉਹਦਾ ਤਰੀਕਾ ਸੀ, ਪਰ ਉਹਨੇ ਇੱਕ ਗੱਲ ਜਿਹੜੀ ਸਮਝਾਈ ਕਿ ਬੱਚਾ ਪਿਆਲਾ ਲੈ ਕੇ ਖਲੋਤਾ ਦੀ ਸਮੁੰਦਰ ਦੇ ਕਿਨਾਰੇ। ਮਸਕੀਨ ਸਾਹਿਬ ਬੜੀ ਕੋਟ ਕਰਦੇ ਸਨ ਤੇ ਉਹ ਰੋ ਰਿਹਾ ਸੀ ਤੇ ਸੁਕਰਾਤ ਨੇ ਪੁੱਛਿਆ ਤੂੰ ਰੋਣਾ ਕਿਉਂ ਵੇ? ਉਹ ਕਹਿੰਦਾ ਮੈਂ ਇਸ ਪਿਆਲੇ ਚ ਸਮੁੰਦਰ ਨੂੰ ਪਾਉਣਾ ਚਾਹੁੰਦਾ ਤੇ ਪੈ ਨਹੀਂ ਰਿਹਾ। ਉਹਨੇ ਇੱਕੋ ਗੱਲ ਕੀ, ਬੇਟਾ ਇਹ ਕਦੀ ਪੈਣਾ ਵੀ ਨਹੀਂ, ਸਮੁੰਦਰ ਇੰਨਾ ਸਗਾ ਤੇ ਤੂੰ ਪਿਆਲੇ ਚ ਪਾਉਣਾ ਚਾਹ, ਨਿੱਕਾ ਜਿਹਾ ਪਿਆਲਾ ਪਾਤਰ। ਕਹਿੰਦਾ ਨਹੀਂ ਪੈ ਸਕਦਾ ਕਦੀ। ਕਹਿੰਦਾ ਨਹੀਂ, ਕਹਿੰਦੇ ਬੱਚੇ ਨੇ ਪਿਆਲਾ ਚੁੱਕਿਆ ਸਮੁੰਦਰ ਦੇ ਵਿੱਚ ਸੱਟਿਆ ਤੇ ਤਾੜੀ ਮਾਰਦਾ ਹੱਸਦਾ ਨਿਕਲ ਗਿਆ। ਉਹਨੇ ਕਿਹਾ ਹੱਸਿਆ ਕਿਉਂ? ਕਹਿੰਦਾ ਜੇ ਸਮੁੰਦਰ ਨਹੀਂ ਇਹਦੇ ਵਿੱਚ ਪੈ ਸਕਦਾ, ਪਿਆਲਾ ਤੇ ਸਮਾ ਸਕਦਾ ਨਾ, ਬਸ ਮੈਂ ਸੜ ਦਿੱਤਾ। ਸੁਕਰਾਤ ਨੇ ਕਿਹਾ ਬਸ ਆਹ ਹੀ ਗਿਆਨ ਕਹਿ, ਸਾਡੇ ਪਿਆਲੇ ਚ ਬੇਅੰਤ ਨਹੀਂ ਆ ਸਕਣਾ, ਆਪਣੇ ਪਿਆਲੇ ਨੂੰ ਬੇਅੰਤ ਵਿੱਚ ਪਾ ਦੇਗੀ। ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਕਹਿੰਦੇ ਆ ਉਹਦਾ ਕਿਉਂ ਅਸੀਂ ਕੀਮਤ ਨਹੀਂ ਪਾਣੀ, ਅਸੀਂ ਕਿਉਂ ਸਿਮਰਨ ਕਰਨੇ ਆ? ਉਹਦਾ ਅਰਥ ਸੁਣ ਵੱਡਾ, ਮੈਂ ਪ੍ਰਮਾਣ ਤਕਰੀਬਨ ਨਿਤਨੇ ਦੀ ਬਾਣੀ ਜਿਹੜਾ, ਸੁਣ ਵੱਡਾ ਆਖ ਹੈ ਸਭ ਕੋਏ ਕੇਵਲ ਵੱਡਾ, ਅੱਗੇ ਕੀਮਤ ਪਾਏ ਨਾ ਕਹਿਆ ਜਾਏ ਨਾ, ਜਿਹੜਾ ਦਿਲੀ ਦਿਪੁਕ ਹੋ ਸਕਦਾ ਦੋਵੇਂ ਪਾਸੇ ਲੱਗੇ, ਕੀਮਤ ਪਾਏ ਨਾ ਕਹਿਆ ਜਾਏ, ਅੱਗੇ ਕਹਿਣਾ ਵਾਲੇ ਤੇਰੇ ਰਹਿ ਸਮਾਏ, ਨਾ ਕੀਮਤ ਪੈ ਸਕਦੀ ਹੈ ਨਾ ਕਹਿਆ ਜਾ ਸਕਦਾ, ਹਾਂ ਕਹਿਣ ਵਾਲੇ ਇੱਕ ਦਿਨ ਕਹਿੰਦਿਆਂ ਕਹਿੰਦਿਆਂ ਤੇਰੇ ਵੀ ਸਮਾ ਜਾਣਗੇ। ਇਸ ਕਰਕੇ ਸੰਗਤ ਜੀ, ਅੱਜ ਭਾਈ ਸਾਹਿਬ ਨੇ ਸ਼ਬਦ ਪੜ੍ਹੇ, ਚਲੋ ਮੈਂ ਵੈਸੇ ਮਨ 'ਚ ਮੇਰੇ ਆਇਆ ਵੀ ਤੇਰੀ ਕੀਮਤ ਨਾ ਪਵੇ। ਹੁਣ ਜਿਹੜਾ ਕਹਿੰਦਾ ਮੈਂ ਪਾ ਲਿਆ ਅੰਤ, ਮੈਂ ਤਾਂ ਇੱਥੇ ਪਹੁੰਚ ਗਿਆ। ਬਾਬਾ ਜੀ ਨੂੰ ਪੁੱਛੀਏ ਮਹਾਰਾਜ ਬ੍ਰਹਮ ਗਿਆਨੀ, ਉਹ ਬ੍ਰਹਮ ਗਿਆਨੀ ਕਹਿਣ ਲੱਗੇ ਜਦੋਂ ਮੂਰਖਾਂ ਦੀ ਲਿਸਟ ਤਿਆਰ ਹੋਵੇਗੀ ਨਾ ਤੇ ਸਭ ਤੋਂ ਟੋਪ ਤੇ ਉਹਨਾਂ ਦਾ ਨਾਂ ਹੋਵੇਗਾ ਰੱਬ ਦੇ ਘਰ ਵਿੱਚ। ਕਿੰਨਾ ਦਾ ਜੇ ਕੋ ਅੱਖ ਹੈ ਬੋਲ ਵਿਗਾੜ, ਅੱਗੇ ਤਾਂ ਲਿਖਿਆ ਸਿਰ ਗਾਵਾਰਾਂ ਗਾਵਾਰ, ਜਿਹੜਾ ਮੂਰਖਾਂ ਵਿੱਚੋਂ ਸ਼੍ਰੋਮਣੀ ਮੂਰਖ ਉਹ ਹੋਵੇਗਾ ਜਿਹੜਾ ਕਹਿੰਦਾ ਮੈਂ ਸਭ ਕੁਝ ਜਾਣ ਲਿਆ। ਮੈਂ ਫਿਰ ਬੇਨਤੀ ਕਰਾਂ, ਅਸੀਂ ਜਾਪ ਸਾਹਿਬ ਪੜ੍ਹਨੇ, ਪਹਿਲੇ ਪਦੇ ਵਿੱਚ ਕੀ ਹੈ? ਪਹਿਲੇ ਪਦੇ ਵਿੱਚ ਇਹੀ ਹੈ ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਚੱਕਰ ਚੇਨ ਅਰ ਬਨ ਜਾਤ ਅਰ ਪਾਤ ਨੈਣ ਜੇ ਰੂਪ ਰੰਗ ਅਰ ਰੇਕ ਭੇ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਪਉ ਪ੍ਰਕਾਸ਼ ਅਮਿਤੋਜ ਕਹੀਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਨੀਜੈ ਤਿਰ ਭਵਨ ਮਹੀਪ। ਤਿੰਨਾਂ ਭਵਨਾਂ ਦੇ ਰਾਜੇ ਤਿਰ ਭਵਨ ਮਹੀਪ, ਸੁਰ ਨਰ ਅਸੁਰ ਦੇਵ ਤੇ ਮਨੁੱਖ ਤੇ ਦੈਂਤ, ਨੇਤ ਨੇਤ ਨਾ ਇਤੀ ਨਾ ਇਤੀ ਦਾ ਅਰਥ ਜਿਹਦਾ ਅੰਤ ਨਹੀਂ ਪਾ ਸਕਦਾ। ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਪੁਰਾਣੇ ਸਮੇਂ ਗ੍ਰੰਥ ਲਿਖਦੇ ਸਨ ਤੇ ਲਿਖੇ ਜਾਂਦਾ ਸੀ ਇਤੀ, ਹਾਂਜੀ ਇਹ ਵੈਸੇ ਪੰਜਾਬੀ ਵਾਲੇ ਈੜੀ ਸਿਹਾਰੀ ਤੱਤੇ ਬਿਹਾਰੀ ਪਾ ਦਿੰਦੇ ਸਨ, ਕਈ ਈੜੀ ਸਿਹਾਰੀ ਤੱਤੇ ਸਿਹਾਰੀ ਇਤੀ, ਇਤੀ ਦਾ ਲਫ਼ਜ਼ ਅਰਥ ਹੁੰਦਾ ਹੱਦ ਸਮਾਪਤੀ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਪਿਤਾ ਗੁਰਦੇਵ ਦੀ ਸ਼ਹਾਦਤ ਨੂੰ ਇਤੀ ਲਿਖਿਆ, ਸਾਧਨ ਖੇਤ ਇਤੀ ਜਾਣਕਾਰੀ, ਕਹਿੰਦੇ ਬਸ ਇਸੇ ਸਮਾਪਤੀ ਹੋ ਗਈ, ਇਹਤੋਂ ਵੱਧ ਕੁਝ ਨਹੀਂ ਕਰ ਸਕਦਾ ਜਿੱਥੇ ਮੇਰੇ ਪਿਤਾ ਜੀ ਨੇ ਕਰ ਦਿੱਤਾ, ਇਤੀ ਜਿਨ ਕਰੀ। ਹੁਣ ਇਤੀ ਦਾ ਅਰਥ ਸਮਾਪਤੀ, ਅੰਤ ਪਾ ਲਿਆ, ਖਤਮ ਹੋ ਗਿਆ। ਤੇ ਪੁਰਾਣੇ ਵੇਦ ਵਾਲੇ ਸ਼ਬਦ ਵਰਤਦੇ ਸਨ ਨਾ ਇਤੀ, ਨਾ ਇਤੀ ਦਾ ਅਰਥ ਨਹੀਂ ਅਜੇ ਸਮਾਪਤ ਨਹੀਂ ਹੋਇਆ, ਇਹਤੋਂ ਸ਼ਬਦ ਬਣਿਆ ਨੇਤ, ਨੇਤ ਦਾ ਅਰਥ ਨਾ ਇਤੀ, ਮਤ ਸਮਝੋ ਅੰਤ ਪੈ ਗਿਆ। ਗੁਰੂ ਸਾਹਿਬ ਕਹਿੰਦੇ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਜੰਗਲ ਦੇ ਤਿਣਕੇ ਤੈਨੂੰ ਨਾ ਇਤੀ ਨਾ ਇਤੀ, ਸਮਝ ਗਿਆ ਨਾ ਜੀ ਤੂੰ ਇੱਥੇ ਨਹੀਂ ਤੂੰ ਇਸ ਤੋਂ ਅੱਗੇ ਹੈ ਹੋਰ ਅੱਗੇ ਕਹਿ। ਨੇਤ ਨਿਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ, ਕੌਣ ਜੰਮਿਆ ਤੇਰੇ ਸਾਰੇ ਨਾਂ ਨੂੰ ਬਿਆਨ ਕਰ ਸਕੇ, ਵੀ ਤੇਰੀ ਕੀਮਤ ਨਾ ਪਵੇ ਹੁਣ ਕੇਵਲ ਆਖਾਂ ਨਾਉ ਮੈਂ ਨਾਉ ਤਿਉਂ ਲਗਾਉਣ। ਨੇਤ ਨਿਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥਾ ਕਵਨ, ਕੀ ਹੋਇਆ ਜਿਹੜੇ ਅੱਗੇ ਬਾਬਾ ਜੀ ਦੱਸਣ ਲੱਗੇ ਉਹ 1101 ਨਾਮ, ਇਹ ਕਹਿਣ ਲੱਗੇ ਕਰਮ ਨਾਮ ਵਰਨਤ ਸਮਤ, ਚੰਗੀ ਸੋਝੀ ਵਾਲਿਆਂ ਨੇ ਤੇਰੇ ਕਰਮ ਨਾਮ ਬੇਅੰਤ ਕੀਤੇ ਨੇ ਪਰ ਤੇਰੇ ਨਾਮ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬਸ ਅੱਜ ਦੀ ਇਹ ਬੇਨਤੀ ਸੀ ਜੀ, ਆਪਾਂ ਨਾ ਇਸ ਪਾਸੇ ਨਾ ਤੁਰੀਏ, ਹਾਲਾਂਕਿ ਪੂਰਾ ਯੋਰਕੀ ਮੈਂ ਤੁਸੀਂ ਹੈਰਾਨ ਹੋਵੋ ਕਿ ਮੈਂ ਦਰਬਾਰ ਸਾਹਿਬ ਭਾਈ ਸਾਹਿਬ ਕਥਾ ਕਰਾਂ, ਇੱਕ ਬੰਦਾ ਪਤਾ ਨਹੀਂ ਭਰਿਆ ਪਿਆ ਸੀ ਬਰੂਦ ਨਾਲ ਹੀ ਵਾਹਿਗੁਰੂ, ਮੈਂ ਕਥਾ ਕਰਕੇ ਹਟਿਆ, ਮੈਂ ਨਿਕਲਦਿਆਂ ਸਰ ਕਹਿੰਦਾ ਹਰਿਮੰਦਰ ਸਾਹਿਬ ਵੱਲ ਮੂੰਹ ਕਰਕੇ ਦੱਸ ਤੂੰ ਰੱਬ ਪਾ ਲਿਆ? ਉਹ ਮੈਂ ਕਿਹਾ ਭਰਾਵਾ ਮੈਂ ਨਹੀਂ ਉਹ ਪਾਇਆ, ਜਿਹਨੇ ਪਾਇਆ ਮੈਂ ਉਹਦੀ ਗੱਲ ਕਰਨਾ ਪਿਆ, ਮੇਰੇ ਗੁਰੂ ਨੂੰ ਪਤਾ ਹੈ। ਇਸੇ ਕਰਕੇ ਯਾਦ ਰੱਖਿਓ ਖਾਲਸਾ ਜੀ ਇਸ ਤਰਕ ਜਾਪ ਉਦੋਂ ਹੈ ਕਿ ਨਹੀਂ ਹੈ, ਉਹਦਾ ਅੰਤ ਕੀ? ਬੰਦਾ ਕਲਪਿਆ ਹੋਇਆ। ਗੁਰੂ ਸਾਹਿਬ ਨੇ ਜਪਜੀ ਸਾਹਿਬ ਇੱਥੋਂ ਸ਼ੁਰੂ ਕੀਤਾ, ਬਲਾਇੰਡ ਫੇਥ ਤੋਂ, ਆਦ ਸੱਚ ਪਹਿਲਾਂ ਵੀ ਸੀ ਧਰਤੀ ਤੋਂ, ਜੁਗਾਦ ਸੱਚ ਸਮੇਂ ਤੋਂ ਪਹਿਲਾਂ ਵੀ, ਆਦ ਸੱਚ ਜੁਗਾਦ ਸੱਚ ਹੈ ਭੀ, ਅੱਜ ਵੀ ਸੱਚ ਹੈ, ਨਾਨਕ ਹੋਸੀ ਭੀ ਸੱਚ। ਇਸ ਕਰਕੇ ਗੁਰੂ ਦੇ ਬਚਨ ਨੂੰ ਮੰਨੀਏ। ਇਹ ਇਹ ਗਿਣਤੀਆਂ ਮਿਣਤੀਆਂ ਜੇ ਪਈ ਆਪਾਂ ਅੰਤ ਪਾ ਲੈਣਾ, ਕਿਹੜਾ ਜੇ ਇੱਥੇ ਗਰਕ ਗਏ ਲੋਕੀ, ਅੱਜ ਦੀ ਕਰਾਂ ਕੋਈ ਅੰਤ ਪਾ ਸਕਿਆ? ਨਾਰਦ ਦੇ ਚ ਨਾਰਦ ਸੇ ਚਤੁਰਾਨੁਰ ਸੇ ਰਮਨਾਰਕ ਸੇ ਸਭ ਹੂੰ ਵੀ ਲਗਾਇਓ, ਵੇਦ ਕਤੇਬ ਨਾ ਭੇਤ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ। ਅਸੀਂ ਕਿਸੇ ਬਾਗ ਦੀ ਮੂਲੀ ਹਾਂ ਜੀ? ਇਸ ਕਰਕੇ ਨਿਮਰਤਾ 'ਚ ਰਹਿ ਕੇ ਸ਼ਬਦ ਦੀ ਕਮਾਈ ਕਰੀਏ। ਭਾਈ ਸਾਹਿਬ ਨੇ ਸ਼ੁਰੂ ਕੀਤਾ, ਮੈਂ ਤਾਂ ਬੇਨਤੀ ਕਰ ਦਿੱਤੀ ਹੈ। ਕੱਲ੍ਹ ਨੂੰ ਸੰਗਤ ਜੀ ਮੇਰੀ ਇੱਛਾ ਹੈ, ਕਿਉਂਕਿ ਮੇਰਾ ਇੱਕ ਮਨ ਹੁੰਦਾ ਵੀ ਜਿਹੜੀ ਕਥਾ ਕਰਨੀ ਉਹ ਸ਼ਬਦ ਚੇਤੇ ਹੋ ਜਾਏ। ਅੱਜ ਕੀ ਨਾ ਕੈਲਗਿਰੀ ਮੈਂ ਕਥਾ ਸ਼ੁਰੂ ਕੀਤੀ ਅਤੇ ਮੈਂ ਕਿਹਾ ਸੰਗਤ ਜੀ ਮੈਂ ਕੱਲ੍ਹ ਨੂੰ ਕਥਾ ਕਰਾਂਗਾ, ਯੱਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਮੈਨੂੰ ਭੁੱਲਦਾ ਨਹੀਂ ਬਸ ਚੇਤੀ ਅਜੇ। ਅਤੇ ਉਹ ਮੈਨੂੰ ਭਾਈ ਸਾਹਿਬ ਕਹਿੰਦੇ ਆ ਜੀ ਇਹ ਤਾਂ ਤੁਸੀਂ 4 ਸਾਲ ਪਹਿਲਾਂ ਕਰ ਗਏ ਸੀ। ਅਤੇ ਫਿਰ ਮੇਰੇ ਮਨ 'ਚ ਆਇਆ ਵੀ ਇੱਕ ਸ਼ਬਦ ਕਹਿ ਮਹਾਰਾਜ ਦਾ, ਮੀਰਾਂ ਦਾਨਾ ਦਿਲ ਸੋਚ, ਮੁਹੱਬਤ ਮਨ ਤਨ ਬਸੇ ਸੱਚ ਸ਼ਾਹ ਬੰਦੀ ਮੋਚ, ਦੀਦ ਨੇ ਦੀਦਾਰ ਸਾਹਿਬ ਕੱਛ ਨੀ ਇਸਕਾ ਮੋਲ। ਫਿਰ ਉਹ ਮੈਂ ਨਾਲੇ ਸ਼ਬਦ ਚੇਤੇ ਹੋ ਗਿਆ, ਨਾਲੇ ਕਥਾ ਹੋ ਗਈ। ਕੱਲ੍ਹ ਨੂੰ ਬਿਲਾਵਰ ਰਾਗ ਦਾ ਸ਼ਬਦ ਹੈ ਜਿਹੜਾ ਅਕਸਰ ਹੁਕਮਨਾਮਾ ਲੈਂਦੇ ਆ ਗੁਰਸਿੱਖ, ਕਹਿੰਦੇ ਆ ਮੈਂ ਨਾਹੀਂ ਕਿਛ ਹੋ ਨਹੀਂ ਕਿਛ ਆਏ ਨਾ ਮੋਰਾ, ਹਾਂ ਕੱਛ ਆਏ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਇਹ ਸ਼ਬਦ ਦੀ ਵਿਆਖਿਆ ਆਪਾਂ ਕਰਾਂਗੇ, ਇਹ ਪਲੀਜ਼ ਪੜ੍ਹ ਕੇ ਆਇਓ ਅਤੇ ਆਇਓ ਜ਼ਰੂਰ। ਮੈਂ ਕਮੇਟੀ ਨੂੰ ਕਿਹਾ ਵੀ ਸਾਤੇ ਲੈਂਦੇ ਹੋ, ਸੰਗਤ 'ਤੇ ਲਿਆਉਂਦੇ ਨਹੀਂ ਤੁਸੀਂ, ਪਰ ਅੱਜ ਤੁਸੀਂ ਮਾਲਕ ਦੀ ਕਿਰਪਾ ਕੀਤੀ ਅਤੇ ਕੱਲ੍ਹ ਨੂੰ ਘਟਾਇਓ ਨਾ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ, ਇੱਥੋਂ ਦੇ ਪ੍ਰਬੰਧ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਸਤਿ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਅਤਿ ਸਤਿਕਾਰਯੋਗ ਭਾਈ ਭਿੰਦਰਪਾਲ ਸਿੰਘ ਜੀ ਹੁਣਾਂ ਦਾ, ਜੋ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਗੁਰਮੁਖ ਪਿਆਰਿਓ ਭਾਈ ਸਾਹਿਬ ਜੀ ਕੱਲ੍ਹ ਵੀ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਹਾਜ਼ਰੀਆਂ ਭਰਨਗੇ, ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਜੀ 12 ਤਰੀਕ ਤੋਂ ਲੈ ਕੇ ਉਹ ਤੋਂ ਅਗਲੇ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੂਖਨਿਵਾਰਨ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹਨ, ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਹਾਜ਼ਰੀਆਂ ਭਰ ਕੇ ਵੱਧ ਤੋਂ ਵੱਧ ਲਾਹੇ ਲੈਣੇ। ਸੋ ਹੁਣ ਢਾਡੀ ਜੱਥਾ ਭਾਈ ਰਛਪਾਲ ਸਿੰਘ ਜੀ ਪਮਾਲ ਉਹਨਾਂ ਦੇ ਜੱਥੇ ਵੱਲੋਂ ਕੁਛ ਮਿੰਟਾਂ ਦੀ ਹਾਜ਼ਰੀ ਭਰੀ ਜਾਵੇਗੀ, ਉਪਰੰਤ ਦੀਵਾਨਾਂ ਦੀ ਸਮਾਪਤੀ ਹੋਵੇਗੀ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਪੰਥ ਦੇ ਉੱਚ ਕੋਟੀ ਦੇ ਵਿਦਵਾਨ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਸੰਗਤਾਂ ਦੇ ਨਾਲ ਆਪਣੀਆਂ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ, ਆਪਾਂ ਸਾਰੇ ਜਾਣਦੇ ਹਾਂ। ਸਤੰਬਰ ਦੇ ਮਹੀਨੇ ਦੇ ਵਿੱਚ ਜਿੱਥੇ ਹਰ ਸਾਲ ਭਾਈ ਸਾਹਿਬ ਜੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਬਾਬਾ ਨਰਿੰਦਰ ਸਿੰਘ ਜੀ ਉਹਨਾਂ ਦੇ ਜੋ ਪ੍ਰੋਗਰਾਮ ਲੀਕੇ ਹੁੰਦੇ ਨੇ, ਧੰਨ ਧੰਨ ਬਾਬਾ ਬੁੱਢਾ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਹਾਜ਼ਰੀਆਂ ਭਰਦੇ ਨੇ, ਅਤੇ ਨਾਲ ਨਾਲ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਵੀ ਉਹ ਹਾਜ਼ਰੀ ਭਰਦੇ ਨੇ। ਅੱਜ ਉਹਨਾਂ ਦੀ ਪਹਿਲੀ ਹਾਜ਼ਰੀ ਸੀ ਜਿੱਥੇ ਭਾਈ ਸਾਹਿਬ ਜੀ ਉਹਨਾਂ ਨੇ ਉਸ ਅਕਾਲ ਪੁਰਖ ਦੀ ਉਸਤਤ ਕਰਦਿਆਂ ਆਖਿਆ ਏ ਉਹ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਦਾਤਾ ਤੇਰੀ ਰਚਨਾ ਕਮਾਲ ਬੇਮਿਸਾਲ ਜਾਪੇ, ਆਵੇ ਨਾ ਸ਼ੁਮਾਰ ਰਚੇ ਰੰਗ ਤੇ ਨਿਆਰੇ ਨੇ, ਜੰਗਲਾਂ ਪਹਾੜਾਂ ਮਾਰੋ ਥਲਾਂ ਗੁਲਜ਼ਾਰਾਂ ਵਿੱਚ ਚਾਰ ਹੀ ਚਫੇਰੇ ਤੇਰੇ ਨੂਰ ਦੇ ਨਜ਼ਾਰੇ ਨੇ, ਪਵੇ ਨਾ ਫਰਕ ਰਤੀ ਸਮੇਂ ਦਾ ਚੱਕਰ ਚੱਲੇ, ਤੇਰੀ ਰਜ਼ਾ ਵਿੱਚ ਚੰਦ ਸੂਰਜ ਸਤਾਰੇ ਨੇ, ਪਾਇਆ ਨਾ ਅੰਤ ਕਿਸੇ ਤੇਰੀਆਂ ਕੁਦਰਤਾਂ ਦਾ, ਵੱਡੇ ਵੱਡੇ ਬਲਵੰਤ ਖੋਜ ਖੋਜ ਹਾਰੇ, ਉਹਦਾ ਅੰਤ ਕੋਈ ਨਹੀਂ ਪਾ ਸਕਦਾ। ਭਾਈ ਸਾਹਿਬ ਜੀ ਸਮਝਾ ਰਹੇ ਸੀ ਉਹਦੇ ਵਿੱਚ ਸਮਾਇਆ ਜਾ ਸਕਦਾ, ਸਮਾਉਣ ਵਾਸਤੇ ਉਹਦੀ ਰੱਬੀ ਬਾਣੀਆਂ ਤੁਰਕੀ ਬਾਣੀਆਂ ਉਹਦੀ ਬੰਦਗੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਲਾਹੌਰ ਤੋਂ ਆਪਣੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸ਼ਬਦਾਂ ਦੁਆਰਾ ਯਾਦ ਕਰਦੇ ਨੇ, ਜਿਨ੍ਹਾਂ ਦਾ ਆਪਾਂ ਚਿੱਠੀਆਂ ਦਾ ਜ਼ਿਕਰ ਕਰਦੇ ਹਾਂ, ਉਹਦੇ ਵਿੱਚ ਉਹਨਾਂ ਨੇ ਇਹੀ ਆਖਿਆ ਸੀ, ਇਹ ਮੇਰੇ ਮਾਲਕ ਮੇਰੀਆਂ ਅੱਖਾਂ ਤਰਸਦੀਆਂ ਨੇ, ਮੈਂ ਤੇਰੇ ਦਰਸ਼ਨ ਦੀਦਾਰ ਕਰਾਂ, ਮੈਤੋਂ ਵਿਛੋੜਾ ਸਿਹਾ ਨਹੀਂ ਜਾਂਦਾ। ਉਹਦਾ ਜ਼ਿਕਰ ਪਮਾਲ ਦਾ ਜੱਥਾ ਗਾ ਕੇ ਇੰਜ ਕਰ ਰਿਹਾ।

ਜੀ ਸਮਝਾ ਕੇ ਗਏ ਨੇ, ਉਸ ਪਰਮਾਤਮਾ ਦੇ ਵਿੱਚ ਲੀਨ ਹੋਣਾ, ਉਹ ਪਰਮਾਤਮਾ ਦੇ ਵਿੱਚ ਸਮਾ ਜਾਣਾ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਹੋ। ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਦੇ ਵਿੱਚ ਜੁੜੀਏ ਜੀ, ਆਓ ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਕਰ ਤਾਰਿਆ
1: ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ
0: ਕਰਮ ਪਾਇਆ ਤੁਧ ਜਿਨ ਕੋ ਸੇਨਾ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇਵ ਅਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਰੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆਈਐ ਜਹ ਡਿਠੀ ਸਭ ਦੁਖ ਜਾ

ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਵੈਤਾਈ ਸਭ ਥਾਈ ਹੋਏ ਸਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਮਨ ਛਕਿਆ ਦੇ ਚਰਾਈ ਤੇ ਗਵਾਹੀ ਦੇ ਨਿਰਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ

ਸੀ ਸਜਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰਾ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਿਥਮੀ।

ਬਖਸ਼ੋ ਹੀਨ ਮਾਣਿਆਂ ਦੀ ਮਾਣ ਦੇ ਤਾਣਿਆਂ ਦੇ ਤਾਣ ਦੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਅੰਦਰ ਸੱਚੇ ਪਾਤਸ਼ਾਹ ਜੀ

ਮਨਾ ਆਈਆਂ ਸੰਗਤਾਂ ਦੀ ਹਾਜ਼ਰੀ ਧਿਲ ਫੁਲ ਪੀਟਾ ਦਰਬਰ ਮਾਨ ਕਰਨਾ ਸਭ ਦੀ ਪਰਿਵਾਰਾਂ ਸਿਰਤੀ ਮਿਹਰ ਪਰਿਆਤ ਰੱਖਣਾ ਸਭ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਉਪਦੇਸ਼ਾਂ 'ਤੇ ਚੱਲਣ ਦੇ ਬਲ ਬਖਸ਼ਣੇ।

0: Oh, lo so.
1: ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ

ਹਰਾ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸ਼ਬਦ ਪ੍ਰਸਾਦ ਜੈ ਕਰ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੁਹੇਲਾ ਸਿਵਰਿਹੁ ਸਿਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੁਹੇਲਾ ਹੋ ਅਰਿਜਿਤ ਸੁਹੇਲਾ ਸਦਾ ਸੁਖ ਹੋਇ ਰਹਾਓ ਨਿਤ ਨਿਤ ਜੀੜੇ ਸੰਭਾਲੀ ਨੂੰ ਦੇਖਿਆ ਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਰ ਕਰ ਪਾਵਹੁ ਤੇਰ ਦੇਹੁ ਤਿਨ ਸਿਸਰੀ ਅਜ ਹੋਵੈ ਸਾਹਿਬ ਸੁਮੇਰ ਕਾਰ ਕਰ ਇਹੋ ਪਾਹੁ ਚਾ ਸਦਣੇ ਨਿਤ ਪਵਨ ਸਦਨ ਹਾਰ ਸਿਮਰੀ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਲਾ ਪਹਿਲਾ ਛ ਘਰ ਛ ਗੁਰ ਛ ਉਪਦੇਸ਼ ਗੌਰ ਗੁਰੇ ਕੁਵੇਸ਼ ਨੇਕ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਪੈ ਰਹਾਉ ਰਿਸੋਏ ਤਸਿਆ ਘੜੀਆ ਪਹਿਰਾ ਖਿੱਤੀ ਵਾਰੀ ਮਾਂ ਹੋ ਹੋਆ ਸੂਰ ਦੇ ਤੁਰ ਤੇ ਅਨੇਕ ਨਾਨਕ ਕਰਤੇ ਕੇ ਕੀਤੇ ਬੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਬਾਜ ਅੰਤ ਤੇਰੀ ਰਹਾਓ ਸਹਸ ਤਬ ਨੈਨ ਨਨ ਨੈਨ ਹੈ ਤੋਹੇ ਕਹੋ ਸਹਸ ਮੂਰਤ ਨਨ ਇਕ ਤੋਹੇ ਸਹਸ ਪਦ ਵਿਮਲ ਨਨ ਇਕ ਪਦ ਗੰਧ ਬਿਨ ਸਹਸ ਤਬ ਗੰਧ ਚਰਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਮੈ ਚਾਨਣ ਹੋਏ ਗੋਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੇ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੁਆਨ ਦਿਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ ਹੋਏ ਜਾਤੇ ਤੇਰਾ ਨਾਈ ਵਾਸਾ ਰਾਹ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧਨ ਗਰਭ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਾਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਉਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚਲਹਿ ਚੁਬਹਿ ਦੁਖ ਪਾਵੇ ਜਮਕਾਲ ਸਹ ਹੈ ਸਿਰ ਡੰਡਾ ਹੈ ਹਰ ਜਾਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾ ਕਾਠ ਚੱਲੋ ਹਰ ਲਾਹ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਇ ਪੀ ਆਵੈ ਇਹੋ ਰਸਿ ਕਥ ਕਥਾ ਤਿਨ ਜਾਨੀ ਜਾ ਕੋ ਆਈ ਸੋਈ ਬਿਹਾਜਹੋ ਹਾਰੇ ਗੁਰ ਤੇ ਮਨੇ ਵਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ ਬਹੁ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਦਾਸ ਮਾਰੀ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇਵ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਾਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਪਾਵਨ ਤਖਤਾਂ ਦੇ ਪ੍ਰਕਾਸ਼ ਮਾਨੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਨੇ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਘਾਟਾ ਪ੍ਰਚਕ ਮਾਫ ਕਰਨਾ ਅੱਗੇ ਵਾਸਤੇ ਸਮਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਸਰਬੱਤ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਦਿਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈਰੈਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਣ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

परे एक गुण नाही। अमृत शाल बिख बिख

ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਸ ਸਿਆਣਪਾਂ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੋ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕੋ ਹੁਕਮੈ ਜੇ ਪੁੱਜੈ ਤਾਂ ਹੋਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀ ਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੀ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲਹਿੰਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾ ਤਾਰ ਫਿਰ ਕੇ ਅੱਗੇ ਰੱਖੀ ਆਏ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਸ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਵਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਤਰ ਨਾ ਜਾਈ ਤੀਰਥ ਨਾਹਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਹੇ ਕਰੀ ਜੇ ਤੀਸਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾ ਰੁਖਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ।

ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ।

ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਐ ਸਦਾ ਔਰ ਮੰਨੈ ਤਰਾਇ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੇ ਦਰ

ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੇ ਉੱਪਰ ਕੀਤਾ ਪਹਾੜ ਧਰਤੀ ਹੋਰ ਪਰਾਇ ਹੋਰ ਹੋਰ ਤਿਸਤੇ ਭਾਰਤ ਲਾਇ ਕਵਣ ਜੋਰ ਜੀਏ ਜਾਤ ਰੰਗਾ ਕਿਨਾਬ ਸਭਨਾ ਲਿਖਿਆ ਬੁੜੀ ਕਲਾਮ ਇਉਂ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲੇ ਹੋ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾਵ ਅਸੰਖ ਗ੍ਰੰਥ ਮੁਖਵੀਤ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੁਹ ਭਕਸਾਰ ਅਸੰਖ ਮੂਨ ਨਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਤ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗੜਬੜ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖਾਹਿ ਅਸੰਖ

ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ।

ਕਵਣ ਸਿਰ ਉੱਤੀ ਮਾਫ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲਿਖਣ ਲੇਖ ਪੁਰਾਣ ਤਿਤ ਵਾਰ ਨਾ ਜੋਗੀ ਜਾਣੇ ਰੋਤੇ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਓ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਖਾ ਕਿਵ ਸਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ

ਹਾਰਿਸ ਮੁਨਸਾ ਸੁਲਤਾਨ ਗਿਰਹਾ ਸਿੱਤੀ ਮਾਲ ਧਨ ਕੀੜੀ ਤੁਲ ਨਾ ਹੋ ਨਿੰਜੇ ਤਸਮਨ ਹੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣੇ ਅੰਤ ਅੰਤ ਨਾ ਕਰਨੇ ਦੇਣੇ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ

ਹੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਉੱਚਾ ਹੋਵੇ ਕੋਈ ਤੇ ਸੂਚੇ ਕਉ ਜਾਣੇ ਸੋ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਮੰਗਹਿ ਜੋ ਦੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪ ਟੁੱਟ ਹੈ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੁੱਖ ਭੁਗ ਸਦ ਮਾਰ ਵੇ ਭੇਦਾ ਤਰੀ ਦਾ ਤਾਰ ਮਨ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤਿਆ ਮੁਇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਈ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਮੁੱਲਾ ਵਹਿ ਮੁੱਲ ਲੈ ਜਾ ਹੇ ਮੁੱਲ ਭਾਏ ਮੁੱਲਾ ਸਮਾ ਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲੋ ਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਮੁੱਲਾ ਖਿਆਨ ਜਾਇਆ ਖਾਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣੋ ਆਖੇ ਪੜੇ ਕਰਹਿ ਵਖਿਆਣੋ ਆਖੇ ਬਰਮੇ ਆਖੇ ਇੰਦ੍ਰ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇ

ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸੋ ਕਹੀਨ ਕਿਤੇ ਗਾਵਣ ਹਾਰੇ ਗਾਵਹਿ ਧੋਨੁ ਪੌਣ ਪਾਣੀ ਬਹਿ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਵਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵਹਿ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ

ਆਦੇਸ਼ ਤਸੈ ਆਦੇਸ਼ ਸਵਾਦ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹਿ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਇੱਕ ਨਾਮ ਜਗਦੀਸੇ ਤਰਾਹਿ ਪਦ ਭਵਣੀਆਂ ਚੜੀਏ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਈ ਰੀਸ

ਨਰਾਜਮਾਨ ਮਨ ਸੁਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਸ ਵਿੱਚ ਜੀ ਅਜੁਗਤ ਕੇ ਰੰਗ ਤਨਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥਾਇ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀ ਅਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ

ਜਿੱਥੇ ਭਗਤ ਵਸੈ ਕੇ ਲੋਕ ਕਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭਾਂਡੇ ਕੋ ਕਥੈ ਤੈ ਅੰਤਨਾਂਤ ਤਿਥੈ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵੇਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨ ਯਾਰ ਐਰਣ ਮਤ ਵੇਦ ਹਤੀਆਰ ਜਤ ਪਾਵਹਾਰਾ ਧੀਰਜ ਸੁਨ ਯਾਰ ਐਰਣ ਮਤ ਵੇਦ ਹਥਿਆਰ ਭਉ ਹਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤ ਤੁਐ ਪ੍ਰਸਾਦ ਚੱਕਰ ਚਿਹਨ ਅਰ ਬਰਨਜਾ ਤਰਪਾਤ ਨਾ ਹਿੰਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਸਮੇਤ ਜੈ ਕੋਟ ਇੰਦਰ ਇੰਦਰਾਨ ਸਾਹਿ ਸਹਾਨ ਗਣਿਤ ਜੈ ਤ੍ਰੇ ਭਵਨ ਮੀਪ ਸੁਰ ਨਰ ਸੁਰ ਨੇਤ ਨੇਤ ਬੰਤਨ ਕਹਿ ਤਵ ਸਰਮ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਏ ਨਮਸਤਾਂ ਅਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮੰਗ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹਿ ਨਮਸਤਾਂ ਢਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਧਾਰੇ ਨਮਸਤਾਂ ਪਾਰੇ ਨਮਸਤਾਂ ਸੋਏਕਾ ਨਮਸਤਾਂ ਨੇਕਾ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਭੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤੰ ਨਿਰਤਾਪੇ ਨਮਸਤਾਂ ਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤਾਂ ਗਾਹਿ ਨਮਸਤਾਂ ਬਾਹਿ ਨਮਸਤੰ ਤ੍ਰਿਵਰਗੇ ਨਮਸਤਾਂ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਗੰਮੇ ਨਮਸਤਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤਾਂ ਅਜਾਤੇ ਨਮਸਤਾਂ ਪਾਤੇ ਨਮਸਤਾਂ ਮਜਬੇ ਨਮਸਤਸਤਜਬੇ ਦੇ ਸੰਗ ਦੇਸੇ ਨਮਸਤਾਂ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਤਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸ ਦੇਵੈ ਨਮਸਤਾਂ ਭੇਵੈ ਨਮਸਤਾਂ ਜਨਮੇ ਨਮਸਤੰ ਸੁਬਨਮੇ ਨਮੋ ਸਰਵਗੌਣੇ ਨਮੋ ਸਰਵਭਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਲਕਾਲੇ ਨਮੋ ਨਮਸਤਸ ਦਇਆਲੇ ਨਮਸਤਾਂ ਵਰਨੇ ਨਮਸਤਾਂ ਵਰਨੇ ਨਮਸਤੰ ਗਿਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਵਧੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵਸੋਖ ਨਮੋ ਸਰਵਭੋਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੀ ਨਮੋ ਸਰਵ ਨਮੋ ਭੋਗ ਭੋਗੀ ਨਮੋ ਸਰਵਦਿਆਲੇ

ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੈਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਮ ਪਰਮ ਰੂਪੇ ਨਮੋ ਜੋਗ ਜੋਗੇ ਸੁਰਮ ਪਰਮ ਸਿੱਧੇ ਨਮੋ ਰਾਜ ਰਾਜੇ ਸੁਰਮ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੋਗਤੇ ਨਮੋ ਜੋਗ ਜੋਗੇ ਸੁਰਮ ਪਰਮ ਜੋਗਤੇ

ਜਨਮ ਮਰਨ ਵਿਹੀਨ ਚੱਕਰ ਵੱਕਰ ਫਿਰੈ ਚਤਰ ਚਕਮਾ ਨਹੀਂ ਪੁਰ ਤੀਨ ਲੋਕ ਚੌਦਹਿ ਕੇ ਵਿਖੇ ਜਗ ਜਾ ਪਈ ਜੇ ਜਾ ਪਾਸ ਦੇਵਨ ਆਦਿ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਯਮ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਆਦੇਸ਼ ਧਰਮ ਧਾਮ ਸੁ ਭਰਮ ਰਹਿਤ ਭੂਤ ਅਲਖ ਅਭੇਸ ਅੰਗ ਰਾਗ ਨਾਰੰਗ ਜਾ ਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਯਾਤ ਰੂਪ ਅਸੂਤ ਅੰਗਹੀਨ ਭੰਗਨ ਆਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵਗੰਤਾ ਸਰਵਹੰਤਾ ਸਰਵ ਤੇਨ ਭੇਗ ਸਰਵ ਸ਼ਾਸਤ੍ਰ ਨਾ ਜਾਣੇ ਜੇ ਰੂਪ ਰੰਗ ਰੇਖ ਪਰਮ ਬੀਤ ਪੁਰਾਣ ਜਾ ਕਹਿ ਨੇਤ ਭਾਖਤ ਨੇਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨਾ ਆਵਈ ਬਹੁਚਿਤ ਮਤ ਭਾਰ ਸੰਤ ਵੈ ਪ੍ਰਸਾਦ।

ਸਰਬੰਘੰਤਾ ਸਰਬੰਘੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰਪ੍ਰਾਣ ਸਰਬੰਪ੍ਰਾਣ ਸਰਬੰਕਰਮ ਸਰਬੰਧਰਮ ਸਰਬੰਯੋਗਤਾ ਸਰਬੰਮੁਕਤਾ ਸਾਵਿਸ਼ਦ੍ਵੈ ਪ੍ਰਸਾਦ ਨਮੋ ਨਰਕਨਾਸਿਸ ਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥਮ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨ ਪੁੱਤਰੇ ਨ ਪੁੱਤਰੇ ਨ ਸੁਤਰੇ ਨ ਮਿੱਤਰੇ ਨ ਤਾਤੇ ਨ ਮਾਤੇ ਨ ਜਾਤੇ ਨ ਪਾਤੇ ਨਰਸਾਕ ਸਰੀ ਕਿਹਾ ਮਿੱਤੋ ਅਮੀ ਕਹਿ ਸਦੈਵੰ ਪ੍ਰਵਾਹਿ ਅਜਾਹਿ ਅਜਾਹਿ ਭਗਵਤੀ ਸੰਤੁਐ ਪ੍ਰਸਾਦ ਕਿ ਜਾ ਹਰਜੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇ ਸੁਲੋ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਕਿ ਹੁਸਨੁਲ ਜਮਾਲ ਹੈ ਗਰੀਬੁਲ ਖਿਰਾਜ ਹੈ ਗਰੀਬੁਲ ਨਿਵਾਸ ਹੈ ਹਰੀਫੁਲ ਸਿਕੰਨ ਹੈ ਹਰਾਸੁਲ ਫਿਕੰਨ ਹੈ ਕਲੰਕ ਪ੍ਰਣਾਸ ਸਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕਮ ਪ੍ਰਣਾਸ ਹੈ ਬਹਿਸ਼ਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇ ਸੁਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਸਮਸਤੁਲ ਅਦੀਸ ਹੈ ਅਧੇ ਸੁਲਾ ਲੇਖ ਹੈ ਹਮੇ ਸੁਲਾ ਭੇਖ ਹੈ ਜਿਵੀਨੁਲ ਜਮਾ ਹੈ ਅਮੀ ਕੁਲ ਮਾ ਹੈ ਗਰੀ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਰੰ ਪ੍ਰਕਾਸ਼ ਹੈ ਕਿ ਮੈਂ ਤੋ ਸੁਭਾਸ ਹੈ ਕਿ ਅਜਵ ਸਰੂਪ ਹੈ ਕਿ ਮੈਂ ਤੋ ਬੇਭੂਤ ਹੈ ਕਿ ਮੈਂ ਤੋ ਪਸਾਹ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਰੰ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤੁਐ ਪ੍ਰਸਾਦ ਮੁਨ ਮਨ ਪ੍ਰਣਾਮ ਗੁਣਗਨ ਮੁਦਾਮ ਅਰ ਬਰਿਆ ਗੰਜ ਹਰ ਨਰ ਪ੍ਰਭਾਨੀ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖੰਡ ਪਰ ਨਰਿਆ ਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨਸ਼ਜੇ ਅੰਗ ਆਸਨੇ ਅਭੰਗ ਉਪਮਾ ਅਪਾਰ ਗਤ ਮਿਤੁ ਉਦਾਰ ਜਲ ਥਲ ਅਮੰਡ ਦੇਸ ਵਿਸ ਅਭੰਡ ਜਲ ਥਲ ਮਹਾ ਦਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਤ ਧਰ ਤੁਰਾਸ ਆ ਜਾਨ ਬਾਹੂ ਇੱਕੇ ਸਦਾ ਹੂ ਅੰਕਾਰ ਆਦਿ ਕਥਨੀ ਅਨਾਦ ਖਾਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਆਨ ਸ਼ਜ ਗਾਤ ਅਜ ਜਨਾ ਬਾਤ ਝੰਜ ਗਾਤ ਨਰੰਜ ਬਾਤ ਟੁੱਟ ਭੰਡਾਰ ਅਣਠ ਅਪਾਰ ਅਡੀਠ ਧਰਮਤ ਢੀਠ ਕਰਮ ਅਣਮਰਣ ਅਨੰਦ ਦਾਤਾ ਮਾਤ

ਗਾਹ ਹਟਾਓ ਅਨਾਥੇ ਪ੍ਰਮਾਥੇ। ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ, ਕਰਮ ਭਰਮ ਅਗੰਜੇ ਅਲੇਖੇ, ਭੁਜੰਗ ਪਰਿਆਤ ਛੰਦ। ਨਮਸਤੁਲ ਪ੍ਰਣਾਮੇ ਸੁਮਸਤੁਲ ਪ੍ਰਣਾਸੇ।

दुकालं प्रणासी दयालं स्वरूपे सदायंग संगे अपंगं बेपुते।

ਸ਼ਰਾਬ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਏ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨੋ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂ ਭਲੀ ਬਿਦ ਨਿਆਪ ਸੀਸ ਨਾ ਜਾਤ ਵਿਚਾਰੇ ਏਤੇ ਭੈ ਤੂੰ ਕਹਾ ਪੈ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਬਦੇਸ ਦਿਸਾਨ ਕੁਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ

ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ। ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੁ ਏਕ ਨਾ ਲੇਖੈ।

ਨਵਦੇਵ ਫਨਿੰਦਰ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲਹੀ ਪਲ ਮੈਂ ਸਭ ਸਾਪ ਥਪੈਂਗੇ ਪੁਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨ ਇੰਦਰ ਗਜਿੰਦਰ ਨਰਾਤ ਜੌਂ ਤ੍ਰਿਲੋਕ ਕੋ ਰਾਜ ਕਰੇਂਗੇ ਉਹ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁ ਅੰਬਰ ਸਾਜ ਭਰੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ ਜੀ।

ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚਾਉ ਪਈ ਹਮਰੀ ਕਰੋਹਾ ਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ ਸਭੈ ਤੁਮ ਕਾਵਹੁ ਆਪਾਦ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਏ ਸਭੈ ਰਨ ਕਉ ਆ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਸ਼ਾੜ ਕੋਈ ਅਵਰ ਨਾ ਧਿਆਉ।

ਜਬ ਉਦ ਕਰਖ ਕਰਾ ਕਰਤਾ ਰਾਮ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੁੰਜੇ ਤੇ ਬਦਨ ਸ੍ਰਿਸ਼ ਸਭ ਧਾਰਾ।

ਆਪੇ ਆਪਣੀ ਬੁੱਧ ਹੈ ਜੇਤੀ ਬਨ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇਵਲ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਉ ਰਾਵ ਕਹੀ ਭੂਪਾ ਅੰਡ ਜੇਰ ਜਸੇ ਤਜ ਕੀਨੀ ਉਤਪਦ ਖਾਨ ਬਹੁਰ ਰਚ ਦੀਨੀ ਕਹੂ ਫੂਲ ਰਾਜਾ ਹੋਇ ਬੈਠਾ ਕਹੂੰ ਸਿਮ ਭਇਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ।

ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂਰਾਣ ਘਾਤਾ। ਜੇ ਅਸ ਤੁਸ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਨ ਭਗ ਭਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਵਾਰ ਤਿਆ ਹੈ ਤਾ ਕੇ ਕਾਲ ਨਿਕ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤੰਜਾ ਹਿਨੇ ਹਰੇ ਹੋ ਤਾ ਕੇ ਤਾਪ ਤਨਕ ਮਹਿ ਹਰੇ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਾ ਸ਼ਵੈ ਸਕੈ ਨਾ।

ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦੈ ਲੇਹ ਉਬਾਰੀ ਸਰਵ ਠੌਰ ਮੋਹ ਹੋਹ ਸਹਾਈ ਦੁਸ ਦੋਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਵਿੱਚ ਸਕਲ ਦੇ ਕੋ ਹਰਤਾ ਦੁਸ ਦੋਖੀਅਨ ਕੋ ਸ਼ੈ ਕਰਤਾ।

ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ।

ਤੇਰਾ ਕਾਰਨ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੁਭਾਵ ਹੈ ਸਦਾ ਸੇ ਫਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਸਾਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰ ਗਿਆ ਪੰਚ ਦੂਤ ਤੁਧ ਵਸ ਕੀਤੇ ਕਾਲ

ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਹੈ ਮਾਇਆ ਮੋਹਣੀ ਜੁਨੀਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਬਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਏ ਹੁਕਟੰਬ ਤੂੰ ਜੇ ਦੇਖਦਾ ਚਲੈ ਨਾਹੀਂ ਤੇਰੇ ਨਾਲੇ ਸਾਹ ਤੇਰੇ ਚਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ।

ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਮਾਰਗ ਜਾਣ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ।

ਜਿਵ ਤੂੰ ਚਲਾਏ ਤਿਵੇਂ ਚਲਹਿ ਜਿਨਾ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁ ਪਾਵਹੇ। ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੇ ਚਲਾਵੇ। ਇਹੋ ਸੁਹਿਲਾ ਸਭ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ।

ਕਹਿ ਨਾਨਕਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ।

ਸਦਾ ਰਹੇ ਗੁਰੂ ਨਾਨਕ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਨਹੀਂ ਉਹ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤਿਆ ਅੰਤਰੇ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪ੍ਰਣ ਗੁਰਬਨੇ ਅਵਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀ ਆ ਜਾਏ।

ਬਿਨ ਸਤਿਗੁਰੂ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਨੰਗਾਵੋ ਗੁਰੂ ਕੇਰੀ

ਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਏ, ਮਨੋਂ ਕਿਉਂ ਵਿਸਾਰੀਏ। ਬਿਰਦਾਤਾ ਜੇ ਅਗਰ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਪੋਹਿ ਨਾ ਸਕੀ, ਜਿਸ ਨੂੰ ਆਪਣੀ ਬਿਲਾਵੇ, ਆਪਣੀ ਲਵੇ ਆਪੇ ਲਾਏ। ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕੇ ਵਿੜਦਾਤਾ ਸੋ ਕਿਉਂ ਮਨੋਂ ਵਿਸਾਰੀਏ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਵੇ ਕੁਝ ਹੀ ਕਰਤੈ ਖੇਰ ਰਜਾਇਆ, ਜਾਤ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ।

ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਕਿਹੋ ਸਰੀਰ ਪ੍ਰਵਾਨ ਹੋਆ ਜਿਨ ਸਤ

ਹਰ ਬਿਨ ਅਵਰ ਨ ਕੋਈ ਕਹਿ ਨਾਨਕੇ ਨੇਤਰੇ ਅੰਧ ਸੇ ਸਤਿਗੁਰ ਮਿਲੇ ਦੇਵ ਦ੍ਰਿਸ਼ਟ ਹੋਈ।

संत साजन भए सरसे पूरे गुरते जानी सुनते पुनीत कहते पवित सत

ਵਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਉ, ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਕਰ ਨਾਉ, ਨਿਧ ਆਵੇ ਧਾਏ ਸਭ ਥਾਈਂ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਸੁਣ ਕੇ ਨੰਡਿੱਠ ਕੀਤਾ,

ਬੰਦ ਬੰਦ ਕਟਵਾਏ। ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ। ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ। ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ,

ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ, ਕਿਰਪਾ ਕਰਨੀ। ਬਾਣੀ ਪੜ੍ਹਦੇ ਹਾਂ, ਸੇਵਾ ਨਿਭਾਉਂਦੇ ਹਾਂ, ਹਜ਼ੂਰੀ ਵਿੱਚ ਵਿਚਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ, ਬਾਣੀ ਪੜ੍ਹਨ ਦੇ ਉਦਮ ਬਖਸ਼ਣੇ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ। ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ, ਅਕਾਲ ਕੀ ਤਬੀ ਚਲਾਇਓ ਪੰਥ,

ਪਹਿਵੇ ਚੰਦ ਫਿਰੇ ਸਿਰ ਭਾਰ, ਪਹਿਵ ਚ ਰਾਜਾ ਧਰਮ ਦੁਆਰ, ਪਹਿਵੇ ਸੂਰਜ ਪਹਿਵੇ ਚੰਦ ਕੋ ਕਰੋੜੀ, ਚਲ ਤਨੰਤ ਪਹਿਵੇ ਸਿਧ ਸੁਰਨਾਥ, ਪਹਿਵ ਚ ਅਡਾਣੇ ਆਕਾਸ, ਪਹਿਵੇ ਜੋਤ ਮਹਾਬਲ ਸੂਰ, ਪਹਿਵ ਚ ਆਵੇ ਜਾਵੇ ਪੂਰ, ਸਗਲਿਆ ਪੌਲ

68 तीर्थ जिन आवे उतरे नाही मैल।

ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਰੂਪ ਨਰ ਏਕਨ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਭਾਵੇਂ ਆਪ ਗੁਣ

ਭੂਲੇ ਸਤਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ

ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਗਣੀਆਂ ਕਾਈ ਆਪਣਾ ਬਿਰਤ ਪਛਾਣ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜੇ ਰਾਖੀ

ਰਾਖੀ ਨਾਨਕ ਸਤਿਗੁਰੁ ਬਾਣ। ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਮਕ ਪਿਆਰਿਓ, ਵਡਭਾਗੀ ਹਾਂ ਜੋ ਨਿਰੰਕਾਰ ਪਿਤਾ ਸਾਨੂੰ ਇਹ ਮਨੁੱਖਾ ਜਨਮ ਬਖਸ਼ਿਸ਼ ਦੇ ਰੂਪ 'ਚ ਦੇ ਕੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਹਜ਼ੂਰੀ 'ਚ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਅਤੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਕੀਰਤਨ ਸਰਵਣ ਕਰ ਰਹੇ ਸੀ। ਆਸਾ ਜੀ ਦੀ ਵਾਰ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ। ਉਪਰੰਤ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਜੋ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸ਼ਬਦ ਹੈ, 619 ਅੰਗ ਤੇ ਸਵਾਇਮਾਨ। ਅੱਜ ਦੇ ਸ਼ਬਦ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਇਸ ਜੀਵ ਦਾ ਕਿਵੇਂ ਪਾਰ ਉਤਾਰਾ ਹੋਵੇ, ਕੌਣ ਪਾਰ ਉਤਾਰਾ ਕਰਦਾ, ਉਹ ਬੇਨਤੀਆਂ ਰੂਪੀ ਜੋਦੜੀਆਂ ਕਿਵੇਂ ਕਰਨੀਆਂ, ਉਹ ਸਾਨੂੰ ਸਮਝਾ ਰਹੇ ਨੇ। ਕਿਹਦੀ ਸ਼ਰਨ 'ਚ ਜਾਣਾ, ਜਿਹਦੀ ਸ਼ਰਨ 'ਚ ਜਾਣ ਦੇ ਨਾਲ ਸਾਡਾ ਭਲਾ ਹੋ ਜਾਵੇ। ਇਸ ਲਈ ਗੁਰਸਿੱਖਾਂ ਦੀਆਂ ਬੇਨਤੀਆਂ ਅਤੇ ਫਿਰ ਗੁਰੂ ਸਾਹਿਬ ਉਹਨਾਂ ਨੂੰ ਇਹ ਸਮਝਾਉਂਦੇ ਸੀ ਕਿਵੇਂ ਉਹਨਾਂ ਨੇ ਗੁਰੂ ਦੀ ਸ਼ਰਨ 'ਚ ਆਪ ਗਏ ਅਤੇ ਕਿਵੇਂ ਗੁਰੂ ਦੇ ਰਾਹੀਂ ਪਰਮੇਸ਼ਰ ਨਾਲ ਮਿਲਾਪ ਕੀਤਾ। ਇਹ ਸਾਰੀ ਗੁਰਬਾਣੀ ਦੇ ਵਿੱਚ ਵਾਰ ਵਾਰ ਦ੍ਰਿੜ ਕਰਾਇਆ ਗਿਆ। ਗੁਰੂ ਤੋਂ ਬਿਨਾਂ ਭੇਤ ਨਹੀਂ ਆਉਂਦਾ, ਗੁਰੂ ਦੀ ਸ਼ਰਨ, ਗੁਰੂ ਦੀ ਸੰਗਤ। ਇਸ ਲਈ ਗੁਰਬਾਣੀ 'ਚ ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਕਹਾਣੀ ਹੈ, ਇਹਨੂੰ ਪ੍ਰੇਮ ਕਹਾਣੀ ਕਿਹਾ ਗਿਆ। ਗੁਰਬਾਣੀ 'ਚ ਅਕਥ ਕਹਾਣੀ ਵੀ ਕਿਹਾ ਗਿਆ। ਅਕਥ ਕਹਿੰਦੇ ਨੇ ਬ੍ਰਹਮ ਜਿਹਨੂੰ ਕਥਿਆ ਨਹੀਂ ਜਾ ਸਕਦਾ, ਬੇਅੰਤ ਕਹਾਣੀ, ਉਸ ਤੋਂ ਰਚਨਾ ਕਿਵੇਂ ਹੋਈ ਹੈ। ਅਕਥ ਕਹਾਣੀ ਪ੍ਰੇਮ ਕੋਈ ਪ੍ਰੀਤਮ ਆਖਿਆ ਹੈ। ਗੁਰੂ ਸਾਹਿਬਾਂ ਨੇ ਉਹ ਅਕਥ, ਉਹ ਬ੍ਰਹਮ ਦਾ ਭੇਦ ਦਿੱਤਾ ਹੋਇਆ। ਇਸ ਲਈ ਅੱਜ ਦੇ ਸ਼ਬਦ ਵਿੱਚ ਸਾਨੂੰ ਇਹ ਸਮਝਾਇਆ ਗਿਆ, ਸੋਝੀ ਦਿੱਤੀ ਗਈ ਹੈ ਕਿਵੇਂ ਉਹ ਜਦੋਂ ਕਿਰਪਾ ਕਰਦਾ

ਹੱਥ ਸਾਡੇ ਸਿਰ ਤੇ ਰੱਖਦਾ, ਫਿਰ ਸਾਨੂੰ ਸੰਗਤ 'ਚ ਬਿਠਾਉਂਦਾ। ਪਿਰਥੀ ਚੰਦ ਜੀ ਸੰਗਤ ਨਹੀਂ ਕਰਦੇ ਸੀ ਗੁਰੂ ਦੀ, ਇਸ ਲਈ ਬਿਨਾਂ ਸੰਗਤ ਤੋਂ, ਬਿਨਾਂ ਗੁਰੂ ਦੀ ਕਿਰਪਾ ਤੋਂ ਕਹਿੰਦੇ ਵੀ ਇਹ ਜੀਵਨ ਦਾ ਪਾਰ ਉਤਾਰਾ ਨਹੀਂ ਹੁੰਦਾ। ਸਾਡੇ 'ਚ ਬਹੁਤ ਔਗਣ ਨੇ, ਅੱਜ ਦੇ ਸ਼ਬਦ 'ਚ ਦੱਸ ਰਹੇ ਨੇ। ਜੇ ਕੋਈ ਜੀਵ ਕਹੇ ਮੈਂ ਆਪਣੇ ਔਗਣ ਖਤਮ ਕਰ ਲੂੰਗਾ, ਕਹਿੰਦੇ ਬੜਾ ਮੁਸ਼ਕਲ ਹੈ। ਪਰ ਪਰਮਾਤਮਾ ਜਿਹੜਾ ਹੈ ਉਹ ਤੁਹਾਡੇ ਕੋਈ ਔਗਣ ਨਹੀਂ ਦੇਖਦਾ, ਉਹ ਪ੍ਰੇਮ ਦੇਖਦਾ। ਇਸ ਲਈ ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਕਿਵੇਂ ਇਹ ਨਿਰਮਲ ਹੋਵੇ, ਕਿਵੇਂ ਗੁਰੂ ਦੀ ਸ਼ਰਨ 'ਚ ਜਾਂਦਾ ਹੈ, ਇਹ ਅੱਜ ਦੇ ਸ਼ਬਦ ਦੇ ਵਿੱਚ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਨੇ। ਆਓ ਸ਼ਬਦ ਦੀ ਆਰੰਭਤਾ ਕਰੀਏ। ਸਾਰੇ ਜਾਣੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।

ਹਮਰੀ ਗਣਤ ਨ ਗਣੀਆਂ ਕਾਈ। ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡੇ 'ਚ ਇੰਨੇ ਜ਼ਿਆਦਾ ਔਗਣ ਸੀ ਕਿ ਗਿਣਤੀ ਨਹੀਂ ਸੀ, ਪਰ ਉਹ ਪਰਮਾਤਮਾ ਦਾ ਸੁਭਾਅ ਹੈ, ਬਿਰਧ ਹੈ, ਜਿਹੜਾ ਸ਼ਰਨ 'ਚ ਆਉਂਦਾ ਉਹਨੂੰ ਕੰਠ ਨਾਲ ਲਾ ਲੈਂਦਾ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸ਼ੰਦਾ। ਇਸ ਲਈ ਜੀਵਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਸੰਗਤ ਚਾਹੁੰਦੇ ਹਾਂ, ਸਾਡੇ 'ਚ ਬੜੇ ਔਗਣ ਨੇ। ਮਹਾਰਾਜ ਕਹਿੰਦੇ ਵੀ ਉਹ ਜਿਹੜਾ ਪਰਮੇਸ਼ਰ ਦਾ ਸੁਭਾਅ ਹੈ, ਉਹ ਤੁਹਾਡੀਆਂ ਇਹ ਗਿਣਤੀਆਂ ਮਿਣਤੀਆਂ ਨਹੀਂ ਦੇਖਦਾ, ਉਹ ਗਿਣਤੀ ਮਿਣਤੀ ਨਹੀਂ ਦੇਖਦਾ। ਜੇ ਕੋਈ ਕਹੇ ਮੈਂ ਇੰਨੇ ਪਾਠ ਕਰਦਾ, ਇੰਨੀ ਬਾਣੀ ਪੜ੍ਹਦਾ, ਇੰਨਾ ਸਮਾਂ ਭਗਤੀ ਕਰਦਾ, ਗਿਣਤੀ ਮਿਣਤੀ ਆ, ਉਹ ਗਿਣਤੀ ਮਿਣਤੀ ਨਹੀਂ ਦੇਖਦਾ। ਉਹ ਕੀ ਦੇਖਦਾ? ਪ੍ਰੇਮ। ਪ੍ਰੇਮ ਦੁਆਰਾ ਹੀ ਖੇਲ ਚੱਲਦਾ ਸਾਰਾ। ਸਾਚ ਕਹੂੰ ਸਾਨੂੰ ਲਿਹੋ ਸਭੈ ਜਨ, ਪ੍ਰੇਮ ਕੀ ਉਹ ਤਿੰਨ ਹੀ ਪ੍ਰਾਪ ਪਾਏਗਾ। ਜਿੱਥੇ ਗਿਣਤੀ ਹੁੰਦੀ ਹੈ ਉੱਥੇ ਪ੍ਰੇਮ ਨਹੀਂ ਹੁੰਦਾ। ਆਪਾਂ ਸੰਸਾਰੀ ਤੌਰ 'ਤੇ ਵੀ ਦੇਖਦੇ ਹਾਂ, ਜਿੱਥੇ ਪ੍ਰੇਮ ਹੁੰਦਾ ਉੱਥੇ ਆਪਾਂ ਬਹੁਤ ਹੀ ਗਿਣਤੀ ਮਿਣਤੀ ਨਹੀਂ ਇੱਕ ਦੂਜੇ ਨਾਲ ਰੱਖਦੇ। ਕੋਈ ਗੱਲ ਨਹੀਂ, ਪੰਜ ਦਸ ਵੱਧ ਆ ਗਏ ਘੱਟ ਆ ਗਏ, ਕੋਈ ਫਰਕ ਨਹੀਂ ਪੈਂਦਾ। ਅਤੇ ਜਿੱਥੇ ਪ੍ਰੇਮ ਨਾ ਆਵੇ ਉੱਥੇ ਫਿਰ ਇੱਕ ਇੱਕ ਰੁਪਈਆ ਗਿਣਤੀ ਮਿਣਤੀ 'ਚ ਲਿਆਉਂਦੇ ਹਾਂ। ਇਵੇਂ ਹੀ ਜਿਹੜਾ ਵਾਹਿਗੁਰੂ ਹੈ ਉਹ ਪ੍ਰੇਮ ਦੁਆਰਾ ਫਿਰ ਸਾਡੇ ਔਗਣ ਨਹੀਂ ਦੇਖਦਾ, ਉਹ ਬਖਸ਼ ਦਿੰਦਾ। ਕਿਉਂਕਿ ਉਹ ਜਿਹੜੇ ਸਾਰੇ ਗੁਣ ਨੇ ਉਹਦੇ, ਜਿੰਨੇ ਵੀ ਔਗਣ ਹੈ ਸਾਡੇ ਆ, ਪਰਮਾਤਮਾ 'ਚ ਗੁਣ ਹੀ ਗੁਣ, ਗੁਰੂ ਕੋਲ ਆਉਂਗੇ ਗੁਣ ਹੀ ਗੁਣ। ਇਹ ਔਗਣ ਜਿਹੜੇ ਆ ਇਹ ਸਾਡੇ 'ਚ ਪਤਾ ਨਹੀਂ ਕਿੰਨੇ ਕੁ ਹੈ। ਜੇ ਕੋਈ ਕਹਿੰਦਾ ਨਾ ਮੇਰੇ 'ਚ ਕੋਈ ਔਗਣ ਨਹੀਂ ਹੈ, ਉਹ ਝੂਠ ਬੋਲਦਾ। ਇਸ ਲਈ ਗੁਰੂ ਦੇ ਸਾਹਮਣੇ ਆ ਕੇ ਰੱਖ ਦਿੰਦੇ ਹਾਂ ਜਦੋਂ ਅਸੀਂ ਖੋਲ੍ਹ ਕੇ ਵੀ ਮਹਾਰਾਜ ਆਹ ਦੇਖੋ ਮੇਰੀ ਹਾਲਤ, ਫਿਰ ਉਹ ਔਗਣ ਨਹੀਂ ਦੇਖਦਾ, ਉਹਨੂੰ ਪਤਾ ਹੈ ਇਹ ਬੱਚਾ ਮੇਰੀ ਸ਼ਰਨ 'ਚ ਆ ਗਿਆ। ਸ਼ਰਨ ਆਵੇ ਤਾਂ ਸਕੰਠ ਲਾਵੇ। ਭਗਤ ਰਵਿਦਾਸ ਜੀ ਕਹਿੰਦੇ ਵੀ ਕਿੰਨੇ ਕੁ ਔਗਣ, ਕਹਿੰਦੇ ਕੂਪ ਭਰਿਓ ਜੈਸੇ ਦਾਦਰਾ, ਕੁਛ ਦੇਸ ਵਿਦੇਸ਼ ਨ ਸੂਝ, ਐਸੋ ਮੇਰਾ ਮਨ ਵਿਖਿਆ ਬਮੋਹਿਆ, ਕੁਛ ਆਰਾ ਪਾਰ ਨ ਸੂਝ। ਕਹਿੰਦੇ ਵੀ ਜਿਵੇਂ ਇੱਕ ਖੂਹ ਦੇ ਵਿੱਚ ਡੱਡੂ ਹੁੰਦਾ, ਉਹਨੂੰ ਬਾਹਰ ਦਾ ਕੁਛ ਨਹੀਂ ਪਤਾ, ਇਵੇਂ ਹੀ ਸਾਡਾ ਮਨ ਆ ਮਾਇਆ ਦੇ ਵਿੱਚ ਇੰਨਾ ਜ਼ਿਆਦਾ ਗਿਲਤਾਨ ਹੋ ਗਿਆ, ਵਿਖਿਆ ਬਮੋਹਿਆ, ਇਹਨੂੰ ਕੁਛ ਵੀ ਨਹੀਂ ਪਤਾ, ਨਾ ਲੋਕ ਦਾ ਪਤਾ ਅਤੇ ਨਾ ਪਰਲੋਕ ਦਾ ਪਤਾ, ਨਾ ਲੋਕ ਦਾ ਗਿਆਨ ਆ ਨਾ ਪਰਲੋਕ ਦਾ ਗਿਆਨ ਹੈ। ਇਸ ਲਈ ਔਗਣਾ ਕਰਕੇ ਅਤੇ ਜਦੋਂ ਭੱਟ ਸਾਹਿਬ ਗੁਰੂ ਦੀ ਸ਼ਰਨ 'ਚ ਆਏ, ਉਹਨਾਂ ਨੇ ਵੀ ਦੇਖਿਆ, ਕਿਉਂਕਿ ਜਦੋਂ ਗੁਰੂ ਕੋਲ ਜਾਂਦੇ ਹਾਂ ਨਾ ਅਸੀਂ ਪਹਿਲਾਂ ਬਾਹਰ ਮੁਖੀ ਹੁੰਦੇ ਹਾਂ, ਅਸੀਂ ਬਾਹਰ ਦੇਖਦੇ ਹਾਂ, ਦੂਜੇ ਨੂੰ ਦੇਖਦੇ ਹਾਂ, ਗੁਰੂ ਸਾਨੂੰ ਅੰਤਰਮੁਖੀ ਕਰਦਾ। ਅਸੀਂ ਅੰਦਰ ਜਦੋਂ ਝਾਤੀ ਮਾਰਦੇ ਹਾਂ ਫਿਰ ਸਾਨੂੰ ਦਿਸਣ ਲੱਗਦਾ, ਕਿਉਂਕਿ ਗੁਰਬਾਣੀ ਸ਼ੀਸ਼ਾ ਹੈ। ਜਿਵੇਂ ਆਪਾਂ ਸ਼ੀਸ਼ੇ 'ਚ ਖੜ ਕੇ ਆ ਚਿਹਰਾ ਦੇਖਦੇ ਹਾਂ ਨਾ, ਆਪਾਂ ਨੂੰ ਪਤਾ ਲੱਗ ਜਾਂਦਾ, ਇਵੇਂ ਹੀ ਗੁਰਬਾਣੀ ਸ਼ੀਸ਼ੇ ਦੀ ਤਰ੍ਹਾਂ ਸ਼ੁੱਧ ਹੈ। ਅਤੇ ਜਦੋਂ ਅਸੀਂ ਆਪਣਾ ਮਨ ਗੁਰੂ ਦੇ ਅੱਗੇ ਰੱਖਦੇ ਹਾਂ ਫਿਰ ਸਾਨੂੰ ਆਪਣਾ ਮਨ ਦਿਸਦਾ, ਫਿਰ ਸਾਨੂੰ ਮਨ ਦੇ ਵਿੱਚ ਔਗਣ ਵੀ ਦਿਸਦੇ ਨੇ। ਅਤੇ ਫਿਰ ਜਦੋਂ ਭੱਟ ਸਾਹਿਬ ਗੁਰੂ ਦੀ ਸ਼ਰਨ 'ਚ ਗਏ, ਉਹ ਵੀ ਬਹੁਤ ਵਿਦਵਾਨ ਸੀ, ਪੰਡਿਤ ਸੀ, ਵਿਦਵਤਾ ਸੀ ਉਹਨਾਂ ਕੋਲ ਬੜੀ,

ਬਿਧਵਤਾ ਕੰਮ ਨਹੀਂ ਆਉਂਦੀ। ਉਹ ਜਦੋਂ ਗੁਰੂ ਦੀ ਸ਼ਰਨ 'ਚ ਗਏ, ਗੁਰੂ ਨੇ ਕਿਰਪਾ ਕੀਤੀ, ਉਹਨਾਂ ਨੂੰ ਦਿਖਾਇਆ ਵੀ ਆਹ ਖੇਲ ਆ, ਫਿਰ ਉਹ ਕੀ ਕਹਿੰਦੇ ਨੇ, ਹਮ ਅਵਗੁਣ ਭਰੇ ਇੱਕ ਗੁਣ ਨਾਹੀਂ। ਬੰਦਾ ਇੱਕ ਦਾ ਗੁਣ ਹੋਵੇ ਉਹਦਾ ਹੀ ਮਾਣ ਕਰੀ ਜਾਂਦਾ। ਇਸ ਲਈ ਉਹ ਫਿਰ ਬੇਨਤੀ ਕਰਦੇ ਆ ਵੀ ਅਸੀਂ ਤਾਂ ਅਵਗੁਣਾਂ ਦੇ ਭਰੇ ਹੋਏ ਹਾਂ, ਮਹਾਰਾਜ ਕਿਰਪਾ ਕਰੋ, ਹਮ ਅਵਗੁਣ ਭਰੇ ਇੱਕ ਗੁਣ ਨਾਹੀਂ। ਅੰਮ੍ਰਿਤ ਛਾਟ ਵਿਖੇ ਵਿਖ ਖਾਈ, ਗੁਰੂ ਸਾਨੂੰ ਅੰਮ੍ਰਿਤ ਪਿਆਉਂਦਾ, ਬਾਣੀ ਅੰਮ੍ਰਿਤ ਹੈ, ਅਸੀਂ ਵਿਖਿਆ। ਵਿਖ ਕਹਿੰਦੇ ਨੇ ਆ ਮਾਇਆ ਨੂੰ, ਸੰਸਾਰ ਨੂੰ ਸਾਰਾ ਵਿਖ ਹੀ ਕਿਹਾ ਬਾਬਾ, ਵਿਖ ਵੇਖਿਆ ਦੇਖਿਆ ਸੰਸਾਰ, ਇਹ ਸੰਸਾਰ ਵਿਖ ਰੂਪੀ ਹੈ। ਇਸ ਕਰਕੇ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਟ ਵਿਖਿਆ ਵਿਖ ਖਾਹੀ। ਸਾਡਾ ਬਾਣੀ ਨਾਲ ਮਨ ਨਹੀਂ ਜੁੜਦਾ, ਸੰਸਾਰ ਦੀਆਂ ਗੱਲਾਂ ਨਾਲ ਬਹੁਤ ਜੁੜਦਾ, ਵਿਖਿਆ ਨਾਲ ਬਹੁਤ ਜੁੜਦਾ। ਇਸ ਕਰਕੇ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਟ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ। ਅਸੀਂ ਭਰਮ ਦੇ ਵਿੱਚ ਹਾਂ, ਕਿਉਂਕਿ ਮਾਇਆ ਨੇ ਪਾਉਣਾ ਹੀ ਭਰਮ, ਗੁਰੂ ਨੇ ਭਰਮ ਕੱਢਣਾ, ਮਾਇਆ ਨੇ ਭਰਮ ਪਾਉਣਾ। ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ ਉਹਦਾ ਭਰਮ ਨਹੀਂ ਹੈ, ਉਹਦੇ ਵਿੱਚ ਮਾਇਆ ਉਹਨੂੰ ਭੁਲਾ ਨਹੀਂ ਸਕਦੀ, ਕਿਉਂਕਿ ਗੁਰੂ ਨੇ ਜਣਾ ਦਿੱਤਾ। ਜਿਹਨੂੰ ਗੁਰੂ ਜਣਾ ਦੇਵੇ ਉਹਨੂੰ ਕੋਈ ਦੁਨੀਆਂ ਦੀ ਤਾਕਤ ਭੁਲਾ ਨਹੀਂ ਸਕਦੀ, ਜਿਹਨੂੰ ਗੁਰੂ ਨੇ ਨਹੀਂ ਜਣਾਇਆ ਉਹਨੂੰ ਕੋਈ ਦੁਨੀਆਂ ਦੀ ਤਾਕਤ ਜਣਾ ਵੀ ਨਹੀਂ ਸਕਦੀ। ਇਸ ਕਰਕੇ ਉਹ ਪਰਮਾਤਮਾ ਜਦੋਂ ਕਿਰਪਾ ਕਰਕੇ ਜਣਾ ਦਿੰਦਾ ਹੈ, ਉਹ ਫਿਰ ਬੇਨਤੀਆਂ ਕਰਦਾ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਟ ਵਿਖੇ ਵਿਖਾਈ, ਮਾਇਆ ਮੋਹ ਪਰਮ ਪੈ ਭੁੱਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਇਹ ਆਪਣੀ ਵੀ ਹਾਲਤ ਹੈ। ਫਿਰ ਉਹ ਦੱਸਦੇ ਨੇ ਵੀ ਸਾਨੂੰ ਕਿੱਥੇ ਜਾ ਕੇ ਗਿਆਨ ਹੋਇਆ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ। ਸਭ ਤੋਂ ਵੱਡੀ ਹੈ ਗੱਲ ਦੁਨੀਆਂ ਦੇ ਵਿੱਚ ਸਤ ਸੰਗਤ, ਗੁਰੂ ਦੀ ਸੰਗਤ, ਉੱਤਮ ਪੰਥ। ਨਾਨਕ ਨਿਰਮਲ ਪੰਥ ਚਲਾਇਆ, ਜਿਹੜਾ ਗੁਰੂ ਨਾਨਕ ਅਤੇ ਭਗਤਾਂ ਨੇ ਸਾਨੂੰ ਇਹ ਰਸਤਾ ਗਾਡੀ ਮਾਰਗ ਦੱਸਿਆ ਨਾ, ਇਹ ਉੱਤਮ ਪੰਥ ਹੈ। ਸੁਣਿਓ ਗੁਰਸੰਗਤ ਤਿਹ ਮਲੰਤ ਜਮ ਤਰਾਸ ਮਿਟਾਈ। ਕਹਿੰਦੇ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਜਾ ਕੇ ਗੁਰੂ ਨੇ ਕਿਰਪਾ ਕੀਤੀ, ਜਮ ਤਰਾਸ ਮਿਟਾਈ। ਜਮ ਸਾਡੇ ਨੇੜੇ ਨਹੀਂ ਆ ਸਕਦੇ, ਪੰਜ ਵਿਕਾਰਾਂ ਨੂੰ ਜਮ ਕਿਹਾ ਗਿਆ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਿਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਭੱਟ ਜੀ ਬੇਨਤੀ ਕਰਦੇ ਆ, ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੈਂ ਤੇਰੀ ਸ਼ਰਨ 'ਚ ਆ ਗਿਆ, ਹੁਣ ਤੁਸੀਂ ਕਿਰਪਾ ਕਰੋ, ਮੈਨੂੰ ਬਖਸ਼ ਦਿਓ। ਉਹਨਾਂ ਨੇ ਬਖਸ਼ਤਾ, ਸੁਭਾਅ ਆ ਗੁਰੂ ਦਾ, ਹਮਰੀ ਗਣਤ ਨਾ ਗਣੀਆਂ ਕਾਏ, ਆਪਣਾ ਬਿਰਧ ਪਛਾਣ। ਹੇ ਵਾਹਿਗੁਰੂ, ਤੇਰਾ ਮੁੱਢ ਕਤੀਮ ਤੋਂ ਸੁਭਾਅ ਹੈ, ਜਿਹੜਾ ਤੇਰੀ ਸ਼ਰਨ 'ਚ ਆ ਜਾਂਦਾ ਤੂੰ ਉਹਦੇ ਗੁਣ ਅਤੇ ਔਗਣ ਨਹੀਂ ਦੇਖਦਾ, ਤੂੰ ਉਹਦਾ ਕੋਈ ਜਪ ਤਪ ਵੀ ਨਹੀਂ ਦੇਖਦਾ। ਤਾਂ ਹੀ ਤਾਂ ਮਹਾਰਾਜ ਕਹਿੰਦੇ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ। ਬੇਨਤੀ ਕਰਨ ਦਾ ਢੰਗ ਦੱਸ ਰਹੇ ਨੇ ਸਾਨੂੰ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖਿਓ ਸ਼ਰਮਾ। ਜਿਹੜਾ ਸ਼ਰਨ 'ਚ ਆਉਂਦਾ ਕਹਿੰਦੇ ਤੂੰ ਉਹਦੀ ਰੱਖਦਾ, ਲੱਜਾ ਰੱਖਦਾ, ਤੂੰ ਉਹਦੀ ਪੱਤ ਰੱਖਦਾ, ਮੇਰੀ ਵੀ ਰੱਖ ਲਓ। ਇਹ ਬੇਨਤੀਆਂ ਗੁਰਬਾਣੀ 'ਚ ਜੋਦੜੀਆਂ ਕਰਨ ਦੇ ਤਰੀਕੇ ਹੈ ਸਾਰੇ। ਇਸ ਕਰਕੇ ਤੁਸੀਂ ਕਿਰਪਾ ਕੀਤੀ ਮੇਰੇ 'ਤੇ ਗੁਰੂ ਅਰਜਨ ਦੇਵ ਜੀ, ਤੁਸੀਂ ਮੈਨੂੰ ਇਹ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਗੁਰੂ ਅਰਜਨ ਦੇਵ ਜੀ ਇਹ ਬੇਨਤੀ ਰੂਪੀ ਸ਼ਬਦ ਸਾਨੂੰ ਦੱਸਦੇ ਨੇ। ਕਹਿੰਦੇ ਉਸ ਪਰਮੇਸ਼ਰ ਨੇ ਸਾਡੇ 'ਤੇ ਫਿਰ ਕਿਰਪਾ ਕਰਕੇ, ਉਹ ਵਾਹਿਗੁਰੂ ਦਾ ਸੁਭਾਅ ਹੈ, ਉਹਨੇ ਆਪਣੇ ਗਲ ਨਹੀਂ ਲਾ ਲਿਆ, ਸ਼ਰਨ ਆਵੇ ਤਿਸ ਕੰਠ ਲਾਵੇ, ਗੁਰੂ ਅਰਜਨ ਦੇਵ ਜੀ ਨੂੰ ਆਪਣਾ ਰੂਪ ਦੇ ਦਿੱਤਾ ਗੁਰੂ ਨੇ ਅਤੇ ਪਰਮਾਤਮਾ ਨੇ। ਤਾਂ ਹੀ ਭੱਟਾ ਨੇ ਕਿਹਾ ਨਾ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਅਤੇ ਪਰਮਾਤਮਾ 'ਚ ਕੋਈ ਭੇਤ ਨਹੀਂ, ਗੁਰ ਪਰਮੇਸ਼ਰ ਇੱਕੋ ਜਾਣ। ਇਸ ਲਈ ਜਦੋਂ ਤੂੰ ਕਿਰਪਾ ਕਰਦਾ ਤੂੰ ਆਪਣਾ ਸੁਭਾਅ ਹੈ, ਤੂੰ ਆਪਣਾ ਰੂਪ ਹੀ ਦੇ ਦਿੰਦਾ। ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਉਹ ਕਿਰਪਾ ਰੂਪੀ ਹੱਥ, ਉਹਦੀ ਨਜ਼ਰ ਰੂਪੀ ਹੱਥ, ਰਾਖਿਆ ਕਰ ਆਪਣੇ, ਉਹਨਾਂ ਨੂੰ ਆਪਣੇ ਬਣਾ ਕੇ ਉਹਨਾਂ ਦੀ ਰੱਖਿਆ ਕਰਦਾ ਆਪ, ਸਦਾ ਸਦਾ ਰੰਗ ਮਾਣ। ਉਹ ਫਿਰ ਆਪਣਾ ਰੰਗ, ਆਪਣਾ ਪ੍ਰੇਮ ਬਖਸ਼ਿਸ਼ ਕਰਦਾ, ਉਹ ਪ੍ਰੇਮ ਦੇ ਰੰਗ 'ਚ ਰੰਗੇ ਜਾਂਦੇ ਨੇ, ਉਹ ਆਨੰਦ 'ਚ ਹਮੇਸ਼ਾ ਹੀ ਸੁਭਾਅ ਉਹਨਾਂ ਦਾ ਬਣ ਜਾਂਦਾ, ਉਹ ਪ੍ਰੇਮ 'ਚ ਰਹਿੰਦੇ ਨੇ ਅਤੇ ਉਹ ਸਾਰਿਆਂ ਨੂੰ ਪ੍ਰੇਮ ਕਰਨਗੇ।
ਜਿਹੜੇ ਗੁਰੂ ਦੀ ਨਿਸ਼ਾਨੀ ਆ, ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ ਨਾ, ਉਹਨਾਂ ਦੇ ਅੰਦਰ ਪ੍ਰੇਮ ਆ। ਜਿਹੜੇ ਅਜੇ ਗੁਰੂ ਦਾ ਗਿਆਨ ਨਹੀਂ ਹਿਰਦੇ 'ਚ ਵਸਾਇਆ ਅਤੇ ਉਹਨਾਂ ਦੇ ਅੰਦਰ ਦੁਬਧਾ, ਈਰਖਾ, ਨਫ਼ਰਤ ਆ। ਇਸ ਕਰਕੇ ਜਿਹੜੀ ਇਹ ਦੁਬਧਾ, ਈਰਖਾ, ਨਫ਼ਰਤ ਆ, ਇਹ ਸਾਡੇ ਔਗਣ ਆ। ਜਿਹੜਾ ਅੰਦਰ ਪ੍ਰੇਮ ਆ, ਪ੍ਰੇਮ ਪਰਮੇਸ਼ੁਰ ਪੈਦਾ ਕਰਦਾ, ਉਹ ਪ੍ਰੇਮ ਪੈਦਾ ਕਰਦਾ ਨਿਰਗੁਣ ਅਤੇ ਸਰਗੁਣ ਦਾ, ਤਾਂ ਭੇਤ ਆਉਂਦਾ। ਕਿਉਂਕਿ ਨਿਰਗੁਣ ਆਪ ਸਰਗੁਣ ਵੀ ਉਹੀ ਪਰਮਾਤਮਾ, ਦੋ ਹੀ ਰੂਪ ਨੇ, ਇੱਕ ਨਿਰਗੁਣ ਹੈ, ਨਿਰਾਕਾਰ ਹੈ, ਇੱਕ ਸਰਗੁਣ ਆ। ਨਿਰਗੁਣ ਤੋਂ ਆਪਾਂ ਸਰਗੁਣ ਪ੍ਰਗਟ ਹੋ ਗਏ, ਜੋ ਵੀ ਆਪਾਂ ਨੂੰ ਫਿਰ ਸਾਰਾ ਦਿਸਦਾ ਇਹ ਸਰਗੁਣ ਸਰੂਪ ਫਿਰ ਉਹਦਾ ਹੀ ਹੋਇਆ। ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਜਦੋਂ ਸਾਡੇ ਸਰਗੁਣ ਸਰੂਪ ਸਾਹਮਣੇ ਆਉਂਦਾ ਅਸੀਂ ਉਹਦੇ ਨਾਲ ਮੱਥੇ ਵੱਟ ਪਾ ਲੈਂਦੇ ਹਾਂ। ਤਾਂ ਹੀ ਫਿਰ ਗੁਰੂ ਸਾਹਿਬ ਨੇ ਕਿਹਾ ਨਾ, ਜਿਹਨਾਂ ਨੂੰ ਪਛਾਣ ਹੋ ਗਈ, ਕਹਿੰਦੇ ਜਦੋਂ ਸਨਮੁੱਖ ਹੁੰਦੇ ਇੱਕ ਦੂਜੇ ਦੇ, ਫਿਰ ਉਹਨਾਂ ਨੂੰ ਦਿਸਦਾ ਵਿੱਚ ਵਾਹਿਗੁਰੂ ਵੀ ਇਹ ਖਾਲਸਾ ਵਾਹਿਗੁਰੂ ਦਾ, ਤਾਂ ਫਿਰ ਇਹ ਫਤਿਹ ਬੁਲਾਉਣੇ ਹੁੰਦੇ। ਆਪਾਂ ਇੱਕ ਦੂਜੇ ਦੇ ਦਰਸ਼ਨ ਕਰਦੇ ਹਾਂ ਸਾਰਿਆਂ ਦੇ ਵਿੱਚ, ਉਹ ਪਰਮਾਤਮਾ ਹੈ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਅਸੀਂ ਫਤਿਹ ਬੁਲਾਉਣੀ ਹੁੰਦੀ ਇੱਕ ਦੂਜੇ ਨੂੰ, ਤਾਂ ਅਸੀਂ ਇੱਕ ਦੂਜੇ ਨੂੰ ਨਤਮਸਤਕ ਹੁੰਦੇ ਹਾਂ। ਇਹ ਕਰਕੇ ਮਹਾਰਾਜ ਕਹਿੰਦੇ ਵੀ ਇਹ ਉਹਦੀ ਕਿਰਪਾ ਨਾਲ, ਕਿਰਪਾ ਦਾ ਹੱਥ ਜਦੋਂ ਸਿਰ 'ਤੇ ਰੱਖਦਾ, ਹੱਥ ਦੇ ਰਾਖਾ ਕਰ ਆਪਣੇ, ਉਹਨਾਂ ਨੂੰ ਆਪਣੇ ਬਣਾ ਲੈਂਦਾ, ਸਦਾ ਸਦਾ ਰੰਗ ਮਾਣ। ਇਸ ਕਰਕੇ ਉਹਦੀ ਸ਼ਰਨ 'ਚ ਜਿਹੜਾ ਆ ਜਾਂਦਾ ਉਹਦਾ ਹੀ ਹੋ ਕੇ ਰਹਿ ਜਾਂਦਾ, ਇਹ ਸੁਭਾਅ ਹੈ। ਜਿਹੜਾ ਉਹਦੀ ਸ਼ਰਨ 'ਚ ਨਹੀਂ ਆਉਂਦਾ ਉਹਨੂੰ ਆਪਣਾ ਰੂਪ ਨਹੀਂ ਦਿੰਦਾ। ਇਸ ਲਈ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਮੈਨੂੰ ਆਪਣੇ ਰੰਗ 'ਚ ਰੰਗ ਲਿਆ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਇਹ ਰਹਾਉ ਦੀ ਪੰਗਤੀ ਆ। ਰਹਾਉ ਦੀ ਪੰਗਤੀ ਸ਼ਬਦ ਦਾ ਮੂਲ ਭਾਵ ਹੈ, ਕਹਿੰਦੇ ਜਿਹੜਾ ਪਰਮੇਸ਼ਰ ਆ ਨਾ ਉਹ ਸਦਾ ਹੀ ਮਿਹਰਬਾਨ ਹੈ। ਸਾਚਾ ਸਾਹਿਬ ਸਦ ਮਿਹਰਬਾਨ, ਇੱਕੋ ਹੀ ਸਾਚਾ ਸਾਹਿਬ ਹੈ ਦੁਨੀਆਂ 'ਚ, ਉਹ ਪਰਮੇਸ਼ਰ। ਇਸ ਕਰਕੇ ਸਾਚਾ ਸਾਹਿਬ, ਸੱਚ ਕਹਿੰਦੇ ਨੇ ਬ੍ਰਹਮ ਨੂੰ, ਸਾਹਿਬ ਵੱਡਾ, ਸਭ ਤੋਂ ਵੱਡਾ ਉਹ ਸਤਿਗੁਰ ਹੈ। ਇਸ ਕਰਕੇ ਉਸ ਵੱਡੇ ਦੀ ਵਡਿਆਈ ਕੀਤੀ ਗਈ ਹੈ ਗੁਰਬਾਣੀ ਦੇ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਸਾਚਾ ਸਾਹਿਬ, ਸਾਹਿਬ ਇੱਕ ਹੈ। ਇੱਥੇ ਔਂਕੜ ਲੱਗਿਆ ਸਾਹਿਬ ਨੂੰ, ਮਤਲਬ ਇੱਕੋ ਹੀ ਸਾਹਿਬ ਹੈ ਸਾਰਿਆਂ ਦਾ, ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕੋਸੀ ਵੀ ਸੱਚ। ਜੋ ਸੱਚ ਬ੍ਰਹਮ ਉਹ ਸਦ ਮਿਹਰਬਾਨ ਆ, ਉਹ ਸਾਰਿਆਂ 'ਤੇ ਦਇਆ ਦਿਆਲੂ ਦੀ ਨਿਗਾਹ ਰੱਖਦਾ, ਉਹ ਕ੍ਰੋਧਵਾਨ ਨਹੀਂ ਹੁੰਦਾ ਕਿਸੇ 'ਤੇ ਵੀ। ਜੇ ਕੋਈ ਉਹਨੂੰ ਮੰਨਦਾ, ਜੇ ਕੋਈ ਨਹੀਂ ਮੰਨਦਾ, ਦੋਨਾਂ ਨੂੰ ਰਿਜਕ ਪਹੁੰਚਾਉਂਦਾ। ਭਾਵੇਂ ਬਹੁਤ ਸਾਰੇ ਐਸੇ ਵੀ ਜੀਵ ਆ ਜਿਹੜੇ ਕਿ ਪਰਮਾਤਮਾ ਨੂੰ ਮਾੜਾ ਬੋਲਦੇ ਨੇ ਜਾਂ ਮਾੜੇ ਬਚਨ ਬੋਲਦੇ ਨੇ, ਉਹ ਕ੍ਰੋਧ ਨਹੀਂ ਕਰਦਾ, ਗੁੱਸੇ 'ਚ ਨਹੀਂ ਆਉਂਦਾ, ਕਿਉਂਕਿ ਉਹ ਮਿਹਰਬਾਨ ਦਿਆਲੂ ਆ, ਕਿਰਪਾਲੂ ਹੈ। ਕਿਉਂਕਿ ਉਹ ਪਰਮਾਤਮਾ ਨੇ ਇਹ ਮਨ ਰੂਪੀ ਬੱਚੇ ਨੂੰ ਸੰਸਾਰ 'ਚ ਭੇਜਿਆ। ਪਰਮਾਤਮਾ ਕਹਿੰਦਾ ਵੀ ਜੋ ਤੂੰ ਕਰੇਗਾ ਮੈਂ ਤਾਂ ਉਹਦਾ ਫੈਸਲਾ ਸੁਣਾ ਦੇਣਾ ਬਸ, ਜਿਹਨੂੰ ਆਪਾਂ ਪੜ੍ਹਦੇ ਨਾ ਆਪੇ ਬੀਜ ਆਪੇ ਹੀ ਖਾਓ। ਹੁਣ ਜਦੋਂ ਅਸੀਂ ਸੰਸਾਰ 'ਚ ਆਉਂਦੇ ਹਾਂ ਉਹ ਸਾਨੂੰ ਆਜ਼ਾਦ ਕਰ ਦਿੰਦਾ ਵੀ ਮੇਰਾ ਬੱਚਾ ਹੈ, ਆਹ ਤੈਨੂੰ ਇੱਕ ਕਲਮ ਦੇਤੀ, ਇੱਕ ਫੱਟੀ ਦੇਤੀ, ਤੂੰ ਇਹ 'ਤੇ ਜੋ ਲਿਖ ਕੇ ਲਿਆਵੇਂਗਾ ਅੰਤ ਸਮੇਂ ਤੈਨੂੰ ਆਉਣਾ ਮੇਰੇ ਕੋਲ ਹੀ ਪਾਉਣਾ ਅਤੇ ਮੈਂ ਤੇਰਾ ਫੈਸਲਾ ਕਰ ਦੇਣਾ। ਕਈ ਵਾਰ ਅਸੀਂ ਕਹਿ ਦਿੰਦੇ ਪਰਮਾਤਮਾ ਐਂ ਕਰਦਾ, ਆਹ ਪਰਮਾਤਮਾ ਨੇ ਗਲਤ ਕਰਤਾ, ਠੀਕ ਹੋ ਗਿਆ। ਨਹੀਂ ਨਹੀਂ, ਕੋਈ ਗਲਤ ਨਹੀਂ, ਕੋਈ ਇੱਥੇ ਠੀਕ ਨਹੀਂ, ਸਭ ਇੱਕੋ ਹੀ ਆ। ਤਾਂ ਹੀ ਤਾਂ ਸਮਦ੍ਰਿਸ਼ਟੀ ਕਿਹਾ ਗੁਰਬਾਣੀ 'ਚ ਉਹਨਾਂ ਗੁਰਮੁਖਾਂ ਦੀ। ਇਸ ਕਰਕੇ ਉਹ ਜਿਹੜਾ ਪਰਮੇਸ਼ਰ ਹੈ ਉਹ ਸਦਾ ਹੀ ਮਿਹਰਬਾਨ ਹੈ। ਉਹਨੇ ਸਾਨੂੰ ਇੱਕ ਪੱਟੀ ਦੇਤੀ, ਇੱਕ ਕਲਮ ਦੇਤੀ, ਜਿਹਨੂੰ ਮਾਰ ਕਹਿੰਦੇ ਆਪੇ ਪੱਟੀ, ਕਲਮ ਆਪ ਉੱਪਰ ਲਿਖ ਪੀ, ਤੂੰ ਆਪਣੇ ਲੇਖ ਆਪ ਲਿਖਣੇ ਆ ਸੀ। ਹੁਣ ਜੋ ਅਸੀਂ ਕਰਮ ਕਰਦੇ ਹਾਂ ਇਹ ਲੇਖ ਆ, ਇਹ ਲਿਖ ਹੈ। ਇਸ ਕਰਕੇ ਉਹ ਫਿਰ ਸਾਨੂੰ ਲਿਖ ਲੈਂਦੇ ਹਾਂ ਅਸੀਂ, ਜਦੋਂ ਅਸੀਂ ਲਿਖੀ ਜਾਂਦੇ ਹਾਂ, ਅੰਤ ਵੇਲੇ ਉਹਦੇ ਸਨਮੁੱਖ ਹੁੰਦੇ ਹਾਂ, ਜਦੋਂ ਉਹ ਸਾਨੂੰ ਉਹ ਲੇਖਾ ਜਿਹੜਾ ਉਹਦਾ ਪੜ੍ਹ ਕੇ ਸੁਣਾ ਦਿੰਦੇ ਨੇ ਵੀ ਤੂੰ ਆਹ ਕੀਤਾ ਭਾਈ, ਇਹਦਾ ਫਲ ਆ ਹੈ, ਉਹਨੂੰ ਫਲ ਮਿਲ ਜਾਂਦਾ। ਜਿਹਾ ਬੀਜਾ ਸੋ ਲੁਣਾ, ਕਰਮਾ ਸੰਦੜਾ ਖੇਤ। ਇਸ ਸਰੀਰ ਰੂਪੀ ਖੇਤ ਦੇ ਵਿੱਚ ਜੋ ਬੀਜਾਂਗੇ ਉਹ ਵੱਢ ਲਾਂਗੇ, ਉਹੀ ਫਲ ਮਿਲਣਾ। ਪਰਮਾਤਮਾ ਇਹਦੇ 'ਚ ਕੁਛ ਨਹੀਂ ਕਰਦਾ,
ਅਸੀਂ ਆਪਣੇ ਲੇਖ ਆਪ ਹੀ ਲਿਖ ਰਹੇ ਹਾਂ। ਤਾਂ ਹੀ ਤਾਂ ਜਿਨ੍ਹਾਂ ਨੂੰ ਗਿਆਨ ਹੋਇਆ, ਜਿਨ੍ਹਾਂ ਨੇ ਇਹ ਦੇਖਿਆ, ਉਹ ਸਾਨੂੰ ਫਿਰ ਸਮਝਾਉਂਦੇ ਨੇ ਗੁਰਬਾਣੀ ਦੁਆਰਾ। ਫਰੀਦਾ, ਜੇ ਤੂੰ ਅਕਲ ਲਤੀਫ਼ ਹੈ, ਕਹਿੰਦੇ ਜੇ ਤੂੰ ਸਿਆਣਾ ਹੈ, ਆਪਦੇ ਉਲਟ ਨਾ ਲਿਖ, ਕਾਲੇ ਲਿਖ ਨਾ ਲੇਖ, ਆਪ ਨੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ। ਵੀ ਤੂੰ ਆਪਣੇ ਅੰਦਰ ਝਾਤੀ ਮਾਰ, ਜੋ ਤੂੰ ਲਿਖ ਰਿਹਾ ਇਹ ਤੈਨੂੰ ਲਿਖੇ ਹੋਏ ਦਾ ਹੀ ਫੈਸਲਾ ਸੁਣਾਇਆ ਜਾਣਾ। ਇਹੋ ਜਿਹਾ ਕੋਈ ਦੁਨੀਆਂ 'ਚ ਹੈ ਜਿਹੜਾ ਜੱਜ ਦੁਨੀਆਂ ਦਾ ਕਹੇ ਵੀ ਜੋ ਲਿਖ ਲਿਆਵੋਗੇ ਮੈਂ ਫੈਸਲਾ ਸੁਣਾ ਦੂੰਗਾ? ਇਹੋ ਜਿਹਾ ਮਿਹਰਬਾਨ ਆ। ਹੁਣ ਗਲਤੀਆਂ ਸਾਡੀਆਂ, ਜੋ ਅਸੀਂ ਬੀਜ ਰਹੇ ਹਾਂ ਉਹ ਵੱਢ ਰਹੇ ਹਾਂ, ਇਸ ਕਰਕੇ ਅਸੀਂ ਪਰਮਾਤਮਾ ਨੂੰ ਕਈ ਵਾਰ ਦੋਸ਼ ਦਿੰਦੇ ਹਾਂ ਵੀ ਆਹ ਕਿਉਂ ਹੋ ਗਿਆ ਜੀ, ਮੇਰੇ ਨਾਲ ਐਂ ਕਿਉਂ ਹੋ ਗਿਆ ਜੀ। ਉਹ ਬੀਜਿਆ ਹੁੰਦਾ ਕੋਈ ਨਾ ਕੋਈ, ਜਿਹਨੂੰ ਗਿਆਨ ਹੋ ਜਾਂਦਾ ਉਹ ਦੋਸ਼ ਨਹੀਂ ਦਿੰਦਾ, ਉਹ ਪਰਮਾਤਮਾ ਨੂੰ ਦੋਸ਼ ਨਹੀਂ ਦਿੰਦਾ। ਜਿਹਨੂੰ ਵਾਰ ਕਹਿੰਦੇ ਦੱਦਾ ਦੋਸ਼ ਨੇ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਨਾ। ਇਸ ਲਈ ਸਾਨੂੰ ਕਈ ਯੁੱਗ ਹੋ ਗਏ ਬੀਜਦਿਆਂ ਨੂੰ ਵੱਢਦਿਆਂ ਨੂੰ, ਬਹੁਤ ਲੰਬਾ ਚੌੜਾ ਸਾਡਾ ਹਿਸਾਬ ਕਿਤਾਬ ਹੈ। ਇਹ ਗਿਣਤੀ ਮਿਣਤੀ ਮੁੱਕਣੀ ਨਹੀਂ, ਇਹ ਉਦੋਂ ਹੀ ਮੁੱਕਣੀ ਜਦੋਂ ਸ਼ਰਨ 'ਚ ਆ ਗਏ। ਇਹ ਸੁਭਾਅ ਜਿਹੜਾ ਸ਼ੁਰੂ 'ਚ ਹੀ ਆਪਾਂ ਪੜਿਆ ਨਾ, ਹਮਰੀ ਗਣਤ ਨਾ ਗਣੀਆਂ ਗਾਈ। ਕੋਈ ਯੁੱਗ ਹੋ ਗਏ ਸਾਨੂੰ ਤੁਰਿਆਂ ਫਿਰਦਿਆਂ ਨੂੰ, ਪਤਾ ਨਹੀਂ ਕਿੰਨਾ ਕੁ ਅਸੀਂ ਬੀਜੀ ਜਾਂਦੇ ਹਾਂ, ਵੱਢੀ ਜਾਂਦੇ ਹਾਂ। ਸੋ ਇਸ ਕਰਕੇ ਮਹਾਰਾਜ ਕਹਿੰਦੇ ਉਹ ਮਿਹਰਬਾਨ ਹੈ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਇਸ ਕਰਕੇ ਉਹ ਪਰਮੇਸ਼ਰ ਮਿਹਰਬਾਨ ਹੈ, ਉਹ ਸਾਹਿਬ ਹੈ, ਉਹ ਵੱਡਾ ਹੈ। ਉਹਨੇ ਕੀ ਕੀਤਾ? ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਵੱਡੇ ਦੀ ਜਿਹੜਾ ਸ਼ਰਨ 'ਚ ਗਿਆ, ਗੁਰੂ ਦੀ ਸ਼ਰਨ 'ਚ ਗਿਆ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਸਤਿਗੁਰ ਦੀ ਸ਼ਰਨ ਦੇ ਵਿੱਚ ਜਾਣ 'ਤੇ ਸਤਿਗੁਰ ਨੇ ਗਿਆਨ ਰੂਪੀ ਬੰਨਾ ਦਿੱਤਾ, ਇਹ ਜਿਹੜੇ ਵਿਕਾਰ ਨੇ ਇਹਨਾਂ ਨੂੰ ਬੰਦ ਲੱਗ ਗਿਆ। ਗਿਆਨ ਦੁਆਰਾ ਹੀ ਵਿਕਾਰਾਂ ਤੋਂ ਬਚਿਆ ਜਾ ਸਕਦਾ, ਅਗਿਆਨਤਾ 'ਚ ਬੰਦਾ ਵਿਕਾਰ ਕਰੂਗਾ ਹੀ ਕਰੂਗਾ। ਇਸ ਕਰਕੇ ਮਹਾਰਾਜ ਕਹਿੰਦੇ ਨਾ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਗੁਰੂ ਦੇ ਗਿਆਨ ਦੁਆਰਾ ਇਹ ਮਨ ਨੂੰ ਬੰਨਣਾ ਹੈ ਬੰਦ, ਗੁਰੂ ਕਿਰਪਾ ਕਰਕੇ ਆਪ ਹੀ ਫਿਰ ਸਾਨੂੰ ਗਿਆਨ ਬਖਸ਼ਿਸ਼ ਕਰਦਾ, ਬੰਦ ਪਾਇਆ ਮੇਰੇ ਸਤਿਗੁਰ ਪੂਰੇ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਪੂਰੇ ਦੀ ਸ਼ਰਨ 'ਚ ਜਿਹੜਾ ਆਉਂਦਾ ਹੈ, ਫਿਰ ਉਹਦਾ ਕਲਿਆਣ, ਸਰਬ ਕਲਿਆਣ, ਉਹ ਜੀਵਨ ਮੁਕਤ ਹੋ ਜਾਂਦਾ ਹੈ, ਕਿਉਂਕਿ ਵਿਕਾਰਾਂ ਤੋਂ ਛੁੱਟ ਗਿਆ। ਵਿਕਾਰ ਹੀ ਸਾਨੂੰ ਜੀਵਨ 'ਚ ਲੈ ਕੇ ਆਉਂਦੇ ਨੇ ਵਾਰ ਵਾਰ, ਵਿਕਾਰਾਂ ਤੋਂ ਖੇੜਾ ਛੁੱਟ ਗਿਆ। ਮਹਾਰਾਜ ਕਹਿੰਦੇ ਇਹ ਕਲਿਆਣ ਜਨਮ ਮਰਨ ਦਾ ਗੇੜ ਖਤਮ ਕਰ ਦਿੰਦਾ, ਬੰਦ ਪਾਇਆ ਮੇਰੇ ਸਤਿਗੁਰ ਪੂਰੇ। ਸਤਿਗੁਰ ਨੇ ਇਹ ਸ਼ਬਦ ਦਾ ਬੰਨਾ ਲਾ ਦਿੱਤਾ, ਜਿਹਨੂੰ ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਬੰਧਾਵੋ ਇਹ ਮਨ। ਜਿਨ੍ਹਾਂ ਨੂੰ ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ ਹਿਰਦੇ 'ਚ ਵੱਸ ਜਾਂਦਾ, ਇਹ ਮਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ। ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਮਨ ਨੂੰ ਵਾਰ ਵਾਰ ਸਮਝਾ ਰਹੀ ਹੈ ਵੀ ਆਹ ਕਰਮ ਤੂੰ ਨਾ ਕਰ, ਜੇ ਤੂੰ ਇਹ ਕਰੇਂਗਾ ਤੈਨੂੰ ਦੁਆਰਾ ਜਨਮ ਆ। ਸੁਖਮਣੀ ਸਾਹਿਬ 'ਚ ਦੱਸਦੇ ਨੇ, ਕਹਿੰਦੇ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਇਹੂੰ ਜੁਗਤ ਬਿਆਨੇ ਕਈ ਜਨਮ। ਕਹਿੰਦੇ ਇਹ ਕਾਰਨਾਂ ਕਰਕੇ ਤੈਨੂੰ ਪਿੱਛੇ ਜਨਮ ਲੈਣੇ ਪੈ, ਬਹੁਤ ਜਨਮ ਹੋ ਗਏ ਤੈਨੂੰ ਵਿਛੜੇ ਨੂੰ। ਜੇ ਤੂੰ ਹਜੇ ਵੀ ਕਰੀ ਜਾਵੇਂਗਾ, ਗੁਰੂ ਦੀ ਸ਼ਰਨ 'ਚ ਆ ਕੇ ਸਿੱਖਿਆ ਨਹੀਂ ਲਵੇਂਗਾ, ਕਹਿੰਦੇ ਇਹ ਤੈਨੂੰ ਦੁਬਾਰਾ ਜਨਮ ਦਿਵਾ ਦੇਣਗੇ। ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਗੁਰੂ ਸਤਿਗੁਰ ਪੂਰਾ, ਸਤਿਗੁਰੂ ਦੀ ਮੈਂ ਸ਼ਰਨ 'ਚ ਗਿਆ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ, ਗੁਰੂ ਰਾਮਦਾਸ ਜੀ ਇੱਥੇ ਸਤਿਗੁਰ, ਉਹਨਾਂ ਦੀ ਵਡਿਆਈ ਕਰਦੇ ਨੇ। ਕਹਿੰਦੇ ਸਤਿਗੁਰ ਨੇ ਮੇਰੇ 'ਤੇ ਕਿਰਪਾ ਕੀਤੀ, ਮੈਨੂੰ ਇਹ ਗਿਆਨ ਬਖਸ਼ਿਸ਼ ਕੀਤਾ, ਜਦੋਂ ਕਿ ਪ੍ਰਿਥੀ ਚੰਦ ਵੀ ਪੁੱਤਰ ਸੀ ਪਰ ਉਹਨਾਂ ਨੇ ਗੁਰੂ ਦੀ ਸ਼ਰਨ 'ਚ ਨਹੀਂ ਗਏ, ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਨਹੀਂ ਮੰਨਿਆ। ਤਾਂ ਹੀ ਸਾਨੂੰ ਮਹਾਰਾਜ ਕਹਿੰਦੇ ਨੇ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੋਹ ਕਢਾਏ। ਇਸ ਕਰਕੇ ਮਹਾਰਾਜ ਕਹਿੰਦੇ ਰਹਾਉ ਦੀ ਪੰਕਤੀ 'ਚ, ਉਹ ਸੱਚਾ ਸਾਹਿਬ ਪਰਮੇਸ਼ਰ ਮਿਹਰਬਾਨ ਆ, ਸਦਾ ਹੀ ਤੁਹਾਡੇ 'ਤੇ ਮਿਹਰਬਾਨ ਹੈ, ਤੁਸੀਂ ਉਹਦੀ ਸ਼ਰਨ 'ਚ ਨਹੀਂ ਜਾਂਦੇ, ਉਹ ਸਤਿਗੁਰ ਪੂਰਾ ਹੈ, ਉਹ ਤੁਹਾਨੂੰ ਜੀਵਨ ਮੁਕਤ ਕਰ ਦਿੰਦਾ। ਰਹਾਉ ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਮਹਾਰਾਜ ਕਹਿੰਦੇ ਜੀਓ ਪਾਏ ਪਿੰਡ ਜਨ ਸਾਜਿਆ, ਸਾਨੂੰ ਪੈਦਾ ਕਰਨ ਵਾਲਾ, ਜੀਵ ਨੂੰ ਪੈਦਾ ਕਰਨ ਵਾਲਾ, ਮਨ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੈ। ਮਨ ਪਰਮਾਤਮਾ ਦਾ ਬੱਚਾ, ਜਿਵੇਂ ਆਪਣਾ ਮਾਤਾ ਪਿਤਾ ਵਾਹਿਗੁਰੂ ਆ,
ਹਰ ਜੀਓ ਮਾਤਾ, ਹਰ ਜੀਓ ਪਿਤਾ, ਹਰ ਜੀ ਮੇਰੀ ਸਾਰ ਕਰੇ। ਆਹ ਸੰਸਾਰ ਦੇ ਧਨ ਦੇ ਮਾਤਾ ਪਿਤਾ ਹੁੰਦੇ ਨੇ, ਇਹ ਵੀ ਸਾਡੇ ਮਾਤਾ ਪਿਤਾ ਸੀ, ਇਹਨਾਂ ਦਾ ਸਤਿਕਾਰ ਕਰਨੇ ਆ ਜਿਹਨੇ ਕਰਕੇ ਸਾਨੂੰ ਸੰਸਾਰ 'ਚ ਆਏ ਹਾਂ। ਪਰ ਜਿਹੜਾ ਮਨ ਦਾ ਮਾਤਾ ਪਿਤਾ ਉਹ ਵਾਹਿਗੁਰੂ ਆ, ਤਨ ਦਾ ਮਾਤਾ ਪਿਤਾ ਵੱਖਰਾ, ਮਨ ਦਾ ਮਾਤਾ ਪਿਤਾ ਵੱਖਰਾ। ਉਹਨੇ ਸਾਨੂੰ ਜੀਵ ਨੂੰ ਪੈਦਾ ਕਰਕੇ ਪਿੰਡ ਬਣਾ ਕੇ ਦਿੱਤਾ, ਪਿੰਡ ਜਨ ਸਾਜਿਆ, ਸਰੀਰ ਨੂੰ ਪਿੰਡ ਕਹਿੰਦੇ ਨੇ। ਇਹ ਸਰੀਰ ਰੂਪੀ ਪਿੰਡ ਪਰਮਾਤਮਾ ਨੇ ਆਪ ਬਣਵਾਇਆ ਮਨ ਬੱਚੇ ਲਈ, ਜਿਵੇਂ ਆਪਾਂ ਪਿੰਡ ਤਿਆਰ ਕਰਦੇ ਹਾਂ ਉੱਥੇ ਬਹੁਤ ਸਾਰੇ ਜੀਵ ਵੱਸਦੇ ਨੇ, ਇਸੇ ਤਰ੍ਹਾਂ ਹੀ ਇਸ ਸਰੀਰ ਦੇ ਵਿੱਚ ਬਹੁਤ ਸਾਰੇ ਜੀਵ ਵੱਸਦੇ ਨੇ, ਉਹਨਾਂ ਵਾਸਤੇ ਇਹ ਸਰੀਰ ਰੂਪੀ ਪਿੰਡ ਤਿਆਰ ਕੀਤਾ। ਇਹਦੇ ਵਿੱਚ ਸਾਨੂੰ ਰਾਜਾ ਬਣਾ ਕੇ ਭੇਜਿਆ ਹੈ, ਕਾਇਆ ਨਗਰੀ ਇਹ ਮਨ ਰਾਜਾ, ਇਸ ਕਰਕੇ ਇਹ ਮਨ ਰਾਜਾ ਬਣਾ ਦਿੱਤਾ, ਇਸ ਨਗਰੀ ਦਾ ਮੁਖੀ ਬਣਾ ਦਿੱਤਾ। ਇਸ ਕਰਕੇ ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ, ਫਿਰ ਇਹਨੂੰ ਪਾਲਣ ਪੋਸ਼ਣ ਲਈ ਉਹਨੇ ਪਹਿਲਾਂ ਹੀ ਰਿਜਕ ਪੈਦਾ ਕਰ ਦਿੱਤਾ, ਪਹਿਨਣ ਖਾਣ ਲਈ ਸਾਰਾ ਰਿਜਕ ਪਹਿਲਾਂ ਹੀ ਭੇਜਿਆ ਹੋਇਆ। ਇਸ ਕਰਕੇ ਜੀਵ ਦਾ ਰਿਜਕ ਜਿੱਥੇ ਜਿੱਥੇ ਹੁੰਦਾ ਉੱਥੇ ਉੱਥੇ ਚੁਗਦਾ ਫਿਰਦਾ, ਜਿਹਨੂੰ ਮਹਾਰਾਜ ਕਹਿੰਦੇ ਨੇ ਨਾ, ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚ ਹੈ। ਦਿੱਤਾ ਪਹਿਨਣ ਖਾਣ, ਉਹ ਪਰਮੇਸ਼ੁਰ ਦਾਤਾ ਹੈ, ਉਹ ਦਾਤਾਂ ਦੇ ਰਿਹਾ, ਪਹਿਨਣ ਵਾਸਤੇ ਖਾਣ ਵਾਸਤੇ ਸਭ ਕੁਛ ਪਰਮੇਸ਼ੁਰ ਦੇ ਰਿਹਾ, ਸਾਨੂੰ ਭਰਮ ਮੈਂ ਕਰਦਾ ਤਾਂ ਹਾਂ। ਇਹ ਜਦੋਂ ਭਰਮ ਖਤਮ ਹੋ ਜਾਂਦਾ ਫਿਰ ਪਤਾ ਲੱਗਦਾ ਵੀ ਦੇਣ ਵਾਲਾ ਵੀ ਤੂੰ ਹੀ ਹੈ, ਅਸੀਂ ਦੇਣ ਵਾਲੇ ਨੂੰ ਛੱਡ ਕੇ ਆਪਦੀ ਹਉਮੈ 'ਚ ਤੁਰਦੇ ਫਿਰਦੇ ਹਾਂ। ਤਾਂ ਮਰ ਕਹਿੰਦੇ ਦਿੱਤਾ ਪਹਿਨਣ ਖਾਣ, ਮਾਤਾ ਦੇ ਗਰਭ 'ਚ ਤੈਨੂੰ ਕਿਹਨੇ ਦਿੱਤਾ, ਉੱਥੇ ਵੀ ਤਾਂ ਪਰਮਾਤਮਾ ਹੀ ਦੇ ਰਿਹਾ ਸੀ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਣੀ ਉੱਧਰ ਮਾਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਪਰਮੇਸ਼ੁਰ ਜਿਹੜਾ ਹੈ ਉਹੀ ਜੀਵ ਨੂੰ ਪੈਦਾ ਕਰਦਾ, ਉਹੀ ਜੀਵ ਦੀ ਪਾਲਣਾ ਪੋਸ਼ਣਾ ਕਰਦਾ, ਉਹੀ ਜੀਵ ਨੂੰ ਖਾਣ ਪੀਣ ਨੂੰ ਦਿੰਦਾ, ਦਿੱਤਾ ਪਹਿਨਣ ਖਾਣ। ਪਰ ਅਗਿਆਨੀ ਬੰਦਾ ਜਦੋਂ ਆਪਦੀ ਹਉਮੈ 'ਚ ਆਉਂਦਾ ਉਹ ਕਹਿੰਦਾ ਵੀ ਨਹੀਂ, ਇਹ ਤਾਂ ਗੱਲਾਂ ਨੇ, ਇਸ ਤਰ੍ਹਾਂ ਨਹੀਂ ਹੈ। ਬਹੁਤ ਸਾਰਾ ਅੱਜ ਕੱਲ੍ਹ ਕਿੰਤੂ ਪ੍ਰੰਤੂ ਚੱਲ ਰਿਹਾ ਸੰਸਾਰ, ਜਦੋਂ ਦੇਖਦੇ ਹਾਂ ਸਭ ਅਗਿਆਨਤਾ, ਜਿਹੜਾ ਆਮ ਜੀਵ ਉਹਨੇ ਬਾਣੀ ਨਹੀਂ ਪੜ੍ਹੀ ਹੋਈ, ਇਸ ਕਰਕੇ ਬਹੁਤ ਸਾਰੇ ਜੀਵ ਭਰਮ 'ਚ ਜਾ ਰਹੇ ਨੇ, ਨਾ ਗੁਰਬਾਣੀ ਦਾ ਗਿਆਨ ਹੋਣ ਕਰਕੇ। ਗੁਰਬਾਣੀ ਦਾ ਗਿਆਨ ਹਰ ਇੱਕ ਸਿੱਖ ਨੂੰ ਹੋਣਾ ਚਾਹੀਦਾ, ਕਿਉਂਕਿ ਤੁਹਾਨੂੰ ਕੋਈ ਭਰਮ 'ਚ ਨਾ ਪਾ ਸਕੇ, ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਕੁਰਬਾਨ। ਗੁਰੂ ਅਰਜਨ ਦੇਵ ਜੀ ਸ਼ਬਦ ਦੀ ਸਮਾਪਤੀ ਕਰਦੇ ਨੇ, ਕਹਿੰਦੇ ਜਿਹੜਾ ਵੀ ਉਹਦਾ ਦਾਸ ਬਣ ਜਾਂਦਾ, ਗੁਰੂ ਅਰਜਨ ਦੇਵ ਜੀ ਦਾਸ ਬਣੇ, ਇਸ ਕਰਕੇ ਆਪਣੇ ਦਾਸ ਕੀ ਆਪ ਪੈਜ ਰਾਖੀ, ਜਦੋਂ ਅਸੀਂ ਉਹਦੇ ਹੋ ਗਏ ਫਿਰ ਉਹਨੂੰ ਸਾਡੀ ਪੈਜ ਰੱਖਣੀ ਪੈਂਦੀ ਹੈ। ਹਰ ਯੁੱਗ ਯੁੱਗ ਭਗਤੋ ਪਾਇਆ ਪੈਜ ਰੱਖਦਾ ਆਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਸਦ ਕੁਰਬਾਨ, ਮੈਂ ਸਦਾ ਹੀ ਕੁਰਬਾਨ ਜਾਂਦਾ ਗੁਰੂ ਅਤੇ ਪਰਮੇਸ਼ੁਰ ਤੋਂ, ਗੁਰ ਪਰਮੇਸ਼ੁਰ ਇੱਕੋ ਜਾਣ। ਗੁਰੂ ਰਾਮਦਾਸ ਜੀ ਦੀ ਮਹਿਮਾ ਕਰਦੇ ਹੋਏ ਉਸ ਪਰਮੇਸ਼ੁਰ ਦੁਆਰਾ ਸਾਨੂੰ ਭੇਤ ਦੇ ਰਹੇ ਨੇ, ਇਸ ਕਰਕੇ ਅੱਜ ਦੇ ਸ਼ਬਦ ਦੇ ਵਿੱਚ ਉਸ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਸਾਨੂੰ ਵੀ ਕਿਹਾ ਗਿਆ ਵੀ ਉਸ ਨਾਲ ਜੁੜੋ ਤਾਂ ਕਿ ਤੁਹਾਡਾ ਜੀਵਨ ਸਫਲ ਹੋ ਜਾਵੇ। ਇਹ ਜੀਵਨ ਵਾਰ ਵਾਰ ਨਹੀਂ ਮਿਲਦਾ ਮਨੁੱਖਾ ਜਨਮ, ਇਹ ਮਿਲਿਆ ਹੀ ਇਸ ਕੰਮ ਲਈ ਆ, ਉਸ ਪਰਮੇਸ਼ੁਰ ਦੀ ਸ਼ਰਨ 'ਚ ਜਾਣ ਲਈ, ਗੁਰੂ ਦੀ ਸ਼ਰਨ 'ਚ ਜਾਣ ਲਈ। ਗੁਰੂ ਕਿਰਪਾ ਕਰੇ, ਗੁਰਬਾਣੀ ਗਾਦ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਵੀ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣਹਾਰ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰਾ, ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰਾ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕਿਸ ਹੈ, ਜਿਸ ਦੇਹੇ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ।

ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇ ਤਵ ਕਰ ਸੁਭਾਂਗੇ ਕਰ ਸੁਭਾਂਗੇ ਸ਼ਬਦ ਵਾਜੇ ਕਲਾ ਜੇਤਵ ਘਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ

0: ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੇ ਅਰਦਾਸ ਹਮਾਰੀ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ। ਅਰਦਾਸ ਇੱਕ ਓਅੰਕਾਰ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਤਾਹੇ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾਲ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ, ਰਿਆਇਤ ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਦੇਵ ਸਿੰਘ ਧਾਲੀਵਾਲ, ਬੀਬੀ ਕੁਲਜੀਤ ਕੌਰ ਧਾਲੀਵਾਲ, ਉਹਨਾਂ ਦੇ ਬੇਟੇ ਭਾਈ ਗੁਲਰਾਜ ਸਿੰਘ ਧਾਲੀਵਾਲ ਅਤੇ ਬੇਟੀ ਬੀਬਾ ਹਰਜੋਤ ਕੌਰ ਧਾਲੀਵਾਲ, ਸਤਿਗੁਰੂ ਜੀ ਸਮੂਹ ਪਰਿਵਾਰ ਨੇ ਆਪ ਜੀਆਂ ਦੇ ਪਾਵਨ ਚਰਨਾਂ ਵਿੱਚ ਕਿਸੇ ਸਮੇਂ ਅਰਦਾਸ ਬੇਨਤੀਆਂ ਕੀਤੀਆਂ ਸਨ। ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਆਪਣੇ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਕੇ ਸਤਿਗੁਰੂ ਜੀ ਸੇਵਕ ਪਰਿਵਾਰ ਨੂੰ ਚੜ੍ਹਦੀ ਕਲਾ ਪ੍ਰਦਾਨ ਕੀਤੀ ਹੈ। ਗੁਰੂ ਗਰੀਬ ਨਿਵਾਜ ਪਿਤਾ ਜੀ ਰਹਿਮਤਾਂ ਕੀਤੀਆਂ ਹਨ, ਬਖਸ਼ਿਸ਼ਾਂ ਕੀਤੀਆਂ ਹਨ। ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਆਪ ਜੀ ਦੇ ਸਮੂਹ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਰਹੇ ਹਨ। ਗੁਰੂ ਗਰੀਬ ਨਿਵਾਜ ਪਿਤਾ ਜੀ ਕਿਰਪਾ ਕਰਨੀ, ਆਗਿਆ ਬਖਸ਼ਿਸ਼ ਕਰਨੀ, ਸਮੂਹ ਧਾਲੀਵਾਲ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਦਿਨੋਂ ਦਿਨ ਆਪਣੀ ਸੇਵਾ ਆਪ ਲੈ ਲੈਣੀ, ਪਾਠੀ ਸਿੰਘਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਸਤਿਗੁਰੂ ਕਿਰਪਾ ਕਰਨੀ, ਸਮੂਹ ਸੇਵਕ ਪਰਿਵਾਰ ਨੂੰ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖਣੇ, ਸਤਿਗੁਰੂ ਜੀ ਸਦਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਅੰਗ ਸੰਗ ਸਹਾਈ ਹੋ ਕਰਕੇ
ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਕਰਨਾ, ਤੰਦਰੁਸਤੀ ਦੇਹ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ, ਗੁਰੂ ਗਰੀਬ ਨਿਵਾਜ ਪਿਤਾ ਜੀ ਰਹਿਮਤਾਂ ਕਰਨੀਆਂ, ਸਦਾ ਆਪਣੇ ਸੇਵਕਾਂ ਨੂੰ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਰਹਿਣਾ। ਸਤਿਗੁਰੂ ਜੀਓ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀ ਅਸੀਸ ਬਖਸ਼ਦੇ ਹੋਏ ਸਤਿਗੁਰੂ ਜੀ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਪਾਇਆ, ਸਹਿਜ ਸੇਤੀ ਮਨ ਵਜੀਆਂ, ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਣਵਾਈਆਂ, ਸਬਦ ਹੋ ਤੰਗਾ ਵਹੁ ਹਰੀ ਕੇਰਾ, ਮੰਜਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਹੈ, ਘਰ ਤਾਂ ਤੇਰਾ ਹੈ, ਸਭ ਕੁਛ ਹੈ ਜਿਸ ਦੇ ਹੇ ਸੁਪਾਵੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨਵਾਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਹੈ, ਘਰ ਸੁਭਾਗਾ ਹੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀ ਆ, ਪੰਚ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਜਨ ਕਾਉ ਸੇ ਨਾਮ ਹਰ ਕਾ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨੰਦ ਸੁਣਹੁ ਬੜਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਧੂਰੇ, ਸੁਣਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਦੇ ਆਗੇ ਅਰਦਾਸ ਹਮਾਰੀ ਜੀਓ, ਪਿੰਡ ਕਹੁ ਨਾਨਕ ਸਭ

ਵਾਹਿਗੁਰੂ ਜੀ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸਤਾ, ਕਉ ਵਿਘਨ ਨਾ ਕਉ ਲਾਗੈ, ਜਾ ਕੀ ਪ੍ਰਭੁ ਆਗੈ ਅਰਦਾਸ। ਅਰਦਾਸ ਇੱਕ ਓਅੰਕਾਰ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਉਤੀ ਜੀ ਸਹਾਏ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਉਤੀ, ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰ ਰਾਏ। ਸ਼੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਹਾਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦੇ ਰਾਖੇ, ਆਪ ਅਕਾਲ ਪੁਰਖ ਹੈ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਉਦਮ ਮਤ ਪ੍ਰਵੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਬਜਾਵੈ, ਤੰਤੀ ਤਿਉਂ ਵਾਜੇ, ਜੰਤ ਜਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਦੀ ਅਪਾਰ ਬਖਸ਼ਿਸ਼ ਪ੍ਰੇਰਨਾ ਦਾ ਸਦਕਾ ਸਤਿਗੁਰੂ ਜੀ ਨਗਰ ਲਿੱਤਰਾਂ ਦੀ ਸਮੂਹ ਸੰਗਤ ਵੱਲੋਂ, ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਸਮੂਹ ਨਗਰ ਦੀ ਸਾਧ ਸੰਗਤ ਜੀ, ਚੜ੍ਹਦੀ ਕਲਾ ਵਾਸਤੇ ਗੁਰੂ ਗਰੀਬ ਨਿਵਾਜ ਪਿਤਾ ਜੀਓ, ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਜਾ ਰਹੇ ਹਨ। ਸਤਿਗੁਰੂ ਕਿਰਪਾ ਕਰਨੀ, ਰਹਿਮਤ ਕਰਨੀ, ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਤਿੰਨੋਂ ਦਿਨੇ ਆਪ ਜੀ ਨੇ ਆਪਣੀ ਸੇਵਾ ਆਪ ਲੈ ਲੈਣੀ, ਪਾਠੀ ਸਿੰਘਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਸਤਿਗੁਰੂ ਜੀ ਉਹ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੇ, ਸੇਵਾ ਕਰਨ ਦੇ, ਚਾਉ ਬੁੱਧੀ ਬਲ ਬਖਸ਼ਿਸ਼ ਕਰਨੇ, ਰਹਿਮਤਾਂ ਕਰਨੀਆਂ ਗੁਰੂ ਗਰੀਬ ਨਿਵਾਜ ਪਿਤਾ ਜੀਓ, ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਸਮੂਹ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ, ਤੰਦਰੁਸਤੀ ਦੇਹ ਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ। ਇਸੇ ਤਰ੍ਹਾਂ ਸਮੂਹ ਨਗਰ ਨਿਵਾਸੀ ਸੇਵਾਦਾਰ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਦਾ ਹੀ ਆਪਣੇ ਚਰਨਾਂ ਨਾਲ ਜੋੜ ਕਰਕੇ ਆਪਣੀਆਂ ਸੇਵਾਵਾਂ ਚੜ੍ਹਦੀ ਕਲਾ ਦੇ ਨਾਲ ਲੈਂਦੇ ਰਹਿਣਾ। ਸਤਿਗੁਰੂ
ਰਹਿਮਤਾਂ ਕਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀ ਅਸੀਸ ਬਖਸ਼ਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਸੁੱਖ ਹੋਵੇ, ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਨ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਏ ਜਿੱਦ ਸਹਿ ਦਰਬਾਰ ਮੁਹਾਉ ਕੇ ਬੋਲਣ ਬੋਲੀਏ ਜਿਸ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰੂ ਗੋਰਖ ਬਰਮਾ ਗੁਰ ਪਾਰਬਤੀ ਮਾਈ

0: ਵਿਸਰ ਨਾ ਜਾਈ। ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ, ਕਰੀ ਜੇ ਤੀ ਸੇਠ ਉਪਾਈ, ਵੇਖਾਂ ਵਿਣ ਕਰਮਾਂ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ। ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ, ਇੱਕ ਦੇਹ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ, ਸਭ ਕੋਈ ਚੰਗਾ ਨਾ ਔਰ ਖਾਏ ਕਹਿ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ, ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁੱਝੇ, ਜੇ ਤਿਸ ਗੁਣ ਕੋਏ ਕਰੇ।
1: ਸੁਣੈ ਦੀਪ ਲੋ ਪਾਤਾਲ, ਸੁਣੈ ਬੋਹਿ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸਰ ਬਰਮਾ ਇੰਦ, ਸੁਣੈ ਮੁਖ ਸਾਲਾ ਹਨਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸੱਤ ਸੰਤੋਖ ਗਿਆਨ, ਸੁਣੈ ਅੱਠ ਸੱਠ ਕਾ ਇਸਨਾਨ, ਸੁਣੈ ਪੜ ਪੜ ਪਾਵਹਿ ਮਾਣ, ਸੁਣੈ ਲਾਗੈ ਸਹਿ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਰਾ ਗੁਣਾ ਕੇ ਗਾਹ, ਸੁਣੈ ਸੇਖ ਪੀਰ ਪਾਤ ਸਾਹ, ਸੁਣੈ ਅੰਧੇ ਪਾਵਹਿ ਰਾਹੋ, ਸੁਣੈ ਹਾਥ ਹੋਵੈ ਅਸਗਾਹੋ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਾ ਖਾਏ, ਮੰਨੈ ਜਮਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਗ ਨਾ ਪਾਏ, ਮੰਨੈ ਪਸ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾ ਰੇਸਾ ਧਾਰ, ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਭਾਵੇ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੁਹਿ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੇ ਵਿਚਾਰ, ਕਰਤੈ ਕਹਿ ਕਰਨੈ ਨਾਹੀ ਸੁਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜੈਨ ਸੂਤ, ਜੇ ਕੋ ਬੁੰਝੈ ਹੋਵੈ ਸਚਿਆਰ, ਤਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸੁਆਲਿਹ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਵਸਾ ਕੀਤਾ ਵਸਾਓ ਇੱਕ ਕਵਾਓ, ਤਿਸਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਜਪ ਸੰਖ ਭਾਉ, ਸੰਖ ਪੂਜਾ ਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪੱਖ ਸਾਰ, ਅਸੰਖ ਮੋਨ ਲਿਵ ਲਾਹਿ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ, ਸੰਖ ਗੱਲ ਵੱਡ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆਰ ਕੂੜੇ ਫਰਾਹੇ, ਸੰਖ ਮਲੇਸ਼ ਮਲ ਭਖ ਖਾਹੇ, ਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਭ ਅਸੰਖ ਅਗਮ ਅਗਮ ਸੰਖ ਲੋ ਸੰਖ ਕਹਿ ਸਿਰ ਭਾਰ ਹੋਏ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾਹ ਅੱਖਰੇ ਲਿਖਣ ਬੋਲਣ ਵਾਣ ਅੱਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤੇਵ ਤੇ ਪਾਹੇ ਜੇਤਾ ਕੀਤਾ ਤੀਤਾ ਨਾਉ ਬਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ ਕਾਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਾਸ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਤਿਥ ਕਵਣ ਵਾਰ ਕਵਣ ਸੇ ਰੁੱਤੀ ਮਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੈ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਤਿਥ ਵਾਰ ਨਾ ਜੋਗੀ ਜਾਣੈ ਰੁੱਤ ਮਹੁ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੈ ਸੋਏ ਕਿਵ ਕਰ ਆਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਬੀਦ ਕਹਿਣੈ ਇੱਕ ਬਾਤ ਸਹਿਸ ਅਠਾਰਾਂ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਤੀ ਸੁਰਤ ਨਾ ਪਾਈਆ ਨਦੀਆਂ ਤੈ ਬਹਾ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਵਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਹਿ ਜੋਧ ਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟਹਿ ਵੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕੇ ਜਿਸਨੂੰ ਬਖਸੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਮੁੱਲ ਲਹਿ ਜਾਹੇ ਅਮੁੱਲ ਪਾਏ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਬੀਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰਹਿ ਤਾਂ ਆਖ ਨਾ ਸਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਓ ਕਹੀਅਨ ਕੀਤੇ ਗਾਵਣ ਹਾਰੇ ਗਾਵੈ ਤੁਨ ਪਾਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਈ ਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੁਹਨ ਸਦਾ ਸਵਾਰੇ ਗਾਵੈ ਇੰਦ ਇਦਾਸਣ ਬੈਠੇ ਦੇਵ ਤਿਆ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਬਰਭੰਡਾ ਕਰ ਕਰ ਕੇ ਧਾਰੇ ਸੇਈ ਤੁਧਨੋ ਗਾਵੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਭਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਈਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾੜਤ ਘੜੀ ਹੈ ਰੂਪ ਰੰਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਵਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਮਨੋਦ ਕੋੜ ਆਨੰਦ ਸਾਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾਂ ਕਿ ਆ ਗੱਲਾਂ ਕਥੀਆਂ ਨਹਿ ਜਾਏ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿਰਾਮ ਰਹਿ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਣ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪ ਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸਾਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ

0: ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾਦਾ ਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਬਣਾਉਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਵਿਨ ਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵਹਿ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਣਕ ਕਰੈ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਏ ਤੁਧ ਆਪੇ ਭਾਵੈ ਸੋਈ ਬਾਤੈ ਜੀ ਤੂੰ ਆਪੇ ਕਰਹਿ ਸੋਹੋਏ ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਗੋਏ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਵਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਵਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵੜੇ ਭੇਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁੱਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰ ਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੇ ਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ
1: ਵਿਸ਼ੇ ਚਸੀ ਘੜੀਏ ਪਿਆਰਾਂ ਤਿੱਤੀ ਵਾਰੀ ਮੋਹ ਸੂਰਜ ਇੱਕ ਔਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਲਣ ਪਾਵਣ ਚਵਰ ਕਰੇ ਸਗਲ ਬਨਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ ਅਨਹਤ ਸ਼ਬਦ ਬਜੰਤ ਭੇਰੀ ਰਹਾ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਿਸ ਮੂਰਤ ਨਾ ਏਕ ਤੋਹੇ ਸਹਿਸ ਪਦ
0: ਵਿਮਲ ਨਾਨ ਏਕ ਪਦ ਗੰਧਵਿਨ ਸਹਿਸ ਤਵ ਗੰਧੇ ਵਿਚਲਤ ਮੋਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤਹਿ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕਉ ਹੋਏ ਜਾਤੇ ਤੇਰੇ ਨਾਏ ਬਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹਮੇ ਕੰਡਾ ਹੈ ਜਿਉ ਜਿਉ ਚੱਲੇ ਚੁੱਭੇ ਦੁੱਖ ਜਿਉ ਪਾਵੇ ਜਿਉ ਜਿਉ ਚੱਲੇ ਚੁੱਭੇ ਦੁੱਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚੱਲੋ ਹਰ ਲਾਹਾ ਆਗੈ ਵਸਨ ਸੁਹੇਲਾ ਆਉਦ ਘਟੈ ਦਿਨ ਸੁਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਜਗਾਏ ਪਿਆਵੇ ਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਹੋਹੇ ਜੁੜਾਓ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਹਰ ਵਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੁੱਛ ਦੇਖਿਆ ਅਵਰ ਨਾਹੀ ਥਾਉ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸਿੱਧ ਹੋਵਾ ਸਿੱਧ ਆਈ ਰਿੱਧ ਆਖਾਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਣ ਪੀਅਣ ਅਪਿਆਓ ਚੰਦ ਸੂਰਜ ਦੋਏ ਗੁਫੈ ਨਾ ਦੇਖਾ ਸੁਪਨੇ ਸੌਣ ਨਾ ਥਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੀ ਭਾਵੈ ਤੇ ਕਰੇ ਤਮਾਏ ਰਹਾਉ ਗੁੱਸਾ ਕੱਟਿਆ ਬਾਰ ਬਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਉ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜਿਆਖਾ ਨਾਉ ਪੰਖੀ ਹੋਏ ਕਹਿ ਜੇ ਭਵਾ ਸਹਿ ਅਸਮਾਨੀ ਜਾਉ ਨਦਰੀ ਕਿਸੈ ਨਾ ਆਵਉ ਨਾ ਕਿਛ ਪੀਆ ਨਾ ਖਾਉ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਉ ਨਾਨਕ ਕਾਗਦ ਲਖਮਣ ਪੜ ਪੜ ਕੀਚੈ ਭਾਉ ਮਸੂ ਤੋਟ ਨਾ ਆਵੇ ਲਿਖਣ ਪੌਣ ਚਲਾਉ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਲਿਖੈ ਬਾਟ ਚਲਾਈਆ ਲਿਖੈ ਸੁਣ ਵਿਖਾਓ ਲਿਖੈ ਸਾਹ ਲਵਾਈ ਹੈ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋਹੋ ਅੰਧੈ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਓ ਜੀਵਨ ਮਰਨਾ ਜਾਇਕੈ ਇੱਥੈ ਖਾਜੈ ਕਾਲ ਜਿੱਥੈ ਬਹਿ ਸਮਝਾਈਐ ਤਿੱਥੈ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਭੰਨਹਿ ਪੰਡ ਪਰਾਲ ਸਭ ਕੋ ਆਖੈ ਬਹੁਤ ਬਹੁਤ ਘੱਟ ਨਾ ਆਖੈ ਕੋਏ ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੀਤੇ ਲੋ ਜੀਆ ਕੀਤੇ ਲੋ ਕੋਏ ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਜੀਆ ਹੋਰ ਜੀਆ ਕੀਤੇ ਲੋ ਨੀਚਾ ਏ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੈ ਸੰਗ ਸਾਥ ਵੱਡਿਆ ਸਿਓ ਕਿਆ ਰੀਸ ਜਿੱਥੈ ਨੀਚ ਸਮਾਲੀਐ ਨ ਤਿੱਥੈ ਨਦਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲਾਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਰ ਮੁੱਲ ਮੁਖ ਸੁੱਧੀ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਰ ਉਤਮ ਕਹੀਏ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਰ ਉਤਮ ਕਹੀਏ ਨੀਚ ਕਰਮ ਬਹਿ ਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਜਿਤ ਬੋਲੇ ਪਤ ਪਾਈਐ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਜਾਣ ਜੋ ਤਿਸ ਭਾਵ ਹੈ ਸੇ ਭਲੇ ਹੋਰ ਕੇ ਕਹਿਣ ਵਖਾਣ ਨੇ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਿਹਾ ਸਮਾਏ ਤਿੰਨ ਕਾ ਕਿਆ ਸਾ ਲਾਹਣਾ ਅਵਰ ਸਵਾਲਿਓ ਕਾਏ ਨਾਨਕ ਨਦਰੀ ਬਾਹਰੇ ਰਾਚਹਿ ਦਾਨ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਮੁੱਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੋ ਦਰਬਾਰ ਨਾਨਕ ਸਾਚੇ ਕੋ ਸੱਚ ਜਾਣ ਜਿੱਤ ਸਿਵੈ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਉ ਸੱਚ ਸਰਾ ਗੁੜ ਵਾਹਰਾ ਜਿਸ ਵਿੱਚ ਸੱਚਾ ਨਾਓ ਸੁਣ ਹੈ ਬਖਾਣ ਹੈ ਜੇਤੜੇ ਹੋ ਤਿੰਨ ਬਲਿਹਾਰੈ ਜਾਓ ਤਾ ਮਨ ਖੀਵਾ ਜਾਣੀਐ ਜਾ ਮਹਿਲੀ ਪਾਏ ਥਾਓ ਨਾਓ ਨੀਰ ਚੰਗਿਆਈਆਂ ਸਤ ਪਰਮਲ ਧਨ ਵਾਸ ਤਾ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੁੱਖ ਤਿਸਹਿ ਪਹਿ ਆਖੀਐ ਸੁਖ ਜਿਸਹਿ ਹੀ ਪਾਸ ਸੋ ਕਿਉ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ ਤਿਸ ਬਿਣ ਸਭ ਅਪਵਿੱਤਰ ਹੈ ਜੀਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਣ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਕਸ ਮੁਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨ ਪਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸਾਣ ਰਹਾਉ ਜਿੱਥੈ ਮਿਲਹਿ ਵਡਿਆਈਆ ਸਦ ਖੁਸ਼ੀਆ ਸਦ ਚਾਓ ਤਿੰਨ ਮੁਖ ਟਿਕੈ ਨਿਕਲ ਹੈ ਜਿਨ ਮਨ ਸੱਚਾ ਨਾਉ ਕਰਮ ਮਿਲੈ ਤਾਂ ਪਾਈਐ ਨਾਹੀ ਗਲੀ ਵਾਓ ਦੁਆਓ ਇੱਕ ਆਵੈ ਇੱਕ ਜਾਹੇ ਉੱਠ ਰੱਖੀ ਹੈ ਨਾਵ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਬਿਨ ਨਾਵੈ ਵਿਕਾਰ ਭੈ ਤਿਰੈ ਡਰੇ ਅਗਲਾ ਖੱਪ ਖੱਪ ਚੀਜੈ ਦੇਹ ਨਾਵ ਜਿਨ੍ਹਾਂ ਸੁਲਤਾਨ ਖਾਨ ਹੋਦੇ ਡਿੱਠੇ ਖੇਹ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣੈ ਸਾ ਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੇ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਉ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਵਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਉ ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਬਾਟ ਤਰਕਸ ਤੀਰ ਕਮਾਣ ਸਾਂਗ ਤੇ ਤਰਕਸ ਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਭਤ ਸਿਉ ਪ੍ਰਗਟ ਕਰਮ ਤੇਰੀ ਹੈ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜ੍ਹੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਭਾਰ ਨਾਨਕ ਸੱਚਾ ਪਾਤ ਸਾਹੋ ਪੂਛ ਨ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁੱਤੈ ਤਨ ਪੀੜੀਏ ਮਨ ਮਹਿ ਚੱਲੇ ਬਿਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਤਾ ਅਗਰ ਬਾਸ ਤਨ ਸਾਸ ਅੱਠ ਸੱਠ ਤੀਰਥ ਖਾ ਮੁਖ ਟਿੱਕਾ ਤਿਤ ਘੱਟ ਮਤ ਵਿਗਾਸ ਓਤ ਮਤੀ ਸਾ ਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੌ ਬੈਰ ਕਮਾਈਏ ਕੂੜੈ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੈ ਸਿੱਧ ਸੁਮਾਰ ਜਾ ਪਤ ਲਿਖੈ ਨਾ ਪਵੈ ਸਭਾ ਪੂਜ ਖੁਆਰ ਜਿਨ ਕਉ ਸਤਿਗੁਰ ਥਾਪਿਆ ਤਿਨ ਮੀਟ ਨਾ ਸਕੈ ਕੋਏ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਐ ਨਾਉ ਮੰਨੀਐ ਖੰਡ ਸਦਾ ਸੱਚ ਸੋਏ ਖੇਹੂ ਖੇਹ ਰਲਾਈਐ ਤਾ ਜੀਓ ਕਿਹਾ ਹੋਏ ਜਲੀਆ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਰ ਵਿਥਰੇ ਔਗਣਵੰਤੀ ਝੂਰ ਜੇ ਲੋੜਹਿ ਵਰ ਕਾਮਣੀ ਨਹਿ ਮਿਲੀਏ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਏ ਪਿਰ ਦੂਰ ਮੇਰੇ ਠਾਕੁਰ ਪੂਰੇ ਤਖਤ ਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬਿਨ ਪੌੜੀ ਗੜ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰਿਆਉ ਜੇ ਤਿਸ ਭਾਵੈ ਉਜਲੀ ਸਤ ਸਰ ਨਹਾਵਣ ਜਾਉ ਪੂਰੋ ਪੂਰੋ ਆਖੀਐ ਪੂਰੈ ਤਖਤ ਨਿਵਾਸ ਪੂਰੈ ਥਾਨ ਸੁਹਾਵਣੈ ਪੂਰੈ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲ ਅੰਕ ਸਹੇਲੜੀਆ ਮਿਲ ਕਹਿ ਕਰਹਿ ਕਹਾਣੀਆਂ ਸਮਰੱਥ ਕੰਤ ਕੀ ਆਹ ਸਾਚੇ ਸਾਹਿਬ ਸਭ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਆਸਾ ਕਰਤਾ ਸਭ ਕੋ ਤੇਰੈ ਜੋਰ ਏਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ ਪਿਓ ਪਿਓਰ ਸਾਲੂ ਤਾਂ ਮਿਲੇ ਜਾ ਗੁਰ ਸ਼ਬਦ ਸੁਣੀ ਕੀਤੀਆ ਤੇਰੀਆ ਕੁਦਰਤੀ ਕੇਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਅਜਾਤ ਸੱਚ ਮਿਲੇ ਸੱਚ ਉਪਜੈ ਸੱਚ ਮਹਿ ਸਾਚ ਸਮਾਏ ਸੁਰਤ ਹੋਵੇ ਪਤ ਉਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤ ਸਾਹੋ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਭਰੀ ਹਮੇ ਮੁਈ ਕਰਾਹੋ ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾਵੇ ਸਾਹੋ ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹੋ ਮਨ ਰੇ ਸੱਚ ਮਿਲੈ ਭਉ ਜਾਏ ਭੈ ਵਿਨ ਨਿਰਭਉ ਕਿਉ ਥੀਏ ਗੁਰਮੁਖ ਸ਼ਬਦ ਸਮਾਏ ਰਹੋ ਕੀਤਾ ਆਖਣ ਆਖੀਐ ਆਖਣ ਤੋਟ ਨ ਹੋਏ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ ਜਿਸ ਕੇ ਜੀ ਪ੍ਰਾਣ ਹੈ ਮਨ ਵਸੈ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇ ਬਜੋਗੀ ਉੱਠ ਜਾਏ ਜੋ ਤਿਸ ਭਾਣਾ ਸੋਥੀਏ ਅਵਰ ਨ ਕਰਨਾ ਜਾਏ ਗੁਰਮੁਖ ਵਸਤ ਵਿਸਾਹੀ ਹੈ ਸੱਚ ਵੱਖਰ ਸੱਚ ਰਾਸ ਜਿਨੀ ਸੱਚ ਵਣੰਜਿਆ ਗੁਰ ਪੂਰੇ ਸਾਬਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੇ ਪੁਨ ਧਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆ ਹਰ ਜਪ ਇੱਕੈ ਭਾਏ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾਗਰ ਪਾਈਏ ਮੁਕਤ ਪਦਾਰਥ ਧੇਣ ਰਹਾਉ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ ਸੱਚ ਕਰਨੀ ਤੇ ਪਾਈਏ ਦਾਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤ੍ਰਿਵਦ ਕਰਮ ਕਮਾਈ ਹੈ ਆਸ ਅੰਦੇਸਾ ਹੋਏ ਕਿਉ ਗੁਰ ਬਿਨ ਤ੍ਰਿਕੁਟੀ ਛੁੱਟ ਸੀ ਸਹਿਸ ਮਿਲੀਐ ਸੁਖ ਹੋਏ ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ ਬਿਨ ਗੁਰ ਮਹਿਲ ਨ ਉਤਰੇ ਬਿਨ ਹਰ ਕਿਉ ਘਰ ਬਾਸ ਏਕੋ ਸ਼ਬਦ ਵਿਚਾਰੀਏ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਏ ਹੋ ਸਦ ਵਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਭਾਏ ਕੱਲਰ ਕੇਰੀ ਕੰਧ ਜੋ ਐਨਸ ਕਿਰ ਢਹਿ ਪਾਏ ਬਿਨ ਸਬਦੈ ਸੁਖ ਨਾ ਥੀਏ ਪਿਰ ਬਿਨ ਦੁੱਖ ਨਾ ਜਾਏ ਮੁੰਦੇ ਪਿਰ ਬਿਨ ਕਿਆ ਸੀਗਾਰ ਦਾਰ ਘਰ ਢੋਈ ਨਾ ਲਹਿ ਦਰਗਹਿ ਝੂਠ ਖੁਆਰ ਰਹਾਉ ਆਪ ਸੁਜਾਣ ਨਾ ਭੁੱਲਈ ਸੱਚਾ ਵੱਡ ਕਿਰਸਾਨ ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ ਨੌ ਨਿਧ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ ਗੁਰ ਕੋ ਜਾਣ ਨਾ ਜਾਣੇ ਕਿਆ ਤਿਸ ਚੱਜ ਚਾਰ ਅੰਦਲੇ ਨਾਮ ਵਿਸਾਰਿਆ ਮਨਮੁਖ ਅੰਧ ਗਬਾਰ ਆਵਣ ਜਾਣ ਨ ਚੁੱਕਈ ਮਰ ਜਨਮੈ ਹੋਏ ਖੁਆਰ ਚੰਦਨ ਮੋਲਣ ਆਇਆ ਕੁੰਗੂ ਮਾਂਗ ਸੰਧੂਰ ਚੋਆ ਚੰਦਨ ਬਹੁਕਣਾ ਪਾਨਾ ਨਾਲ ਕਪੂਰ ਜੇ ਧਨ ਕੰਤ ਨ ਭਾਵੀ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸੀਗਾਰ ਵਿਕਾਰ ਜਬ ਲੱਗ ਸ਼ਬਦ ਨਾ ਭੇਦੀਏ ਕਿਉ ਸੋ ਹੈ ਗੁਰਦੁਆਰ ਨਾਨਕ ਧੰਨ ਸੁਹਾਗਣੀ
2: ਪਿਆਰ ਸ੍ਰੀ ਰਾਗ ਮਹੱਲਾ ਤੀਜਾ ਸੁਣੀ ਦੇ ਡਰਾਵਣੀ ਜਾਜੀਓ ਵਿੱਚੋ ਜਾਏ ਪਾਹੇ ਬੁਲੰਦੀ ਵਿੱਚ ਵੇ ਤੂੰ ਨਾਨਕ ਸਿਉ ਕਾਏ ਪੰਚੈ ਹੁਣੈ ਦੁੱਖ ਭਰੈ ਬਿਨਸੈ ਦੂਜੇ ਭਾਏ ਮੂੜੈ ਰਾਮ ਕਹੋ ਜਪੋ ਗੁਣਸਾਰ ਹਮੇ ਮਮਤਾ ਮੋਹਣੀ ਸਮੁੱਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਲਕਾਰੇ ਲੱਗ ਦੁਬਦਾ ਲਾਗੇ ਪਚਮੁਏ ਅੰਤਰ ਤ੍ਰਿਸ਼ਨਾ ਅੱਗ ਗੁਰੂ ਰਾਖੇ ਸੇ ਉਭਰੈ ਹੋਰ ਮੁੱਠੀ ਧੰਦੈ ਠੱਗ ਮੁਈ ਪ੍ਰੀਤ ਪ੍ਰਿਆ ਗਿਆ ਮੂਆ ਵੈਰ ਵਿਰੋਧ ਧੰਦਾ ਥੱਕਾ ਹੋ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਰੇ ਨਾ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤਿ ਪੱਲੇ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਭੈ ਕੁਰਪ ਜਾਵੇ ਤੂਰ ਬਿਨ ਸ਼ਬਦ ਪਰਮਾਈਐ ਡੁਬਦਾ ਡੁਬੈ ਪੂਰ ਮਨ ਰੇ ਸ਼ਬਦ ਤਰੋ ਚਿੱਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੁਚਾ ਸੋ ਆਖੀਐ ਜਿਸਮੈ ਸਚਾ ਨਾਉ ਭੈ ਸਚ ਰਾਤੀ ਦੇਹੁਰੀ ਜੇਵਾ ਸਚ ਸੁਆਉ ਸੱਚੀ ਨਦਰ ਨਿਹਾਲੀਐ ਬੋੜ ਨਾ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤ੍ਰੇ ਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਨਾ ਥੀਐ ਸ਼ਬਦ ਰਤੈ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੈ ਤੇ ਸਮਾਹੇ ਪੰਚ ਭੂਤ ਸਚ ਪਹਿਰਤੈ ਜੋਤੀ ਜੋ ਪੰਚ ਭੂਤ ਸਚ ਪਹਿਰਤੈ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵਿਸਰੈ ਗੁਰ ਰਾਖੈ ਪਤ ਤਾਹੈ ਸ੍ਰੀ ਰਾਗ ਮਹਲਾ ਪਹਿਲਾ ਨਾਨਕ ਬੇੜੀ ਸਚ ਕੀ ਤਰੀਐ ਗੁਰ ਵਿਚਾਰ ਇੱਕ ਆਵੈ ਇੱਕ ਜਾਵਹੀ ਪੂਰ ਪਰੈ ਅਹੰਕਾਰ ਮਨ ਹਠ ਮੱਤੀ ਬੁੱਢੀਐ ਗੁਰਮੁਖ ਸਚ ਸੋਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਏ ਜੋ ਭਾਵੈ ਤਿਉ ਰਾਖ ਤੂੰ ਮੈਂ ਅਵਰ ਨਾ ਦੂਜਾ ਕੋਏ ਰਹਾਉ ਆਗੈ ਦੇਖੋ ਡੋ ਜਲੈ ਪਾਸ਼ੈ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸਚ ਭਰਪੂਰ ਆਪੇ ਮੇਲ ਮਲਾਵਈ ਸਚੈ ਮਹਿਲ ਹਧੂਰ ਸਾਹੇ ਸਾਹੇ ਤੁਜ ਸਮਲਾ ਕਦੇ ਨਾ ਵਿਸਾਰਿਓ ਜਿਉ ਜੋ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੇਓ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮੇਓ ਜਿਨ ਇਹ ਜਗਤ ਉਪਾਇਆ ਤੇ ਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਧ ਗੁਬਾਰ ਘਟ ਘਟ ਜੋਤ ਨਿਰੰਤਰੀ ਬੂਝੈ ਗੁਰਮਤਿ ਸਾਰ ਜਿਨੀ ਗੁਰਮੁਖ ਜਾਣਿਆ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਾਬਾਸ ਸੱਚੇ ਸੇਤੀ ਰਲ ਮਿਲੈ ਸੱਚੈ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋ ਬਨਸਾਸ ਹੈ ਤਬ ਲਗ ਇਹ ਤਨ ਦੇ ਬਿਨ ਗੁਣ ਕਾਮਨਾ ਵਈ ਢਹਿ ਟੇਰੀ ਤਨ ਖੇ ਮੇਰੇ ਮਨ ਲੈ ਲਾਹਾ ਕਰ ਜਾਹੇ ਗੁਰਮੁਖ ਨਾਮ ਸਮਾ ਸਲਾਹੀਐ ਹੋਮੈ ਨਿਵਰੀ ਪਾਹੇ ਰਹਾਉ ਸੁਣ ਸੁਣ ਗੰਢਣ ਗੰਢੀਐ ਲਿਖ ਪੜ ਬੁਝੈ ਭਾਰ ਤ੍ਰਿਸ਼ਨਾ ਅਹਿਨ ਅਗਲੀ ਹੋਮੈ ਰੋਗ ਵਿਕਾਰ ਓਵੇ ਪ੍ਰਵਾਹੁ ਅਤੁਲਵਾ ਗੁਰਮਤ ਕੀਮਤ ਸਾਰ ਲੱਖ ਸਿਆਣਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਨਾਵੈ ਤੂਖ ਸੰਤਾਪ ਹਰ ਜਪ ਜਿਹੜੈ ਛੁੱਟੀਐ ਗੁਰਮੁਖ ਚੀਨੇ ਆਪ ਤਨ ਮਨ ਗੁਰਪੈ ਵਿਚਿਆ ਮਨ ਦੀ ਆਸਰ ਨਾਲ ਤ੍ਰੇ ਭਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤਪਾਲ ਹੀ ਲਿਖੈ ਸਾਸ ਗਰਾਸ ਅੰਤਰ ਗੁਰਮੁਖ ਤੂੰ ਵਸੈ ਜੋ ਭਾਵੈ ਤਿਉ ਨਿਰਜਾਸ ਜੀਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲੀਏ ਸੰਕ ਉਤਾਰ ਮੋਇਆ ਜਿਤ ਕਰ ਜਾਈਐ ਤਿਤ ਜੇ ਵੰਧਿਆ ਮਰਮਾਰ ਅਨਹਦ ਸ਼ਬਦ ਸੁਹਾਵਣੈ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੈ ਹੋਮੈ ਹੋਏ ਬਿਨਾਸ ਸਤਿਗੁਰ ਸੇਵੈ ਆਪਣਾ ਸਤਿਗੁਰ ਬਾਣੇ ਤਾਸ ਖੜ ਦਰਗੈ ਪਹਿਨਾਈਐ ਮੁਖ ਹਰ ਨਾਮ ਨਿਵਾਸ ਜੈ ਦੇਖਾਂ ਤੈ ਰਵ ਰਹੈ ਸਿਵ ਸ਼ਕਤੀ ਕਾ ਮੇਲ ਤ੍ਰਿਹੁਗੁਣ ਬੰਦੀ ਦੇਹੁਰੀ ਜੋ ਆਇਆ ਸੋ ਜਗ ਸੋ ਖੇਲ ਵੇ ਜੋਗੀ ਦੁਖ ਵਿਛੜੈ ਮਨਮੁਖ ਲਹੇ ਨ ਮੇਲ ਮਨ ਬੈਰਾਗੀ ਘਰ ਵਸੈ ਸੱਚ ਭੈਰਾਤਾ ਹੋਏ ਗਿਆਨ ਮਹਾਰਸ ਭੋਗ ਵੈ ਬਹੁੜ ਭੁੱਖ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹਲਾ ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੈ ਲੱਗਾ ਲੋਭਾਨ ਸ਼ਬਦ ਨਾ ਭੀਜੈ ਸਕਤਾ ਦੁਰਮਤਿਆ ਵੰਜਾਨ ਸਾਧੂ ਸਤਿਗੁਰ ਜੀ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਨ ਰੇ ਹੋਮੈ ਛੋਟ ਗੁਮਾਨ ਹਰ ਗੁਰ ਸਰਬ ਸੇਵ ਤੂੰ ਪਾਵੈ ਦਰਗੈ ਮਾਨ ਰਹਾਉ ਰਾਮ ਨਾਮ ਜਪ ਦਿਨ ਸਰਾਤ, ਗੁਰਮੁਖ ਹਰ ਧਨ ਜਾਨ, ਸਭ ਸੁਖ ਹਰ ਰਸ ਭੋਗਣੈ, ਸੰਤ ਸਭਾ ਮਿਲ ਗਿਆਨ, ਨਿਤ ਅਹਿਨਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ। ਕੂਕਰ ਕੂੜ ਕਮਾਈਐ, ਗੁਰਨਿੰਦਾ ਪਚੈ ਪਚਾਨ, ਭਰਮੈ ਭੁੱਲਾ ਦੁੱਖ ਕਣੋ, ਜਮ ਮਾਰ ਕਰੈ ਖੁਲਹਾਨ, ਮਨਮੁਖ ਸੁਖ ਨ ਪਾਈਐ, ਗੁਰਮੁਖ ਸੁਖ ਸੁਭਾਨ। ਐਥੈ ਤੰਦ ਪਿਟਾਈਐ, ਸਚ ਲਿਖਤ ਪ੍ਰਵਾਨ, ਹਰ ਸੱਜਣ ਗੁਰਸੇਵਦਾ, ਗੁਰਕਰਣੀ ਪ੍ਰਧਾਨ, ਨਾਨਕ ਨਾਮ ਨਾ ਵਿਸਰੈ, ਕਰਮ ਸੱਚੈ ਨਿਸਾਨ। ਸ੍ਰੀ ਰਾਗ ਮਹੱਲਾ ਪਹਿਲਾ। ਇੱਕ ਤਿਲ ਪਿਆਰਾ ਵਿਸਰੈ, ਰੋਗ ਵੱਡਾ ਮਨ ਮਾਹੇ, ਕਿਉ ਦਰਗੈ ਪਤ ਪਾਈਐ, ਜਾ ਹਰ ਨਾ ਵਸੈ ਮਨ ਮਾਹੇ, ਗੁਰ ਮਿਲੀਐ ਸੁਖ ਪਾਈਐ, ਅਗਨ ਮਰੈ ਗੁਣ ਮਾਹੈ। ਮਨ ਰੇ ਅਹਿਨਸ ਹਰ ਗੁਣ ਸਾਰ, ਜਿਨ ਖਿਨ ਪਲ ਨਾਮ ਨ ਵਿਸਰੈ, ਤੇ ਜਨ ਵਿਰਲੈ ਸੰਸਾਰ ਰਹਾਉ। ਜੋਤੀ ਜੋਤ ਮਿਲਾਈਐ, ਸੁਰਤੀ ਸੁਰਤ ਸੰਜੋਗ, ਹਿੰਸਾ ਹੋਮੈ ਗਤ ਗਏ, ਨਾਹੀ ਸਹਿਸਾ ਸੋਗ, ਗੁਰਮੁਖ ਜਿਸ ਹਰ ਮਨ ਵਸੈ, ਤਿਸ ਮਿਲੈ ਗੁਰ ਸੰਜੋਗ। ਕਾਇਆ ਕਾਮਣ ਜੇ ਕਰੀ, ਭੋਗੈ ਭੋਗਣ ਹਾਰ, ਤਿਸ ਸਿਹੁ ਨਿਹੁ ਨਾ ਕੀਜਈ, ਜੋ ਦਿਸੈ ਚੱਲਣ ਹਾਰ, ਗੁਰਮੁਖ ਰਵੈ ਸੁਹਾਗਣੀ, ਸੋ ਪ੍ਰਭ ਸੇਜ ਪਤਾਰ। ਚਾਰੇ ਅਗਨ ਨਿਵਾਰ ਮਰ, ਗੁਰਮੁਖ ਹਰ ਜਲ ਪਾਏ, ਅੰਤਰ ਕਮਲ ਪ੍ਰਗਾਸਿਆ, ਅੰਮ੍ਰਿਤ ਭਰਿਆ ਅਗਾਏ, ਨਾਨਕ ਸਤਿਗੁਰ ਮੀਤ ਕਰ, ਸਚ ਪਾਵੈ ਦਰਗੈ ਜਾਏ। ਸ੍ਰੀ ਰਾਗ ਮਹੱਲਾ ਪਹਿਲਾ। ਹਰ ਹਰ ਜਪੋ ਪਿਆਰਿਆ, ਗੁਰਮਤਿ ਲਈ ਹਰ ਬੋਲ, ਮਨ ਸਚ ਕਸਵੱਟੀ ਲਾਈਐ, ਤੁਲੀਐ ਪੂਰੈ ਤੋਲ, ਕੀਮਤ ਕਿਨੇ ਨਾ ਪਾਈਐ, ਰਿਦ ਮਾਣਕ ਮੋਲ ਅਮੋਲ। ਭਾਈ ਰੇ ਹਰ ਹੀਰਾ ਗੁਰਮਾਹੇ, ਸਤਸੰਗਤ ਸਤਿਗੁਰ ਪਾਈਐ, ਅਹਿਨਸ ਸ਼ਬਦ ਸਲਾਹੇ ਰਹਾਉ। ਸੱਚ ਵੱਖਰ ਧਨ ਰਾਸ ਲੈ, ਪਾਈਐ ਗੁਰਪ੍ਰਸਾਦ ਪ੍ਰਗਾਸ, ਜਿਉ ਅਗਨ ਮਰੇ ਚਲ ਪਾਈਐ, ਤਿਉ ਤ੍ਰਿਸ਼ਨਾ ਦਾ ਸੰਦਾਸ, ਜਮ ਜੰਦਾਰ ਨਾ ਲਾਗੈ, ਇਉ ਭਉ ਜਲ ਤਰੈ ਤਰਾਸ। ਗੁਰਮੁਖ ਕੂੜ ਨਾ ਭਾਵਈ, ਸਚ ਰਤੈ ਸਚ ਭਾਈ, ਸਖਤ ਸਚ ਨਾ ਭਾਵਈ, ਕੂੜੈ ਕੂੜੀ ਪਾਏ, ਸਚ ਰਤੈ ਗੁਰਮੇਲੀਐ, ਸਚੈ ਸਚ ਸਮਾਏ। ਮਨ ਮੈਂ ਮਾਣਕ ਲਾਲ ਨਾਮ, ਰਤਨ ਪਦਾਰਥ ਹੀਰ, ਸਚ ਵਖਰ ਧਨ ਨਾਮ ਹੈ, ਘਟ ਘਟ ਗਹਿਰ ਗੰਭੀਰ। ਨਾਨਕ ਗੁਰਮੁਖ ਪਾਈਐ, ਦਇਆ ਕਰੈ ਹਰ ਹੀਰ। ਸ੍ਰੀ ਰਾਗ ਮਹੱਲਾ ਪਹਿਲਾ। ਪਰ ਮੈਂ ਪਾਹੇ ਨਾ ਵਿਜਵੈ, ਜੇ ਭਵੇ ਦਸੰਤਰ ਦੇਸ, ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ, ਹੋਰ ਕਿਤੇ ਭਗਤ ਨਾ ਹੋਵਈ, ਬਿਨ ਸਤਿਗੁਰ ਕੈ ਉਪਦੇਸ਼। ਮਨ ਰੇ ਗੁਰਮੁਖ ਅਗਨ ਨਿਵਾਰ, ਗੁਰ ਕਾ ਕਹਿਆ ਮਨ ਵਸੈ, ਹੋਮੈ ਤ੍ਰਿਸ਼ਨਾ ਮਾਰ ਰਹਾਉ। ਮਨ ਮਾਣਕ ਨਿਰਮੋਲ ਹੈ, ਰਾਮ ਨਾਮ ਪਤ ਪਾਏ, ਮਿਲ ਸਤਸੰਗਤ ਹਰ ਪਾਈਐ, ਗੁਰਮੁਖ ਹਰ ਲਿਵ ਲਾਏ, ਆਪ ਗਿਆ ਸੁਖ ਪਾਇਆ, ਮਿਲ ਸਲਲ ਹੈ ਸਲਲ ਸਮਾਏ। ਜਿਨ ਹਰ ਹਰ ਨਾਮ ਨਾ ਚੇਤਿਓ, ਸੋ ਔਗਣ ਆਵੈ ਜਾਏ, ਜਿਸ ਸਤਿਗੁਰ ਪੁਰਖ ਨਾ ਭੇਟਿਓ, ਸੋ ਭਉ ਜਲ ਪਚੈ ਪਚਾਏ, ਇਹ ਮਾਣਕ ਜੀਉ ਨਿਰਮੋਲ ਹੈ, ਇਹ ਕੋਡੀ ਬਦਲੈ ਜਾਏ। ਜਿੰਨਾ ਸਤਿਗੁਰ ਰਸ ਮਿਲੈ, ਸੇ ਪੂਰੇ ਪ੍ਰਧਾਨ, ਗੁਰ ਮਿਲ ਭਉ ਜਲ ਲੰਘੀਐ, ਦਰਗੈ ਪਤ ਪ੍ਰਵਾਣ, ਨਾਨਕ ਤੇ ਮੁਖੂਜਲੈ, ਧੁਨ ਉਪਜੈ ਸ਼ਬਦ ਨਿਸਾਨ। ਸ੍ਰੀ ਰਾਗ ਮਹੱਲਾ ਪਹਿਲਾ। ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸਮਾਲ, ਤੈਸੀ ਵਸਤ ਵਸਾਹੀਐ, ਜੈਸੀ ਨਿਭੈ ਨਾਲ, ਅੱਗੈ ਸਾਹੋ ਸੁਜਾਣ ਹੈ, ਲੈਸੀ ਵਸਤ ਸਮਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚੱਲੋ, ਸਹੁ ਦੇਖੈ ਪਤਿਆਏ ਰਹਾਉ। ਜਿੰਨਾ ਰਾਸ ਨਾ ਸੱਚ ਹੈ, ਕਿਉ ਤਿੰਨਾ ਸੁਖ ਹੋਏ, ਖੋਟੇ ਵਣਜ ਵਣਨ ਜੀਐ, ਮਨ ਤਨ ਖੋਟਾ ਹੋਏ, ਫਾਹੀ ਫਾਤੈ ਮਿਰਗ ਜਿਉ, ਦੁੱਖ ਘਣੋ ਨਿਤ ਰੋਏ। ਖੋਟੈ ਪੁੱਤੈ ਨਾ ਪਵੈ, ਤਿੰਨ ਹਰ ਗੁਰ ਦਰਸਨਾ ਹੋਏ, ਖੋਟੈ ਜਾਤ ਨਾ ਪਤ ਹੈ, ਖੋਟ ਨਸੀ ਜਸ ਕੋਏ, ਖੋਟੈ ਖੋਟ ਕਮਾਵਣਾ, ਆਏ ਗਿਆ ਪਤ ਖੋਏ। ਨਾਨਕ ਮਨ ਸਮਝਾਈਐ, ਗੁਰ ਕੈ ਸ਼ਬਦ ਸਲਾਹਾ, ਰਾਮ ਨਾਮ ਰੰਗ ਰਤਿਆ, ਭਾਰ ਨਾ ਪਰਮ ਤਿਨਾਹਾ, ਹਰ ਜਪਲਾਹਾ ਗਲਾ ਨਿਰਭਉ ਹਰ ਮਨ ਮਾਹਾ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਦੂਜਾ ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ, ਪੱਪਣ ਕੇਰੈ ਪਤ ਜਿਉ, ਢਾਲ ਟੁਲ ਜੁੰਮਣ ਹਾਰ। ਰੰਗ ਮਾਣ ਲੈ ਪਿਆਰਿਆ, ਜਾ ਜੋਬਨ ਨੌ ਹੁਲਾ, ਦਿਨ ਥੋੜੜੈ ਥੱਕੈ ਭਇਆ ਪੁਰਾਣਾ ਚੋਲਾ ਰਹਾਉ। ਸੱਜਣ ਮੇਰੇ ਰੰਗ ਲੈ ਜਾਏ ਸੁੱਤੇ ਜੀ ਰਾਣ, ਹੰਬੀ ਵੰਜਾ ਡੁੰਮਣੀ ਰੋਵਾਂ ਚੀਣੀ ਬਾਣ। ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ, ਲੱਗੀ ਆਵੈ ਸਾਹੁਰੈ ਨਿਤ ਨਾ ਪਈਏ ਹੋਏ। ਨਾਨਕ ਸੁੱਤੀ ਪਈਏ ਜਾਣ ਵਰਤੀ ਸਨ, ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਨ। ਸ੍ਰੀ ਰਾਗ ਮਹਲਾ ਪਹਿਲਾ ਘਰ ਦੂਜਾ ਦੂਜਾ, ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ, ਆਪੇ ਹੋਵੇ ਚੁਲੜਾ ਆਪੇ ਸੇਜ ਪਤਾਰ। ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ, ਆਪੇ ਮਾਸ਼ੀ ਮਛਲੀ ਆਪੇ ਪਾਣੀ ਜਾਲ, ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ। ਆਪੇ ਬਹੁ ਬਿਦਰੰਗਲਾ ਸਖੀਏ ਮੇਰਾ ਲਾਲ, ਨਿਤਰਵੈ ਸੁਹਾਗਣੀ ਦੇਖ ਹਮਾਰਾ ਹਾਲ। ਪ੍ਰਣ ਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ। ਸ੍ਰੀ ਰਾਗ ਮਹਲਾ ਪਹਿਲਾ ਘਰ ਤੀਜਾ, ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਅਪਾਓ, ਸਾਰੰਗ ਪਾਣੀ ਮਨ ਕਿਰਸਾਨ ਹਰ ਹਿਰਦੈ ਜਮਾਇ ਲੈ, ਇਹੋ ਪਾਵਸ ਪਦ ਨਿਰਬਾਣੀ। ਕਾਹੇ ਗਰਭ ਸਮੂੜੇ ਆਇਆ ਪਿਤ ਸੁਤੋ, ਸਗਲ ਕਾਲਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾਉ। ਬਿਖੈ ਬੇਕਾਰ ਦੁਸ਼ਟ ਕਿਰਖਾ ਕਰੈ, ਇਨ ਤਜ ਆਤਮੈ ਹੋਏ ਧਿਆਈ, ਜਪ ਤਪ ਸੰਜਮ ਹੋਏ ਜਬ ਰਾਖੈ ਕਮਲ ਬਿਕਸੈ ਮਦ ਆਸਰਮਾਈ। ਬੀਸ ਸਪਤਾਹ ਰੋ ਬਾਸ ਰੋ ਸੰਗ੍ਰਹਿ, ਤੀਨ ਖੋੜਾ ਨਿਤ ਕਾਲ ਸਾਰੈ, ਦਸ ਅਠਾਰ ਮੈਂ ਅਪਰਮ ਪ੍ਰੋਚੀਨੈ ਕਹਿ ਨਾਨਕ ਇਵ ਏਕ ਤਾਰੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ, ਅਮਲ ਕਰ ਧਰਤੀ ਬੀਜ ਸਬਦੋ ਕਰ, ਸੱਚ ਕੀ ਆਪ ਨਿਤ ਦੇਹ ਪਾਣੀ, ਹੋਏ ਕਿਸਾਨ ਇਮਾਨ ਜਮਾਇ ਲੈ ਭਿਸਤ ਦੋ ਚੁਕ ਮੂੜੈ ਇਹ ਵਜਾਣੀ। ਮਤ ਜਾਣ ਸਹਿ ਗੱਲੀ ਪਾਇਆ ਮਾਲ ਕੈ ਮਾਣੈ, ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਉ। ਐਬ ਤਨ ਚਿਕੜੋ ਇਹ ਮਨ ਮੀਡਕੋ, ਕਮਲ ਕੀ ਸਾਰ ਨਹੀਂ ਮੂਲ ਪਾਈ, ਭੌਰ ਉਸਤਾਦ ਨਿਤ ਭਾਖਿਆ ਬੋਲੈ ਕਿਉ ਬੂਝੈ ਜਾਂ ਨਹਿ ਬੁਝਾਈ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਖਸਮ ਕੀ ਨਦਰ ਤਿਲੇ ਪਿਸੰਦੈ ਜਿੰਨੀ ਕਰੇ ਇੱਕ ਧਿਆਇਆ। ਤੀਹ ਕਰ ਰੱਖੈ ਪੰਜ ਕਰ ਸਾਥੀ, ਨਾਉ ਸੈਤਾਨ ਮਤ ਕਟ ਜਾਈ, ਨਾਨਕ ਆਖੈ ਰਾਹੇ ਪੈ ਚੱਲਣਾ ਮਾਲ ਧਨ ਕਿਤਕੂ ਸੰਜਿਆਹੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਧ ਰਹਾਈ, ਧਨ ਸਿਰਜਨ ਹਾਰੋ। ਮਰਣਾ ਮੁੱਲਾ ਮਰਣਾ ਭੀ ਕਰਤਾਰੋ ਡਰਨਾ ਰਹਾਉ, ਤਾ ਤੂੰ ਮੁੱਲਾ ਤਾ ਤੂੰ ਕਾਜੀ, ਜਾਣੇ ਨਾਮ ਖੁਦਾਈ, ਜੇ ਬਹੁ ਤੇਰਾ ਪੜਿਆ ਹੋਵੈ ਕੋ ਰਹੇ ਨਾ ਭਰੀਐ ਪਾਈ। ਸੋਈ ਕਾਜੀ ਜਿਨ ਆਪ ਤਜਿਆ, ਇੱਕ ਨਾਮ ਕੀਆ ਆਧਾਰੋ, ਹੈ ਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਨ ਹਾਰੋ। ਪੰਜ ਵਕਤ ਨਿਵਾਜ ਗੁਜਾਰੈ ਪੜੇ ਕੁਤਾਇਕ ਤੇਬ ਕੁਰਾਣਾ, ਨਾਨਕ ਆਖੇ ਗੋਰਸ ਤੇਈ ਰਹਿਓ ਪੀਣਾ ਖਾਣਾ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਏਕ ਸਵਾਨ ਦੋਇ ਸਵਾਨੀ ਨਾਲ, ਭਲਕੈ ਭੌਕੈ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਣਕ ਰੂਪ ਰਹਾ ਕਰਤਾਰ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਹੋਂ ਬਿਗੜੈ ਰੂਪ ਰਹਾ ਬਿਕਰਾਲ, ਤੇਰਾ ਏਕ ਨਾਮ ਤਾਰੈ ਸੰਸਾਰ। ਮੈਂ ਇਹਾ ਆਸ ਇਹੋ ਆਧਾਰ ਰਹਾਉ। ਮੁਖ ਨਿੰਦਾ ਆਖਾਂ ਦਿਨ ਰਾਤ, ਪਰ ਘਰ ਜੋਹੀ ਨੀਚ ਸਨਾਤ, ਕਾਮ ਕ੍ਰੋਧ ਤਨ ਵਸੇ ਚੰਡਾਲ, ਧਣਕ ਰੂਪ ਰਹਾਂ ਕਰਤਾਰ। ਫਾਹੀ ਸੁਰਤ ਮਲੁਕੀ ਵੇਸ, ਹੋ ਠਗਵਾੜਾ ਠੱਗੀ ਦੇਸ, ਖਰਾ ਸਿਆਣਾ ਬਹੁਤਾ ਭਾਰ, ਧਣਕ ਰੂਪ ਰਹਾਂ ਕਰਤਾਰ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਏਕਾ ਸੁਰਤ ਜਿੱਤੈ ਹੈ ਜੀ, ਸੁਰਤ ਵਿਹੂਣਾ ਕੋਈ ਨਾ ਕੀ, ਜਿਹੀ ਸੁਰਤ ਤਿਹਾ ਤਿਨ ਰਾਹੋ, ਲਿਖਾ ਇੱਕੋ ਆਵੋ ਜਾਹੋ। ਕਾਹੇ ਜੀ ਕਰੇ ਚਤੁਰਾਈ, ਲੇਵੈ ਦੇਵੈ ਢਿੱਲ ਨਾ ਪਾਈ ਰਹਾਉ। ਤੇਰੇ ਜੀ ਜੀਆ ਕਾ ਤੋ ਹੈ, ਕਿਤਕੋ ਸਾਹਿਬ ਆਵੈ ਰੋਹ ਹੈ, ਜੇ ਤੂੰ ਸਾਹਿਬ ਆਵੈ ਰੋਹ, ਉਹ ਤੇਰਾ ਉਹ ਤੂੰ ਉਹਨਾਂ ਕਾ ਤੇਰੇ ਓਹ। असी बोल बिगाड़ बिगाड़ै बोल तू नदरी अंदर तोलै तोल जै करनी तै पूरी मत करनी बाजों कटै कट प्राणवित नानक ज्ञानी कैसा होए आप पछाणै बूझै सोए गुरप्रसाद करे विचार सो ज्ञानी दरगै प्रवान श्री राग महला पहला घर चौथा तू दरियाओ दाना बिना मैं मछली कैसे अंतलहा जय जय देखा तह तह तू है तुझते निकसी फूट मरा ना जाना मेओ ना जाना चाली जा दुख लागै ता तुझे संभाली रहाओ तू भरपूर जान्या मैं दूर जो किश करी सो तेरे हदूर तू देखै हो मुकर पाओ तेरे कम ना तेरे नाए जेता दे तेता हो खाओ ब्यादर नाही कह दर जाओ नानक एक कहे अरदास जियो पिंड सब तेरा पास आपे नेड़ै दूर आपे ही आपे मंज मैनो आपे वेखै सुने आपे ही कुदरत करे जहानो जो तिस भावै नानका हुक्म सोई परवानो श्री राग महला पहला घर चौथा कीता कहां करे मनमान देवन हारै कै हथ दान भावें दे न देई सोए कीते के कहिए क्या होए आपे सच भावे ते सच अंधा कच्चा कच ने कच रहाओ जाके रुख बिरख आराओ जेही धात तिहा तिन नाओ फुल पाओ फल लिखिया पाए आप बीज आपे ही खाए कच्ची कंध कच्चा विचराच अतमत अलूणी फिक्का साद नानक आणे आवै रास विण नावै नाही साबास श्री राग महला पहला घर पंजवां अशल शलाई नह शलै नह काउ कटारा कर सकै जो साहिब राखै त्यो रहै इस लोभी का जियो टल पर
3: जानी बाज गुरु गोबार अस्त्र करता देखिए ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਧੰਦੀ ਬੰਦੇ ਪਾਏ ਗੋਰਾ ਕੇ ਸੇ ਉਭਰੈ ਸਾਚੇ ਸੁਣ ਲਿਵ ਲਾਏ ਹਰ ਜੀਉ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨ ਲਾਗਈ ਸੱਚ ਕਰ ਜਿਸ ਉਤਾਗ ਨਦਰ ਕਰੇ ਸੱਚ ਪਾਈਐ ਬਿਨ ਨਾਵੈ ਕਿਆ ਸਾਖ ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹਉਮੈ ਤਰਸਨਾ ਮਾਰ ਕੈ ਸਾਜ ਰੱਖਿਆ ਉਰਤਾਰ ਜਗ ਮੈਂ ਲਹਾਇ ਇਕ ਨਾਮ ਪਾਈਏ ਗੁਰ ਵਿਚਾਰ ਸੱਚ ਵਕਰ ਲਾਦੀਐ ਲਾਭ ਸਦਾ ਸੱਚ ਰਾਸ ਸੱਚੀ ਦਰਗੈ ਬੈਸੀ ਭਗਤ ਸੱਚੀ ਅਰਦਾਸ ਪਤ ਸਿਉਂ ਲੇਖਾ ਨਿਬੜੇ ਰਾਮ ਨਾਮ ਪ੍ਰਗਾਸ ਉੱਚੋ ਉੱਚਾ ਆਖੀਐ ਕਹੋ ਨਾ ਦੇਖਿਆ ਜਾਏ ਜਹ ਦੇਖਾ ਤੈ ਇਕ ਤੂੰ ਸਤ ਗੁਰ ਦੀਆ ਦੇਖਾਏ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਇ ਸਲਾਗ ਮਹਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰ ਖਾਰਾ ਅਸ ਗਾਹੋ ਅਤ ਸਿਆਣੀ ਸੋਹਣੀ ਕਿਉਂਕਿ ਥੋਵੇ ਸਾਹ ਕਿਤੇ ਕਾਰਨ ਪਾਕੜੀ ਕਾਰਨ ਟਲੈ ਸਿਰਾਹੋ ਭਾਈ ਰੇ ਇਉਂ ਸਿਰਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਰਹਾਓ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਅਫਾਰ ਸੱਚ ਰਤੇ ਸਿ ਉਭਰੈ ਦੁਬਦਾ ਛੂਟ ਵਿਕਾਰ ਆਓ ਤਿਨ ਕੇ ਬਲਿਹਾਰ ਨੈ ਦਰ ਸੱਚੈ ਸੱਚਿਆਰ ਸੀ ਚਾਨੈ ਜਿਉਂ ਪੰਖੀਆਂ

ਜਿਨ੍ਹਾਂ ਵਿੱਚੋਂ ਸੁਟੀਐ ਕੋਈ ਨ ਸੰਗੀ ਸਾਥ, ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਣ, ਜਿਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ, ਮਨ ਮੁੱਖ ਸੂਚੇ ਜਾਣੀਐ ਗੁਰਮੁਖ ਜਿਨ੍ਹਾਂ ਗਿਆਨ, ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ, ਸਾਜਨ ਮਿਲੈ ਸੁਖ ਪਾਇਆ, ਜਮਦੂਤ ਮੋਏ ਬਿਖ ਖਾਏ, ਨਾਵੇ ਅੰਦਰ ਹੋ ਵਸਾਂ ਨੌ ਵਸੇ ਮੰਨਿਆਏ, ਬਾਜ ਗੁਰੂ ਗੋਬਰ ਹੈ ਬਿਨ ਸਭ ਦੇ ਬੂਝ ਨ ਪਾਏ, ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵਲਾਏ, ਤਿੱਥੇ ਕਾਲ ਨਾ ਸੰਚਰੈ ਜੋਤੀ ਜੋਤ ਸਮਾਏ, ਤੂੰ ਹੈ ਸਾਜਨ ਤੂੰ ਸੋ ਜਾਣ, ਤੂੰ ਆਪੇ ਮੇਲਣਹਾਰ, ਗੁਰਸਬ ਦੀ ਸਲਾਹੀਏ ਅੰਤ ਨ ਪਾਰਾ ਵਾਰ, ਤਿੱਥੇ ਕਾਲ ਨ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ, ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੇ, ਹੁਕਮੀ ਕਾਲੇ ਵਸ ਹੈ ਹੁਕਮੀ ਸਾਚ ਸਮਾਏ, ਨਾਨਕ ਜੋ ਤਿਸ ਪਾਵੇ ਸੋ ਥੀਏ, ਇਹਨਾਂ ਜਨਤਾਂ ਵਸ ਕਿਸ ਨਾਏ, ਸਰਾਗ ਮਹੱਲਾ ਪਹਿਲਾ, ਮਨ ਜੂਠੇ ਤਨ ਜੂਠ ਹੈ, ਜੇ ਵਾਹ ਜੂਠੀ ਹੋਏ ਮੁੱਖ ਝੂਠੇ, ਝੂਠ ਬੋਲਣਾ ਕਿਉਂ ਕਰ ਸੂਚਾ ਹੋਏ, ਬਿਨ ਅਬ ਸ਼ਬਦ ਨਾ ਮਾਂਜੀਐ ਸੱਚ ਤੇ ਸੱਚ ਹੋਏ ਹੁੰਦੇ।

0: ਗੁਣਵੰਤ
1: ਨਾਨਕ ਸਤਿਗੁਰਬਾਣ
0: ਮਨ ਵਾਂਝਤ ਫਲ ਦੇਤ ਹੈ।
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।
2: ਕਿਰਪਾਲ
0: ਨਾਨਕ ਹਰ ਧਨ ਪਾਲ ਸੰਤ
2: ਏਕ ਜੋਤ ਦੋ
0: ਧਾਮ ਭਗਤ ਵਿਸ਼ਰਾਮ ਜੀਓ।
2: That I do not regard two people sitting together as a couple, but that is the criteria, which is ek jyot doi murti, sharir bhaave rakhne par andar jyot ek hai, two bodies but one soul, which means your actions, your thoughts, your decisions, they all should resonate.
0: Anand
2: and today you both are holding the pala in front of Guru Sahib, in front of your loved ones. It has a deep meaning behind it.
0: ਇੱਕ ਤਿਲ ਨਹੀਂ
2: ਵਿਚਦਾ ਪ੍ਰਾਣ ਧਾਰਾ ਜਬ ਜਬ
0: ਨਾਨਕ ਜੀ ਵੀ ਦੇਖਣਾ
2: ਕਨ ਸਟੇ ਟੁਗੇਦਰ ਫॉर द ਰੈਸਟ ਆਫ ਹਰ ਲਾਈਫ ਵੀ ਆਰ ਪੁਟ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ
0: ਆਪੀ ਆਪ
2: ਯੂ ਪ੍ਰੋਮਿਸਿੰਗ ਟੁਡੇ ਦੈਟ ਆਈ ਵਿਲ ਬਿਕਮ ਦ ਬੈਸਟ ਵਰਜ਼ਨ ਆਫ ਮਾਈਸੈਲਫ ਫॉर ਮਾਈ ਪਾਰਟਨਰ
0: ਆਪ ਸੁਣੇ ਹੋਏ
2: ਥਿਸ ਇਜ਼ ਅ ਕਮਿਟਮੈਂਟ ਦੈਟ ਆਈ ਵਿਲ ਸੇ ਲਾਇਲ ਟੂ ਮਾਈ ਪਾਰਟਨਰ ਫॉर ਦ ਰੈਸਟ ਆਫ ਮਾਈ ਲਾਈਫ ਐਂਡ ਆਈ ਐਮ ਵਿਲਿੰਗ ਟੂ ਟੇਕ ਜਪਨਜੋਤ ਸਿੰਘ ਔਰ ਸਿਮਰਨਜੋਤ ਕੌਰ as my lifelong partner.
0: ਸੰਤਨ ਕਹਿ ਪ੍ਰਸਾਦ
2: I hope you both understand this.
0: ਕੰਠੇ ਲਗ
2: ਸੋਹਣ ਮੈਂ ਬੇਨਤੀ ਕਰੂੰਗਾ ਸਰਦਾਰ ਗੁਰਵਿੰਦਰ ਸਿੰਘ
0: ਸਭ ਜੋਹਿਆ
2: ਇਹ ਸਭ ਜੀ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੇ ਦਰਬਾਰ ਸਾਹਿਬ ਆਓ ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: allow. You both had made your promises, so there is no looking back now. Agaha kutrag. So all satsang ke jihon alama di maryada prarambh ho rahi hai. Sab to pehla gyani ji pehli lavda paath aap ji sarvan karaunge. Bade dhyan de naal, prem de naal, ekagrata de naal paath sarvan karna hai. ਜਦੋਂ ਨਾਨਕ ਪਦ ਆਏਗਾ ਜਦੋਂ ਗਿਆਨੀ ਜੀ ਪਹਿਲੀ ਲਾਭ ਦਾ ਪਾਠ ਸਮਾਪਤ ਕਰਨਗੇ ਦੋਨੋਂ ਜਣੇ ਨੇ ਨਮਸਕਾਰ ਕਰਨੀ ਹੈ ਫਿਰ ਉਸ ਤੋਂ ਬਾਅਦ ਖੜੇ ਹੋ ਜਾਣਾ ਹੈ ਫਿਰ ਪਰਿਕਰਮਾ ਸ਼ੁਰੂ ਕਰ ਦੇਣੀ ਹੈ ਜਪਨਜੋਤ ਸਿੰਘ ਵਿਲ ਬੀ ਐਟ ਦ ਫਰੰਟ ਫੋਲੋਡ ਬਾਈ ਦ ਬ੍ਰਾਈਡ ਚਾਰੇ ਲਾਵਾਂ ਇਸ ਆਰਡਰ ਵਿੱਚ ਹੋਣਗੀਆਂ ਐਂਡ ਵੈਨ ਯੂ ਵਾਕਿੰਗ ਟੇਕ ਯੂਰ ਟਾਈਮ ਇੰਜੋਏ ਦਿਸ ਮੋਮੈਂਟ ਡੋਂਟ ਰਸ਼ ਐਟ ਆਲ ਐਂਡ ਵੈਨ ਯੂ ਕਮ ਟੂ ਦ ਫਰੰਟ ਨਮਸਕਾਰ ਕਰਕੇ ਮੱਥਾ ਟੇਕ ਕੇ ਫਿਰ ਬੈਠ ਜਾਣਾ ਗਿਆਨੀ ਜੀ ਦੂਜੇ ਲਾਭ ਦਾ ਪਾਠ ਸਰਵਣ ਕਰਾਉਣਗੇ ਬੜੇ ਧਿਆਨ ਦੇ ਨਾਲ ਮੱਥਾ ਟੇਕ ਕੇ ਮੱਥਾ ਟੇਕ ਕੇ ਇਸੇ ਤਰ੍ਹਾਂ
1: ਹੋਵੇਗਾ ਗੁਰਮੁਖਾ ਮਨ ਪ੍ਰਕਾਸ਼ ਹੈ ਸ਼੍ਰੀ ਬਿਰਲੇ ਕੀ ਕੇ ਹਉ ਬਲਿਹਾਰੀ ਤਿਨ ਕੋ ਜਿਨ ਹਰ ਪਾਇਆ ਗੁਰਮਤਿ ਜਨ ਨਾਨਕ
0: ਅਮਲ
1: ਪ੍ਰਕਾਸ਼ ਮਨ ਹਰ ਹਰ ਬੁਠੜਾ
0: ਗਿਆਨੀ ਸੁਰਿੰਦਰ ਸਿੰਘ ਜੀ
1: ਪ੍ਰਕਾਰੇ ਹਰ ਗੁਰ ਸੁਣਾਈ
0: ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ
1: ਨਾਮ ਜਿਹੜਾ ਰਹਿ ਰਾਜ ਰਹੋ
0: ਵਾਹਿਗੁਰੂ ਸਾਹਿਬ ਜੀਓ।

मन हर हर मीठा लाया, जन कहे नानक लाभ पहली।

0: ਜੋ ਮਿਲਿਆ ਹਰ ਦੀਵਾਨ ਸੋ ਸਭਨੀ ਦੀਵਾਨੀ ਮਿਲਿਆ ਜਿੱਥੇ ਹੈ ਉਹ ਜਾਏ
1: ਨਿਰਮਲੋ ਹਰ ਪਾਇਆ ਹਰ ਗੁਣ ਗਾਇਆ
0: ਉਸ ਅੰਤਰ ਨਾਮ ਨਿਧਾਨ ਹੈ ਨਾਮੋ
1: ਮੁਖ ਬੋਲੀ ਹਰ ਬਾਣੀ
0: ਜਿਹਨੇ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ
1: ਸੰਤ ਜਨ ਵਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ
0: ਆਤਮਾ ਅਡੋਲ ਨਾ ਡੋਲੇ
1: ਹਿਰਦੇ ਹਰੋ ਹਰੋ ਹਰ ਧੁਨ ਉਪਜੀ
0: ਲੋਭ ਮੈਲ ਨਾ ਵਿਚੋਂ ਜਾਏ
1: ਹਰ ਜਪੀਏ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੇ
0: ਜੀ ਅੜਛੜ ਤੀਰਥ ਨਾ

0: ਹਰ ਤੇਤ ਮੁਖਨਾ
1: ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨੁਦਿਨ ਹਰ

ਨਿਰੰਗਰ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਤੇ ਆਈਆ ਜਹ ਡਿਠੀ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਵਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਸਿੰਘਣੀਆਂ ਨੇ ਧਰਮ ਹੀਤਾ ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

0: ਪੈਦ ਪੰਥ ਕੀ ਦੀ ਸ੍ਰੀ ਸਾਹਿਬ ਦੀ
1: ਸਾਈ
0: ਖਾਲਸੇ ਜੀ ਕੇ ਬੋਲ ਬਾਲੇ ਭਲੋ ਜੀ ਵਾਹਿਗੁਰੂ।

ਸ਼ੁਭ ਆਨੰਦ ਕਾਰਜ ਗੁਰਮਤ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਨੇ ਮਿਹਰਾਂ ਕੀਤੀਆਂ, ਆਪ ਜੀ ਦਾ ਘੂਟਾਨ ਘੂਟ ਧੰਨਵਾਦ ਆਨੰਦ।

0: ਦਿਖਾ ਰਿਹਾ ਜੀਓ ਆਪੇ ਰਾਜਨੇ ਆਪੇ ਲੋਗਾ ਆਪਣੇ ਬਾਣੀ ਆਪੇ ਭੋਗਾ ਆਪੇ ਤਖਤ ਪੈ ਸਜਨੇ ਆਈ ਸਭ ਚੁੱਕੀ ਕੁੱਕ ਪੁਕਾਰਿਆ ਜੀਓ
1: ਆਪਣੇ ਸੇਵਕ ਕੀ ਆਪੇ ਰੱਖੈ
0: ਜੋਤੀ ਜੋਤ ਮਿਲੀ ਸੁੱਖ ਪਾਇਆ ਨਾਨਕ।

0: ਬਾਵਜ ਕਿਰਤ ਸੇਵ ਕੀ
1: ਆਂਦੇ ਸ਼ਿੰਗਾਰੀ ਜੀ
0: ਸੇਵਕ ਕਉ ਨਿਕਟੀ ਹੋਏ ਦਿਖਾਵੇ

अविनाशी जीवन को दाता सिमरत सब मल खोई।

ਜਾ ਕੀ ਸਰਨ ਪਿਆ ਸੁਖ ਪਾਈਐ ਬਾਹੜ ਦੁਖ ਨਾ ਹੋਈ ਰਹਾਉ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਆਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਪ੍ਰਿਆਤ ਰੱਖਣ, ਪਰਿਵਾਰਾਂ ਵਿੱਚ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਗੁਰੂ ਸਾਹਿਬ ਬਖਸ਼ਿਸ਼ ਕਰਨ। ਸਤ ਸੰਗਤ ਜੀ, ਦੋਨੋਂ ਹੀ ਪਰਿਵਾਰ ਗੁਰਸਿੱਖੀ ਨਾਲ ਜੁੜੇ ਹੋਏ ਨੇ। ਉੱਥੇ ਹੀ ਲੜਕੀ ਪਰਿਵਾਰ ਜੋ ਟਰਬਨ ਵੇਲਾ ਇੱਕ ਮੰਨੀ ਪ੍ਰਮੰਨੀ ਦਸਤਾਰ ਦੀ ਬ੍ਰਾਂਡ ਹੈ, ਉਹਦੇ ਵੀ ਮਾਲਕ ਨੇ। ਸੋ ਸਤਿਗੁਰ ਕਿਰਪਾ ਕਰਨ, ਇਹਨਾਂ ਦੇ ਕਾਰੋਬਾਰ ਨੂੰ ਵਿਚੜ ਦੀ ਕਲਾ ਬਖਸ਼ਣ। ਅਤੇ ਦੋਨਾਂ ਪਰਿਵਾਰਾਂ ਵੱਲੋਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਹੋਈ ਹੈ। ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ, ਸਤਿਗੁਰੂ ਖਜ਼ਾਨੇ ਭਰਪੂਰ ਕਰਨ। ਆਓ, ਪੰਥ ਦੀ ਮਹਾਨ ਸ਼ਖਸੀਅਤ ਗਿਆਨੀ ਰਛਪਾਲ ਸਿੰਘ ਜੀ ਪਮਾਲ ਆਪ ਨੂੰ ਸੰਗਤ ਦੇ ਨਾਲ ਕੇਵਲ ਇੱਕ ਕਵਿਤਾ ਦੇ ਨਾਲ ਸੰਬੋਧਨ ਹੋਣਗੇ। ਸੋ ਇਹਨਾਂ ਦੇ ਢਾਡੀ ਜੱਥੇ ਪਾਸੋਂ ਆਪਾਂ ਇੱਕ ਕਵਿਤਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ। ਦੋਨੋਂ ਹੀ ਪਰਿਵਾਰ ਬੜੀ ਬੇਸਬਰੀ ਦੇ ਨਾਲ ਜਿਸ ਸਮੇਂ ਨੂੰ ਆਪਾਂ ਉਡੀਕਦੇ ਸਾਂ, ਅੱਜ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਦੁਆਰਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ। ਦੋਨਾਂ ਪਰਿਵਾਰਾਂ ਦੇ ਬੱਚੇ ਕਾਕਾ ਜਪਨਜੋਤ ਸਿੰਘ ਅਤੇ ਬੇਟੀ ਸਿਮਰਨਜੋਤ ਕੌਰ, ਪਤੀ ਪਤਨੀ ਦੇ ਰੂਪ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਜੇ ਹੋਏ ਨੇ। ਇਹ ਰਿਸ਼ਤਾ ਬੜਾ ਪਵਿੱਤਰ ਹੈ ਰਿਸ਼ਤਾ, ਅਤੇ ਸਤਿਗੁਰੂ ਮਹਾਰਾਜ ਇਸ ਰਿਸ਼ਤੇ ਬਾਰੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਮਝਾਇਆ, ਉਦੋਂ ਪਰੇ ਕੋਈ ਹੋਰ ਦਲੀਲ ਹੀ ਧੰਨ ਪਰ ਇਹ ਨਾ ਆਖੀਏ ਨਾ, ਬਹਿਨ ਇਕੱਠੇ ਹੋਏ ਏਕ ਜੋਤ ਦੋਈ ਮੂਰਤੀ, ਧੰਨ ਪਿਰ ਕਹੀਏ ਸੋਈ। ਇਕੱਲੇ ਇਕੱਠੇ ਬਹਿ ਲੈਣਾ ਪਤੀ ਪਤਨੀ ਨਹੀਂ, ਸਰੀਰ ਦੋ ਧੜਕਣ ਇੱਕ ਹੋ। ਅੱਜ ਜਿੱਥੇ ਸਰਦਾਰ ਜਗਦੀਪ ਸਿੰਘ ਜੀ, ਮਾਤਾ ਭਗਵੰਤ ਕੌਰ ਮਾਂਗੜ ਪਰਿਵਾਰ, ਦੂਜੇ ਪਾਸੇ ਸਰਦਾਰ ਗੁਰਵਿੰਦਰ ਸਿੰਘ ਜੀ, ਭੈਣ ਜੀ ਅਮਨਪ੍ਰੀਤ ਕੌਰ ਟਰਬਨ ਬਿਲਾ, ਜੋ ਦਸਤਾਰ ਦਾ ਇਹਨਾਂ ਦੇ ਮਹਾਨ ਇਹ ਸੇਵਾ ਜਿਹੜੀ ਇਹਨਾਂ ਦੇ ਹਿੱਸੇ ਆਈ ਆ ਗੁਰਵਿੰਦਰ ਸਿੰਘ ਜੀ ਉਹਨਾਂ ਦੀ, ਕਿਉਂਕਿ ਪ੍ਰੋਫੈਸਰ ਗੁਰਵਿੰਦਰ ਸਿੰਘ ਜੀ ਧਾਲੀਵਾਲ ਪੰਥ ਦੇ ਮਹਾਨ ਵਿਦਵਾਨ ਨੇ, ਇਹਨਾਂ ਦੇ ਹਮ ਜਵਾਤੀ ਨੇ ਜਲੰਧਰ ਦੇ ਵਿੱਚ, ਇਹ ਇਕੱਠੇ ਪੜ੍ਹੇ ਨੇ। ਜਿੱਥੇ ਹਰਭਜਨ ਸਿੰਘ ਜੀ ਅਠਵਾਲ ਗੁਰਦੁਆਰਾ ਦੁੱਖ ਸੁੱਖ ਸਾਗਰ ਸਾਹਿਬ ਦੇ ਪ੍ਰਧਾਨ ਨੇ, ਉਹ ਜਿਉਂ ਆਇਆ ਪਰਿਵਾਰਾਂ ਨੂੰ ਉਹਨਾਂ ਨੇ ਆਖਿਆ। ਅਮਨਦੀਪ ਸਿੰਘ ਜੀ ਗਰਚਾ ਸਿੱਖ ਮੋਟਰਸਾਈਕਲ ਵਾਲੇ, ਵੀਰ ਜਤਿੰਦਰ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਤੋਂ, ਬਾਬਾ ਨਰਿੰਦਰ ਸਿੰਘ ਜੀ, ਜਿੰਨੀਆਂ ਸਿਰ ਕੱਢ ਸ਼ਖਸੀਅਤਾਂ ਨੇ ਅੱਜ ਇੱਥੇ ਹਾਜ਼ਰੀ ਭਰ ਰਹੀਆਂ ਨੇ। ਮਹਾਰਾਜ ਨੇ ਦਸਤਾਰ ਦੀ ਇਹਨਾਂ ਤੋਂ ਸੇਵਾ ਲਈ ਆ। ਹਰ ਮਹੀਨੇ ਗੁਰਵਿੰਦਰ ਸਿੰਘ ਜੀ ਇਹ ਕੈਂਪ ਵੀ ਲਗਾਉਂਦੇ ਨੇ, ਸਿਖਲਾਈ ਕੈਂਪ ਵੀ ਲੱਗਦਾ ਇਹਨਾਂ ਵੱਲੋਂ ਸਿੱਖ ਮੋਟਰਸਾਈਕਲ ਵਾਲਿਆਂ ਦੇ ਨਾਲ ਰਲ ਕੇ। ਅਤੇ ਗੁਰੂ ਕੇ ਪਿਆਰਿਓ, ਇਹ ਜਿਹੜੀ ਸੇਵਾ ਸਤਿਗੁਰਾਂ ਦਾ ਸੁਨਹਿਰੀ ਤਾਜ ਆ ਦਸਤਾਰ, ਜਿਨ੍ਹਾਂ ਨੇ ਇਹਨੂੰ ਸਮਝਿਆ, 5-6 ਮੀਟਰ ਦਾ ਇਹ ਕੱਪੜਾ ਨਹੀਂ, ਇਹ ਤਾਜ ਆ, ਉਹਦੀ ਬਖਸ਼ਿਸ਼ ਹੈ ਕਲਗੀਆਂ ਵਾਲੇ ਦੀ, ਇਹਨੂੰ ਕੋਈ ਖੋਹ ਨਹੀਂ ਸਕਦਾ, ਕਿਉਂਕਿ ਇਸ ਤਾਜ ਦੀ ਕੀਮਤ ਬਾਜਾਂ ਵਾਲੇ ਨੇ ਪੂਰਾ ਪਰਿਵਾਰ ਵਾਰ ਕੇ ਉਤਾਰੀ ਆ। ਅੱਜ ਅਰਦਾਸ ਬੇਨਤੀ ਆ ਕਾਕਾ ਜਪਨਜੋਤ ਸਿੰਘ ਸਿਮਰਨਜੋਤ ਕੌਰ, ਸੱਚੇ ਪਾਤਸ਼ਾਹ ਕਿਰਪਾ ਕਰੀ। ਸਭ ਤੋਂ ਵੱਡੀ ਗੱਲ ਆ, ਇੱਕ ਦੂਜੇ ਦੇ ਵਿਚਾਰਾਂ ਨਾਲ ਇਹਨਾਂ ਨੂੰ ਸਮਝੌਤਾ ਕਰਨ ਦਾ ਬਲ ਬਖਸ਼ੀ, ਜਿਹੜੀ ਵੱਡੀ ਗੱਲ ਹੈ, ਇੱਕ ਦੂਜੇ ਦੇ ਵਿਚਾਰਾਂ ਨਾਲ ਸਮਝੌਤਾ ਕਰਨ ਦਾ ਇਹਨਾਂ ਨੂੰ ਬਲ ਅਤੇ ਤਾਕਤ ਦੇਈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਣ ਅਤੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਹਮੇਸ਼ਾ ਪਾਤਰ ਬਣਨ। ਢਾਡੀ ਜੱਥਾ ਅਰਦਾਸ ਬੇਨਤੀ ਕਰਦਾ, ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਦੇ ਇਹ ਸੁਭਾਗ ਜੋੜੀ ਦੀ ਢਾਡੀ ਜੱਥੇ ਤੋਂ ਇੰਜ ਸੁਣ।

0: ਸਤਿਗੁਰੁ ਮਹਾਰਾਜ ਕਿਰਪਾ ਕਰ, ਦੋਨਾਂ ਪਰਿਵਾਰਾਂ ਦੇ ਪਿਆਰ ਦੀਆਂ ਤੰਦਾਂ ਦਿਨੋ ਦਿਨ ਮਜ਼ਬੂਤ ਹੋਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣ ਇਸ ਭਾਗ ਭਰੀ ਜੋੜੀ 'ਤੇ। ਦੋਨਾਂ ਪਰਿਵਾਰਾਂ ਨੂੰ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਬਹੁਤ ਬਹੁਤ ਧੰਨਵਾਦ ਗਿਆਨੀ ਰਿਸ਼ਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਰਸਭਿੰਨੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਆਓ ਸਾਧ ਸੰਗਤ ਜੀ, ਸਾਡੇ ਕੋਲ ਪੰਥ ਦੇ ਉੱਘੇ ਬੁਲਾਰੇ ਡਾਕਟਰ ਗੁਰਿੰਦਰ ਸਿੰਘ ਜੀ ਧਾਲੀਵਾਲ ਸੰਖੇਪ ਸ਼ਬਦਾਂ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ। ਸੋ ਆਓ ਤਿੰਨਾਂ ਪਾਸੋਂ ਵੱਡੇ ਵੱਡੇ ਵਿਚਾਰ ਸਰਵਣ ਕਰੀਏ ਅਤੇ ਪਰਿਵਾਰ ਵੱਲੋਂ ਭਾਈ ਸਾਹਿਬ ਜੀ ਇੱਥੇ ਪਹੁੰਚੇ ਨੇ, ਸਾਰੀ ਸੰਗਤ ਦਾ ਧੰਨਵਾਦ ਕਰਨਗੇ। ਡਾਕਟਰ ਗੁਰਵਿੰਦਰ ਸਿੰਘ ਜੀ ਧਾਲੀਵਾਲ ਕੇਵਲ 2 ਮਿੰਟਾਂ ਦੇ ਲਈ ਸਨਮੁਖ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਸੁਭਾਗਾ ਦਿਨ ਹੈ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਜਿੱਥੇ ਜਪਨਜੋਤ ਸਿੰਘ ਅਤੇ ਸਿਮਰਨਜੋਤ ਕੌਰ ਦੇ ਆਨੰਦ ਕਾਰਜ ਦੇ ਮੌਕੇ 'ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਊਟ ਆਸਰਾ ਲਿਆ, ਪਹਿਲਾਂ ਤਾਂ ਕੋਟਾਨ ਕੋਟ ਧੰਨਵਾਦ ਹੈ ਸਤਿਗੁਰਾਂ ਦਾ, ਜਿਨ੍ਹਾਂ ਨੇ ਇਹ ਕਾਰਜ ਨਿਰਵਿਘਨਤਾ ਦੇ ਨਾਲ ਸੰਪੂਰਨ ਕਰਵਾਏ ਨੇ। ਅਤੇ ਆਰੰਭ ਦੀ ਅਰਦਾਸ ਜਿਹੜੀ ਕੀਤੀ ਹੈ, ਉਸ ਤੋਂ ਬਾਅਦ ਬਖਸ਼ਿਸ਼ ਕੀਤੀ ਹੁਕਮਨਾਮਾ ਸਾਹਿਬ ਦੀ, ਹਮਰੀ ਗਣਤਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ। ਸਾਡੀ ਗਣਤ, ਅਸੀਂ ਜਿਹਨੂੰ ਗਣਿਤ ਵੀ ਕਹਿ ਦਿੰਦੇ ਹਾਂ, ਮੈਥੇਮੈਟਿਕਸ, ਇਹਦੇ 'ਚ ਅਸੀਂ ਗੁਨਾਹਗਾਰੀ ਹਾਂ, ਉਹਦੀ ਕੈਲਕੂਲੇਸ਼ਨ ਸਤਿਗੁਰੂ ਕਦੇ ਨਾ ਕਰੀਂ। ਤੇਰਾ ਬਿਰਧ ਹੀ ਇਹ ਹੈ ਕਿ ਤੂੰ ਸਾਡੇ ਵਰਗਿਆਂ ਦੀ ਜਿਹੜੀ ਲਾਜ ਰੱਖਦਾ ਹੈ। ਅਤੇ ਕਿਰਪਾ ਕੀਤੀ ਹੈ ਸਤਿਗੁਰੂ ਨੇ, ਜਦੋਂ ਸੰਪੂਰਨਤਾ ਦੀ ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਬਖਸ਼ਿਸ਼ ਹੋਏ ਨੇ, ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ, ਹਰ ਤਰ੍ਹਾਂ ਦੀ, ਹਰ ਤਰ੍ਹਾਂ ਦੀ ਮੈਲ ਜਿਹੜੀ ਹੈ ਦੂਰ ਸਤਿਗੁਰੂ ਕਰਨ, ਇਹ ਬਖਸ਼ਿਸ਼ ਹੈ। ਇਹ ਹੁਕਮਨਾਮਾ ਸਾਹਿਬ ਸਾਡੇ ਲਈ ਬੜੇ ਮਹੱਤਵਪੂਰਨ ਹੁੰਦੇ ਨੇ। ਇਹ ਜਿਸ ਤਰ੍ਹਾਂ ਅਸੀਂ ਘਰਾਂ 'ਚ ਤਸਵੀਰਾਂ ਜੜਾ ਕੇ ਰੱਖਦੇ ਹਾਂ, ਗੁਰਬਾਣੀ ਦਾ ਫੋਟੋਆਂ ਹੋਰ ਜੜਾਉਣ ਦੀ ਥਾਂ 'ਤੇ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਉਹ ਸਜਾਉਣੀਆਂ ਜ਼ਰੂਰੀ ਨੇ। ਅਤੇ ਪ੍ਰਬੰਧਕ ਸਾਹਿਬਾਨਾਂ ਦਾ, ਭਾਈ ਹਰਭਜਨ ਸਿੰਘ ਜੀ ਅਤੇ ਸਮੂਹ ਸੇਵਾ ਦਾ ਟੀਮ ਗੁਰਦੁਆਰਾ ਸਾਹਿਬ ਦੀ, ਗਿਆਨੀ ਹਰਬੰਸ ਸਿੰਘ ਜੀ ਨੇ ਅਰਦਾਸ ਦੀ ਸੇਵਾ ਕੀਤੀ ਹੈ, ਧੰਨਵਾਦ। ਭਾਈ ਸੁਰਿੰਦਰ ਸਿੰਘ ਜੀ ਕਿਆ ਕਹਿਣੇ, ਜਦੋਂ ਅਲਾਮਾਂ ਦਾ ਪਾਠ ਕਰਦੇ ਨੇ ਜਾਂ ਬਾਣੀ ਸਰਵਣ ਕਰਾਉਂਦੇ ਨੇ, ਬੇਅੰਤ ਬਖਸ਼ਿਸ਼ ਹੈ। ਇਸੇ ਤਰ੍ਹਾਂ ਭਾਈ ਬਿਪਨਪ੍ਰੀਤ ਸਿੰਘ ਬਹੁਤ ਸੋਹਣਾ ਸੰਚਾਲਨ ਕਰਦੇ ਨੇ, ਕਿਰਪਾ ਗੁਰੂ ਦੀ। ਅਤੇ ਭਾਈ ਰਣਜੀਤ ਸਿੰਘ ਜੀ, ਸਾਰੀਆਂ ਸ਼ਖਸੀਅਤਾਂ ਦਾ, ਅਤੇ ਅੱਜ ਖੁਸ਼ੀ ਇਸ ਗੱਲ ਦੀ ਵੀ ਹੈ ਕਿ ਇਸ ਮੌਕੇ 'ਤੇ ਜਦੋਂ ਇਹ ਸੁਭਾਗਾ ਸਮਾਂ ਬਣਿਆ, ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਜਥਾ ਮੈਂ ਸਰਵਣ ਕਰ ਰਿਹਾ ਸੀ ਕਿ ਜੋ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੁੰਦੀ ਹੈ, ਕੋਈ ਐਸਾ ਸਬੱਬ ਤਾਂ ਹੀ ਬਣਦਾ ਹੈ। ਗੁਰੂ ਕੇ ਰਬਾਬੀਏ ਜਦੋਂ ਹਾਜ਼ਰੀ ਲਵਾ ਰਹੇ ਹੋਣ, ਅਤੇ ਉਸ ਤੋਂ ਬਾਅਦ ਕਵੀਸ਼ਰੀ ਜਥਾ ਪੰਥ ਪ੍ਰਸਿੱਧ ਭਾਈ ਰਿਸ਼ਪਾਲ ਸਿੰਘ ਜੀ, ਕੌਣ ਨਹੀਂ ਜਾਣਦਾ, ਇਹ ਸਾਰਾ ਜਿਹੜਾ ਸੁਭਾਗ ਹੈ ਅੱਜ ਹਾਸਲ ਹੋਇਆ, ਸਤਿਗੁਰੂ ਦੀ ਕਿਰਪਾ ਹੋਈ ਹੈ। ਅਤੇ ਇੰਨੀਆਂ ਜਥੇਬੰਦੀਆਂ ਸੰਸਥਾਵਾਂ, ਸ਼ਖਸੀਅਤਾਂ, ਗੁਰਦੁਆਰਾ ਸੰਸਥਾਵਾਂ ਵੱਖ ਵੱਖ ਹਾਜ਼ਰ ਨੇ, ਅਤੇ ਉਹਨਾਂ 'ਚੋਂ ਵਿਸ਼ੇਸ਼ ਕਰ ਗਿਆਨੀ ਨਰਿੰਦਰ ਸਿੰਘ ਜੀ, ਇਸੇ ਤਰੀਕੇ ਨਾਲ ਸਿੱਖ ਮੋਟਰਸਾਈਕਲ ਕਲੱਬ, ਸਾਰੇ ਸੇਵਾਦਾਰ ਵੀਰ ਹਾਜ਼ਰ ਨੇ, ਮੀਡੀਆ ਸ਼ਖਸੀਅਤਾਂ, ਸਾਡੇ ਵੱਖ ਵੱਖ ਆਊਟਲੈਟਸ, ਖਾਸ ਕਰ ਵੀਰ ਹਰਜਿੰਦਰ ਸਿੰਘ ਜੀ ਥਿੰਦ ਹੋਰੀ ਮੌਜੂਦ ਨੇ। ਸਾਡੀਆਂ ਸੰਗਤਾਂ ਦੇ ਵਿੱਚ ਬਹੁਤ ਸਾਰੀਆਂ ਸਤਿਕਾਰਤ ਸ਼ਖਸੀਅਤਾਂ ਨੇ। ਸੋ ਜਿਹੜੀ ਅੱਜ ਖੁਸ਼ੀ ਵਾਲੀ ਗੱਲ ਮੇਰੇ ਲਈ ਇਹ ਵੀ ਹੈ ਕਿ ਗੁਰਵਿੰਦਰ ਸਿੰਘ ਦਾ ਜਦੋਂ ਆਪਣਾ ਆਨੰਦ ਕਾਰਜ ਸੀ, ਅਤੇ ਅਮਨਪ੍ਰੀਤ ਕੌਰ ਹੋਰੀ ਇਹਨਾਂ ਨੂੰ ਵਿਆਹ ਕੇ ਲਿਆਉਣਾ ਸੀ, ਅਤੇ ਉਸ ਵੇਲੇ ਵੀ ਕਹਿੰਦੇ ਉੱਥੇ ਵੀ ਬੋਲਣਾ, ਅਤੇ ਉੱਥੇ ਵੀ ਮੈਂ ਹੀ ਬੋਲਿਆ ਸੀ। ਅਤੇ ਮੈਨੂੰ ਹੁਣ ਵੀ ਯਾਦ ਹੈ ਕਿ ਸਿਮਰਨਜੋਤ, ਮੈਨੂੰ ਲੱਗਦਾ 31 ਸਾਲ ਹੋ ਗਏ ਡੈਡੀ ਦੇ ਆਨੰਦ ਕਾਰਜ ਤੋਂ ਬਾਅਦ, ਹੁਣ ਫਿਰ ਡਿਊਟੀ ਲੱਗ ਗਈ। ਅਤੇ ਮੈਂ ਇਸ ਗੱਲ ਦੀ ਖੁਸ਼ੀ ਹੈ ਕਿ ਸਕੂਲ ਦੇ ਵਿੱਚ ਵੀ ਜਦੋਂ ਗੁਰਵਿੰਦਰ ਸਿੰਘ ਕਹਿ ਕੇ ਅਧਿਆਪਕ ਨੇ ਸਾਨੂੰ ਸੱਦਣਾ, ਸਾਡੇ ਉਲਫਤ ਬਾਜਵਾ ਸਾਹਿਬ ਪੜ੍ਹਾਉਂਦੇ ਸਨ, ਕਿਉਂਕਿ ਲਾਸਟ ਨੇਮ ਤਾਂ ਉੱਥੇ ਕੋਈ ਨਹੀਂ ਲਾਉਂਦਾ, ਉਦੋਂ ਭੁਲੇਖਾ ਪੈ ਜਾਂਦਾ ਸਾਦੇ ਕਿਨੂੰ, ਕਿਉਂਕਿ ਦਸਤਾਰਾਂ ਵਾਲੇ ਵੀ ਅਸੀਂ ਦੋਨੇ ਹੀ ਸੀ, ਅਤੇ ਬਹੁਤੇ ਜਿਹੜੇ ਉਹਨਾਂ ਦੀ ਪਛਾਣ ਹੋਰ ਤਰ੍ਹਾਂ ਦੀ ਸੀ। ਅਤੇ ਫਿਰ ਇਹ ਕਾਰੋਬਾਰੀ ਬਹੁਤ ਸੀ, ਮਿਹਨਤ ਬਹੁਤ ਕਰਦੇ ਸੀ, ਅਤੇ ਮੈਂ ਇਕੱਲਾ ਪੜ੍ਹਨ ਵਾਲਾ ਹੀ ਸੀ, तो कई बार साडा एक दूजे दे असीं काम भी आ जांदे सी पढ़न पौड़न दे चक्कर च ना, ते कामयाबी सानू मिलदी रही। बहुतियां गल्लां नहीं करदे हुण, पर सानू नां दा स्पैलिंग भी होई सी। होर खुशी दी गल है कि अज जिथे परिवार कट्ठे आ, साडा जन्म भी 72 दा ही आ, दोनों दा ही आ। ਇਹ ਵੀ ਇਹਨਾਂ ਦਾ ਆਉਣਾ ਵੀ ਨੇੜੇ ਤੇੜੇ ਇਹਨਾਂ ਦਿਨਾਂ 'ਚ ਹੀ ਸਾਰਿਆਂ ਦਾ, ਅਤੇ ਕੁਝ ਦਿਨ ਉਮਰ 'ਚ ਵੀ ਵੱਡੇ ਨੇ, ਕੁਝ ਇਹਨਾਂ ਨੇ ਇਹਨਾਂ ਕਾਰਜਾਂ 'ਚ ਵੀ ਪਹਿਲਾਂ ਕਰ ਲਿਆ, ਵਿਆਹ ਸ਼ਾਦੀ ਵਾਲੇ ਕਾਰਜ ਵੀ ਪਹਿਲਾਂ ਕਰ ਲਏ ਬੱਚਿਆਂ ਦੇ, ਅਜੇ ਅਸੀਂ ਪਿੱਛੇ ਹਾਂ। ਅਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਇਹਨਾਂ ਦਾ ਗੁਰੂ ਦੀ ਕਿਰਪਾ ਦੇ ਨਾਲ ਕਾਰੋਬਾਰ ਜਿਹੜਾ ਬਹੁਤ ਸੋਹਣਾ, ਹਰਮਨਜੋਤ ਸਿੰਘ ਸਾਡਾ ਅਜ਼ੀਜ਼ ਟਰਬਨ ਬਿੱਲਾ ਦੀ ਗੱਲ ਹੁਣੇ ਕੀਤੀ ਹੈ, ਏਡੀ ਕਿਰਪਾ ਸਤਿਗੁਰੂ ਦੇ ਰਹੀ ਹੈ, ਹਮੇਸ਼ਾ ਗੁਰਸਿੱਖੀ ਨੂੰ ਸੰਭਾਲ ਕੇ ਰੱਖਿਆ। ਮਾਂਗਟ ਪਰਿਵਾਰ ਦੇ ਲਈ ਇਹ ਖੁਸ਼ਕਿਸਮਤੀ ਹੈ, ਬਹੁਤ ਚੰਗਾ ਪਰਿਵਾਰ, ਗੁਰੂ ਦਾ ਕਿਰਪਾ। ਪਾਇਲ ਤੋਂ ਜਲੰਧਰ ਵੱਲ, ਅਤੇ ਇਸੇ ਤਰ੍ਹਾਂ ਇਹਨਾਂ ਦੇ ਨਾਨਾ ਜੀ ਪਰਿਵਾਰ ਜਿਹੜਾ ਉਹ ਵੀ, ਜੋ ਕਿ ਬਟਾਲੇ ਦੇ ਕੋਲ ਧਾਲੀਵਾਲਾਂ ਦੇ ਪਿੰਡ ਤੋਂ ਸੰਧੂ ਪਰਿਵਾਰ ਹੈ, ਉਹਨਾਂ ਦਾ ਖਾਸ ਤੌਰ 'ਤੇ ਧੰਨਵਾਦ ਆ। ਜਗਦੀਪ ਸਿੰਘ ਅਤੇ ਭਗਵੰਤ ਕੌਰ ਭੈਣ ਜੀ ਹੋਰੀ, ਸਾਡੇ ਇੱਧਰੋਂ ਭੈਣ ਜੀ ਸਾਰੇ ਜਿਹੜੇ ਬ੍ਰਦਰ ਉਹ ਵੀ ਆਏ ਨੇ, ਪੰਜਾਬ ਤੋਂ ਪਹੁੰਚੇ ਨੇ। ਇਹ ਖੁਸ਼ੀ ਵਾਲੀ ਇਸ ਘੜੀ ਦੇ ਵਿੱਚ ਜਿੱਥੇ ਇਹ ਸਾਰੀਆਂ ਗੱਲਾਂ ਸੰਸਾਰਕ ਨੇ, ਉੱਥੇ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਆਪਣੀ ਭੈਣ ਦੇ ਵਿਆਹ 'ਤੇ ਸ਼ਬਦ ਸਾਂਝੇ ਕਰ ਰਹੇ ਸੀ, ਉਹ ਮੇਰੇ ਜ਼ਿਹਨ 'ਚ ਅੱਜ ਆ ਰਹੇ ਸੀ। ਅਤੇ ਅੱਜ ਸਿਮਰਨਜੋਤ ਦੇ ਵਿਆਹ ਦੇ ਮੌਕੇ 'ਤੇ ਗੁਰਵਿੰਦਰ ਸਿੰਘ ਹੁਣਾਂ ਦੇ ਆਸ਼ੇ ਅਨੁਸਾਰ ਇਹ ਸ਼ਬਦ ਮੈਂ ਸਾਂਝੇ ਕਰ ਰਿਹਾ। ਕੁਝ ਜਜ਼ਬਾਤੀ ਅਤੇ ਭਾਵਨਾ ਦੇ ਸ਼ਬਦ ਨੇ। ਰਿਸ਼ਪਾਲ ਸਿੰਘ ਜੀ ਦੇ ਬੜੀ ਕਿਰਪਾ, ਬਹੁਤ ਸੋਹਣਾ ਇਹਨਾਂ ਨੇ ਹਾਜ਼ਰੀ ਲਵਾਈ, ਮੈਂ ਧੰਨਵਾਦ ਵੀ ਕਰਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਸਾਡੇ ਸੱਚਖੰਡ ਵਾਸੀ ਪਿਤਾ ਜੀ ਭਾਈ ਹਰਪਾਲ ਸਿੰਘ ਜੀ ਲੱਖਾ, ਉਹਨਾਂ ਦੀ ਲਿਖਤ ਨੂੰ ਬਹੁਤ ਸਟੇਜਾਂ 'ਤੇ ਸਾਂਝਾ ਕੀਤਾ, ਇਹਨਾਂ 'ਤੇ ਕਿਰਪਾ ਬੜੀ। ਉਹਨਾਂ ਨੇ ਹੀ ਤਕਰੀਬਨ 35-40 ਸਾਲ ਪਹਿਲਾਂ ਇੱਕ ਕਵਿਤਾ ਲਿਖੀ ਸੀ ਪਿਤਾ ਜੀ ਹੋਰਾਂ ਦੀ, ਅਤੇ ਉਹਦੇ ਕੁਝ ਬੋਲ ਨੇ ਕਿ ਗੁਰਮੁਖ ਸਦਾ ਰਜ਼ਾ ਵਿੱਚ ਰਾਜ਼ੀ, ਦਾਤਾ ਜੋ ਵਰਤਾਉਂਦਾ ਏ, ਗੁਰੂ ਦੇ ਨਾਂ ਦੀ ਫੇਰ ਨਿਮਾਲਾ, ਭਾਗ ਜੋ ਸਭ ਨੂੰ ਲਾਉਂਦਾ ਏ, ਸਭ ਦੁਨੀਆਂ ਦੇ ਛੱਡ ਦਰਵਾਜ਼ੇ, ਜੋ ਇਸ ਦੇ ਦਰ 'ਤੇ ਬਹਿੰਦਾ ਏ, ਸੇਵਕ ਤੋਂ ਨਹੀਂ ਦੂਰ, ਸਤਿਗੁਰੂ ਸਦਾ ਨਜ਼ਦੀਕੀ ਰਹਿੰਦਾ ਏ। ਬੰਦਾ ਕਿਸੇ ਨੂੰ ਕੀ ਦੇ ਸਕਦਾ, ਦੇਵਣ ਵਾਲਾ ਮਾਲਕ ਹੈ, ਸਭ ਦੀ ਖਾਲੀ ਝੋਲੀ ਭਰਦਾ, ਜੋ ਸਭ ਦਾ ਪ੍ਰਤਪਾਲਕ ਹੈ, ਨੌ ਨਿਧਾਂ ਦੇ ਭਰੇ ਭੰਡਾਰੇ, ਦਾਤਾ ਦਿੰਦਾ ਥੱਕਦਾ ਨਹੀਂ, ਜੋ ਕੁਝ ਮੰਗਣਾ ਰੱਬ ਤੋਂ ਮੰਗੀਏ, ਦਾਤਾ ਦਿੰਦਾ ਅੱਕਦਾ ਨਹੀਂ। ਉਸ ਦਾਤੇ ਦੇ ਧੀਆਂ ਪੁੱਤਰ ਸਭ ਉਸੇ ਦੀ ਮਾਇਆ ਏ, ਪਾਲ ਪਲੋਸ ਕੇ ਵੱਡਾ ਕੀਤਾ, ਉਸੇ ਕਾਜ ਰਚਾਇਆ ਏ। ਗੁਰਬਾਣੀ ਦੀ ਇਹ ਪਾਵਨ ਪੰਕਤੀ ਹੈ ਕਿ ਆਪਣਾ ਕਾਰਜ ਆਪ ਸਵਾਰੇ, ਆਪੇ ਧਾਰਨ ਧਾਰੇ, ਕਹੋ ਨਾਨਕ ਸੋ ਘਰ ਮੈਂ ਬੈਠਾ, ਸੋਹੇ ਬੰਕ ਦੁਆਰੇ। ਅਤੇ ਸ਼ਬਦ ਨੇ ਕਿ ਸਭ ਦੇ ਹੁੰਦੇ ਧੀਆਂ ਪੁੱਤਰ, ਝਾਤੀ ਮਨ ਵਿੱਚ ਮਾਰ ਲਈਏ, ਕਿਸ ਦਾ ਪੁੱਤਰ ਕਿਸ ਦੀ ਬੱਚੀ, ਮਨ ਵਿੱਚ ਸਦਾ ਵਿਚਾਰ ਲਈਏ। ਗੁਰਜੰਟ ਸਿੰਘ ਜੀ ਬੈਠੇ ਨੇ, ਪਿਛਲੀ ਵਾਰ ਜਦੋਂ ਇਹਨਾਂ ਦੀ ਬੱਚੀ ਦਾ ਆਨੰਦ ਕਾਰਜ ਸੀ, ਬੜਾ ਜਜ਼ਬਾਤੀ ਮਾਹੌਲ ਸੀ, ਅਤੇ ਸ਼ਬਦ ਮੇਰੇ ਦਿਮਾਗ 'ਚ ਆ ਰਹੇ ਸਨ। ਸਭ ਦੇ ਹੁੰਦੇ ਧੀਆਂ ਪੁੱਤਰ, ਝਾਤੀ ਮਨ ਵਿੱਚ ਮਾਰ ਲਈਏ, ਕਿਸ ਦਾ ਪੁੱਤਰ ਕਿਸ ਦੀ ਬੱਚੀ, ਮਨ ਵਿੱਚ ਸਦਾ ਵਿਚਾਰ ਲਈਏ। ਧਨ ਦੌਲਤ ਦਾ ਜੇ ਕੋਈ ਦਾਨੀ, ਉਸਨੂੰ ਸਭ ਵਡਿਆਉਂਦੇ ਨੇ, ਧਨ ਧਨ ਪਏ ਮੂੰਹੋਂ ਕਹਿੰਦੇ, ਨਾਲੇ ਸੀਸ ਨਵਾਉਂਦੇ ਨੇ, ਪਰ ਸਭ ਤੋਂ ਵੱਡਾ ਦਾਨ ਹੈ ਧੀ ਦਾ, ਸਭ ਤੋਂ ਵੱਡਾ ਦਾਨ ਹੈ ਧੀ ਦਾ, ਜੋ ਜਿਗਰ ਦਾ ਟੋਟਾ ਜੀ, ਪਰ ਦਾਨ ਲੈਣ ਵਾਲਾ ਕਿੰਜ ਹੈ ਵੱਡਾ, ਕਰਨ ਵਾਲਾ ਕਿਉਂ ਛੋਟਾ ਜੀ, ਕਰਨ ਵਾਲਾ ਕਿਉਂ ਛੋਟਾ ਜੀ। ਧਨ ਤਾਂ ਯੋਗ ਉਹ ਮਾਤ ਪਿਤਾ ਨੇ ਜੋ ਦਾਨ ਬੱਚੀ ਦਾ ਕਰਦੇ ਨੇ, ਇਤਨੇ ਵੱਡੇ ਦਾਨੀ ਹੋ ਕੇ ਹਿਰਦੇ ਹਲੀਮੀ ਭਰਦੇ ਨੇ। ਦਸਾਂ ਨੋਹਾਂ ਦੀ ਕਰੀ ਕਮਾਈ, ਉਹ ਵੀ ਝੋਲੀ ਪਾਈ ਹੈ, ਜਾਨੋ ਪਿਆਰੀ ਰਾਜ ਦੁਲਾਰੀ, ਹਰਜਨ ਦੇ ਲੜ ਲਾਈ ਹੈ, ਸਾਡੀ ਇਹੋ ਸਿੱਖਿਆ ਧੀਏ, ਮਨ ਤੋਂ ਨਾ ਭੁਲਾਈ ਤੂੰ, ਸਹੁਰਾ ਪਿਤਾ ਤੇ ਸੱਸ ਮਾਤਾ ਹੈ, ਮਨ ਵਿੱਚ ਸਦਾ ਵਸਾਈ ਤੂੰ, ਮਾਨਵਤਾ ਨੂੰ ਰੱਬ ਜਾਣ ਕੇ, ਮਾਨਵਤਾ ਨੂੰ ਰੱਬ ਜਾਣ ਕੇ ਹਰ ਦਮ ਸੇਬ ਕਮਾਉਣੀ ਹੈ, ਪਰ ਮੜੀਆਂ ਪੱਥਰ ਗੂਗੇ ਪੂਜਣ ਦੀ ਨਾ ਆਦਤ ਪਾਉਣੀ ਹੈ। ਤੜਕੇ ਉੱਠ ਕੇ ਪੜ੍ਹਿਆ ਕਰਨੀ ਸਤਿਗੁਰਾਂ ਦੀ ਬਾਣੀ ਤੂੰ, ਸਹੁਰੇ ਘਰ ਵਿੱਚ ਰਾਣੀ ਬਣ ਕੇ ਸੁੱਖ ਹਮੇਸ਼ਾ ਮਾਣੀ ਤੂੰ। ਗਲਤੀ ਹੋਵੇ ਤਾਂ ਭੁੱਲ ਮੰਨ ਲਈਏ, ਕੌੜਾ ਬੋਲ ਅਲਾਈਏ ਨਾ, ਪਰ ਗੁਰੂ ਗ੍ਰੰਥ ਤੇ ਬਿਨ ਗੁਰ ਸੰਗਤ ਪੂਜਣ ਹੋਰ ਥਾਂ ਜਾਈਏ ਨਾ। ਗੁਰੂ ਗ੍ਰੰਥ ਤੇ ਬਿਨ ਗੁਰ ਸੰਗਤ ਪੂਜਣ ਹੋਰ ਥਾਂ ਜਾਈਏ ਨਾ। ਆਪਣੇ ਘਰ ਹੁਣ ਜਾ ਕੇ ਬੱਚੀ ਸੋਹਣੀ ਮਹਿਕ ਖਿਡਾਵੀ ਤੂੰ, ਸੀਲ ਸੰਜਮ ਪ੍ਰਿਯ ਆਗਿਆ ਮੰਨ ਕੇ ਘਰ ਨੂੰ ਸਰਗ ਬਣਾਵੀ ਤੂੰ। ਪ੍ਰਭ ਅਵਨਾਸ਼ੀ ਕਿਰਪਾ ਕੀਤੀ ਦੂਣੀ ਅਤੇ ਸਵਾਈ ਹੈ, ਤੇਤਿਆਂ ਅਤੇ ਪਤੇਤਿਆਂ ਤਾਈਂ ਸਾਡੇ ਵੱਲੋਂ ਵਧਾਈ ਹੈ, ਤੇਤਿਆਂ ਅਤੇ ਪਤੇਤਿਆਂ ਤਾਈਂ ਸਾਡੇ ਵੱਲੋਂ ਵਧਾਈ ਹੈ। ਹੋਈਆਂ ਗੁਸਤਾਖੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਪੰਥਕ ਬੁਲਾਰੇ, ਬਹੁਤ ਹੀ ਪਿਆਰ ਵਾਲੀ ਸ਼ਖਸੀਅਤ ਡਾਕਟਰ ਗੁਰਵਿੰਦਰ ਸਿੰਘ ਜੀ ਧਾਲੀਵਾਲ, ਜਿਨ੍ਹਾਂ ਨੇ ਬਹੁਤ ਹੀ ਵਡਬੁੱਲੇ ਵਿਚਾਰਾਂ ਦੇ ਨਾਲ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ, ਅਤੇ ਹਾਂਜੀ ਸਰਦਾਰ ਹਰਜਿੰਦਰ ਸਿੰਘ ਜੀ ਥਿੰਦ ਉਹ ਵੀ ਪਹੁੰਚੇ ਨੇ, ਉਹਨਾਂ ਨੂੰ ਵੀ ਜਿਉ ਆਇਆ, ਅਤੇ ਉਹ ਵੀ ਕੇਵਲ ਇੱਕ ਮਿੰਟ ਦੇ ਲਈ ਆਪਸ ਨੂੰ ਸੰਗਤਾਂ ਦੇ ਸਨਮੁੱਖ ਹੋਣਗੇ।
3: ਨਿਮਲ ਨਾਮ ਤੇ ਆਪਣਾ ਜੀਵਨ ਮਰਨਾ ਸਭ ਤੋਂ ਦਇਤਾਈ ਜਿਤ ਭਗ ਜੇ ਤੀ ਦੇਉੜਿਆ ਹੈ।
1: ਰਸਾ ਸੰਗਤ ਦੀ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ ਹੈ। ਅਤੇ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਜਦੋਂ ਵਾਕਆਊਟ ਕਰਨਾ ਹੈ ਮੇਕ ਸ਼ੋਰ ਕਰਿਓ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਮਿਲਣ ਤੋਂ ਵਧਾਈਆਂ ਸਾਂਝੇ ਕਰਨ ਤੋਂ ਪਰਹੇਜ਼ ਰੱਖਿਓ। ਥੱਲੇ ਚੱਲ ਕਰਕੇ ਕਰ ਸਕਦੇ ਹਾਂ, ਪਰ ਪਲੀਜ਼ ਟ੍ਰਾਈ ਟੂ ਅਵੋਇਡ ਇਟ ਇਨ ਦਾ ਮੇਨ ਹਾਲ। ਆਓ ਸਰਦਾਰ ਹਰਜਿੰਦਰ ਸਿੰਘ ਜੀ ਥਿੰਦ ਆਪ ਨੂੰ ਸੰਗਤਾਂ ਦੇ ਸਨਮੁੱਖ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
3: ਫਤਿਹ।
4: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਦੋਨਾਂ ਪਰਿਵਾਰਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ। ਬਹੁਤ ਖੁਸ਼ੀ ਦਾ ਮੌਕਾ ਹੈ ਜਿਸ ਤਰੀਕੇ ਨਾਲ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨੇ ਬੜੀ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਦੱਸੀ ਹੈ। ਉਹ ਇਹੋ ਜਿਹੇ ਮੌਕਿਆਂ ਨੂੰ ਅਸੀਂ ਮਾਪੇ ਜਿਹੜੇ ਆ ਸਾਰੀ ਉਮਰ ਜਿਹੜੇ ਇਸ ਦੀ ਸਿੱਖ ਰੱਖਦੇ ਆ, ਤਰਸਦੇ ਆ ਕਿ ਉਹ ਦਿਨ ਆਏਗਾ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਇਸ ਖੁਸ਼ੀ ਦੇ ਦਿਹਾੜੇ 'ਤੇ ਨੇਪਰੇ ਚੜ੍ਹਦੇ ਵੇਖਾਂਗੇ ਅਤੇ ਉਹ ਜ਼ਿੰਦਗੀ ਦੀ ਨਵੀਂ ਉਡਾਣ ਭਰਨਗੇ। ਸੋ ਮੈਂ ਸ਼ੁਭਕਾਮਨਾਵਾਂ ਲੈ ਕੇ ਹਾਜ਼ਰ ਹੋਇਆ ਕਿ ਬੱਚਾ ਅਤੇ ਬੱਚੀ ਦੋਨੇ ਜਣੇ ਜ਼ਿੰਦਗੀ 'ਚ ਖੁਸ਼ ਰਹਿਣ ਔਰ ਵਧੀਆ ਜ਼ਿੰਦਗੀ ਗੁਜ਼ਾਰਨ। ਬਾਕੀ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਟਰਬਨ ਵਿਲਾ ਦੇ ਆਉਣ ਨਾਲ ਸ਼ਹਿਰ ਦੇ ਵਿੱਚ, ਸਰੀ ਸ਼ਹਿਰ ਦੇ ਵਿੱਚ ਪਰਟੀਕੁਲਰਲੀ ਸਿੱਖਾਂ ਨੂੰ, ਖਾਸ ਤੌਰ ਦੇ ਉੱਤੇ ਦਸਤਾਰ ਸਜਾਉਣ ਵਾਲੇ ਸਿੱਖਾਂ ਨੂੰ ਜਿਹੜਾ ਹੁਲਾਰਾ ਮਿਲਿਆ ਅਤੇ ਨਵੀਂ ਜਨਰੇਸ਼ਨ ਤੱਕ ਜਿਹੜੀ ਦਸਤਾਰ ਨੂੰ ਮਾਣਮੱਤੀ ਪੁਜ਼ੀਸ਼ਨ ਮਿਲਣ ਦਾ ਅਤੇ ਇਸ ਦਾ ਪਸਾਰਾ ਹੋਣ ਦਾ ਇੱਕ ਮੌਕਾ ਮਿਲਿਆ ਹੈ, ਉਸ ਦੇ ਲਈ ਮੈਂ ਪਰਸਨਲੀ ਵੀ ਧੰਨਵਾਦੀ ਹਾਂ ਗੁਰਵਿੰਦਰ ਸਿੰਘ ਹੋਰਾਂ ਦਾ ਅਤੇ ਇਹਨਾਂ ਸਾਰੇ ਪਰਿਵਾਰ ਦਾ। ਸੋ ਜਪਨਜੋਤ ਸਿੰਘ ਅਤੇ ਇਹਨਾਂ ਦੇ ਜਿਹੜੇ ਸਾਥੀ ਹੋਰ ਨੌਜਵਾਨ ਨੇ, ਉਹਨਾਂ ਨੇ ਬਹੁਤ ਵੱਡਾ ਉੱਦਮ ਕੀਤਾ ਹੈ, ਮੈਂ ਅੱਜ ਦੇ ਦਿਨ ਉਹ ਵੀ ਇਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ। ਬਾਕੀ ਮੇਰਾ ਖਿਆਲ ਆ ਹੋਰ ਵੀ ਬੁਲਾਰੇ ਨੇ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਰਦਾਰ ਹਰਜਿੰਦਰ ਸਿੰਘ ਜੀ ਥਿੰਦ। ਅਸੀਂ ਅਕਸਰ ਹੀ ਇਹਨਾਂ ਨੂੰ ਰੇਡੀਓ ਪਰ ਵੀ ਸੁਣਦੇ ਰਹਿੰਦੇ ਹਾਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਸਾਧ ਸੰਗਤ ਜੀ, ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ, ਬੜੇ ਪਿਆਰ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਸਭ ਨੇ ਛੱਕ ਕੇ ਜਾਣਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਂਡ ਬੈਸਟ ਵਿਸ਼ਸ ਟੂ ਦਾ ਲਵਲੀ ਕਪਲ ਔਨ ਦਾ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਹੈਵ ਟੁਗੇਦਰ ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਂਸ ਯੂ ਐਜ਼ ਹਸਬੈਂਡ ਐਂਡ ਵਾਈਫ, ਸੋ ਗੁੱਡ ਲੱਕ ਫਾਰ ਦਾ ਫਿਊਚਰ, ਆਲਵੇਜ਼ ਰਿਮੈਂਬਰ ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਜਿੱਥੇ ਅਸੀਂ ਸੇਵਾ ਵਾਸਤੇ ਕਾਰੋਬਾਰਾਂ ਵਾਸਤੇ ਤਤਪਰ ਹੋਣਾ ਹੈ ਉੱਥੇ ਨਾਲ ਨਾਲ ਇਹ ਵੀ ਧਿਆਨ ਰੱਖਣਾ ਕਿ ਪੰਥ ਵਾਸਤੇ ਵੀ ਅਸੀਂ ਥੋੜ੍ਹਾ ਜਿਹਾ ਸੋਚਣਾ ਕੁਛ, ਗੁਰਸਿੱਖੀ ਜੀਵਨ ਵਾਸਤੇ ਵੀ ਆਪਣੇ ਆਪ ਨੂੰ ਤਿਆਰ ਕਰਨਾ, ਸੁਖੰਡੇ ਵਾਟੇ ਦੀ ਪਹੁੰਚ ਸਕਣੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਨਾ, ਤਾਹੀ ਹੋਵੇਗਾ ਜਿਸ ਸਤਿਗੁਰੂ ਸੰਗ ਸਹਾਈ ਹੋਣ ਕਿਰਪਾ ਕਰਨ, ਚੜ੍ਹਦੀ ਕਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਰਹਿਤਾ ਲਾਲ ਬਣਾਇਆ ਉਰ ਕੇ ਜਉਦ ਪਰਖ ਪਰਖਾਇਆ, ਸੱਚ ਪੱਲੇ ਸੱਚ ਬਖਾਣਾ ਸੱਚ ਕਸੋਟੀ ਲਾਵਣਿਆ, ਹਾਂ ਵਾਰੀ ਜੇ ਵਾਰੀ ਉਰ ਕੀ ਬਾਣੀ ਮਨ ਮੈਂ ਸਾਵਣਿਆ, ਜਨਮੈਂ ਨੰਜਨ ਪਾਇਆ ਮਿਲਾਵਣਿਆ, ਰਾ ਜੁਗਾਇਆ ਦਰਬਾਰ ਵਿਚਾਰਾ ਨੰਜਨ ਦੇ ਕੰਮ ਪਾਰਾ ਗੁਰਮੁਖ ਵਾਜਪੇਈ ਭਾਈ ਹੈਵੇ ਭਗਤੀ ਮਿਲਾਵਣਿਆ, ਮੇਰਾ ਡਾਕਰ ਸੱਚ ਦੇ ਦੜਾਏ ਗੁਰਪੁਰਬ ਸਾਧੀ ਸੱਚ ਜਿਤ ਲਾਏ ਸੱਚ ਸੱਚ ਵਰਤਾ ਜਵਨੀ ਘਟਣਾ ਹਾਰਾ ਪ੍ਰੇਮ ਪ੍ਰੇਤ ਜਿਹੜਾ ਧਿਆਈ ਹੈ ਭੈ ਭਗਤ ਆਪਣੇ ਹਾਂ ਤੇਰੀ ਭਗਤ ਸੱਚੀ ਜੇ ਜੀ ਭਾਵੇ ਜਿਹਾ ਦਾਦਾ ਸਭਦੇ ਮਾਰ ਜਿਹਾ ਬਣਿਆ ਹਰ ਤੁਧ ਵਾ ਜੋ ਮੈਂ ਕੋਈ ਨਾਹੀਂ, ਹਰ ਤੁਧ ਜਿਵੇਂ ਤੈ ਤੂੰ ਸਰਾਹੀ ਹੈ ਵੀ ਮੇਲ ਹੋ ਪ੍ਰਭ ਸੱਚੀ ਪੂਰੇ ਭਰਮ ਤੂੰ ਬਵਣਿਆ, ਮੈਂ ਹੁਣ ਕੋਈ ਤੁਰੇ ਗਿਆ ਨਹੀਂ ਬਵਣਿਆ, ਤੂੰ ਆਪੇ ਸੱਚੀ ਆਪੇ ਕੋਈ ਤੂੰ ਆਪੇ ਹੀ ਕੜ ਭੰਨ ਸਵਾਰ ਹੈ ਨਾਨਕ ਨਾਮ ਸੁਹਾਵਣਿਆ, ਝਗੜਾ ਵੀ ਬਗੜਾ ਰਿਹਾ ਸੰਸਾਰ ਮੈਨੂੰ ਕਹਿੰਦੇ ਸਿੱਧਨ ਕਰ ਆਪਣਾ ਘਰ ਰੱਖਿਆ ਪੰਜ ਦੂਤ ਸ਼ਬਦ ਵਜਾਵਣਿਆ, ਕੀ ਕਰੋ ਸਿੱਧਾ ਜੈ ਰੰਗ ਰਾਜ ਪ੍ਰਭ ਜੀ ਭੈਣ ਤੈਨੂੰ ਇੱਧਰ ਜੀ ਬਾਬਾ ਗੁਰਮੁਖ ਹੋ ਗਿਆ ਤੂੰ ਇੱਕੋ ਜਾਣੇ ਇੱਕੋ ਸੇਵ ਸੁਖ ਪਾਵਣਿਆ, ਜੀ ਜਨ ਸਭ ਸ਼ਰਨ ਤੁਮਾਰੀ ਧਰ ਗੁਜਾਰੇ ਤੂੰ ਆਪੇ ਮੇਲਾ ਗੁਰਮੁਖ ਸੱਜੀ ਬਾਬਣਿਆ ਵਾਰੀ ਚਲਣੀ ਜਿੱਥੇ ਲਾਵਣਿਆ ਜਦੋਂ ਗੁਰਿਆ ਅੰਮ੍ਰਿਤ ਚਾ ਨਹਾਵੈ ਮੈਂ ਤੂੰ ਆਪਣੇ ਰਾਹੋ ਕਹਿੰਦੇ ਕਹਿੰਦੇ ਪਤਲਾ ਜਿੱਤ ਲਾਇਆ ਕਹੂੰ ਜੇ ਨਾਮ ਕੀ ਭੁੱਖ ਲਾਉਣਿਆ ਫਿਰ ਪਾਏ ਜਪਣੇ ਸੁਖਨਾ ਪਾਵਣਿਆ ਜਨ ਪਾਏ ਗੁਰੂ ਕਾ ਸ਼ਬਦ ਮਨ ਵਸਾਏ ਸਦਾ ਰਹੇ ਭੈ ਅੰਦਰ ਪਹਿ ਮਾਰ ਭਰਮ ਚੁਕਾ ਬਣਿਆ।

ਕੋਈ ਭੁਲਾ ਮੈਨੂੰ ਆਪਣੀ ਆਮ ਅੱਜ ਮਤਲਬ ਤੀਜਾ ਆਪੇ ਰੰਗੇ ਛੇ ਚ ਪਾਏ ਵਰਗਾ ਰੰਗ ਚਲੂਲੀ ਪੈ ਪੈ ਰੰਗ ਚੜਾਕੇ ਆ ਹਾਂ ਵਾਰੀ ਉਹ ਵਾਰੀ ਨਿਰਪਾ ਗੁਰਵਾਰ ਨਿਰਪਾ ਤੇ ਆਇਆ ਵਿਖ ਪਾਈ ਸਾਗਰ ਤਰਾਵਣਿਆ ਰਹਾ ਥਾਏ ਨਾ ਪਾਈ ਆਇਆ ਤੇ ਆਇਆ ਜੀ ਕਰਿਆ ਉਗਣ ਵਜੋਂ ਤਾਂ ਕਿਸੂ ਨੇ ਸੁਝਾਇ ਮਨ ਲਖਾਏ ਆਏ ਨਹੀਂ ਬੂਝੈ ਮਨਮ ਕਰਮ ਕਰੇ ਨਹੀਂ ਪਾਏ ਮੇਰਾ ਨਾਮ ਹੈ ਜਨਮ ਬਾਬਣੇ ਪੂਰੇ ਗੁਰ ਪਾਈਏ ਮੁਕਤ ਵਾਰੂ ਅੰਦਰ ਬਾਣੀ ਸੁਣਾਏ ਸਜਰਾਤੇ ਰੰਗ ਰੰਗ ਆਵਣੀ ਹਰ ਸਜਰਾਤੀ ਰੰਗ ਲਾਏ ਮਨ ਤਾਨ ਮੋਹਿਆ ਜਜ ਪਏ ਮਿਲਾਵਣੇ ਰੰਗ ਸੂਈ ਗੁਣ ਗਾਵੈ ਗੁਰ ਹਾਂ ਬੋਲੇ ਸਦਾ ਤੈਨੂੰ ਬੈਠਾ ਗੁਰ ਸੇਵਾ ਜਿੱਦਲਾ ਪੀਜੇ ਗੁਰ ਪ੍ਰਜਾਤੀ ਅੰਦਰ ਪੀਜੇ ਮੈਂ ਜਤਨ ਹਰ ਗੁਣ ਗਾਵੈ ਆਪੇ ਕਰ ਸਤ ਮਨ ਆਪਣਿਆ ਸੇਵੈ ਬੜੀ ਬੜੇ

No sé si se va a poner. ਕੋਈ ਗੁਰਮੁਖ ਵੇਖ ਮੋਰਚਾ ਨਾ ਲੱਗ ਗਿਆ ਜਾ ਹੋ ਮੈਂ ਨਾ ਦੇਖਿਆ ਜਾਵੇ ਗੁਰੂ ਕਿਰਪਾ ਕਰ ਮੇਲ ਰਹੇ ਸਹੀ ਸੰਭਾਵਣੇ ਗੁਰਮੁਖ ਲਾਏ ਦੂਜਾ ਪਰਮ ਗੁਰ ਸ਼ਬਦ ਨਿਰਾਇਆ ਕਾਇਆ ਅੰਦਰ ਬਣਜ ਕਰੇ ਵਪਾਰਾ ਨਾਮ ਦਾ ਅੰਦਰ ਜੋ ਭਾਵਨਾ ਕੀਰਤ ਚਾਰ ਗੁਰਮੁਖ ਵਾਹਿ ਮੋ ਸੱਚ ਬੜਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਬਾਬੂ ਜਦ ਗੁਰ ਜੁੜਿਆ ਪਾਏ ਸਚੁਗਾਜ ਮਨ ਬਜਾਏ ਦੋ ਸਹਿਯੋਗ ਬਾਣੀ ਗੁਰੇ ਗੁਰਦੇ ਪਾਵਣਿਆ ਮੂਰਖੰਦ ਗਵਾਰਾ ਫਿਰ ਥਾਂ ਪਾਇਨ ਮੁਖ ਦੁਆਰਾ ਅਮਰ ਮਰਜ ਮੈਂ ਫਿਰ ਜਾਣਿਆ ਤਾਂ ਆਪ ਪਛਾਣਿਆ ਬਾਣੀ ਜੀ ਸੇਵ ਜਿਹੜਾ ਜਗ ਪੈ ਨਾ ਨਾ ਮਨ ਬਚਾਉਣੇ ਹਰ ਗੁਣ ਗਾਇਆ ਅੱਛਾ ਨਿਰਮਲ ਨਾਲ ਬਜਾਉਣੇ ਆ ਗੁੱਡੀ ਰਾਜ ਗੁੜਾ ਫਿਰ ਦਿਨ ਰਾਤੀ ਮਰ ਜਨ ਮੈਂ ਜਨਮ ਗਵਾਵਣੇ ਆ ਜਿਹਾ ਜੈ ਮੈਂ ਤਾਂ ਫਿਰ ਕਰੋ ਸ਼ਬਦ ਆਧਾਰ ਨਾਨਕ ਨਾਮ ਮਿਲਿਆ ਵਡਿਆਈ ਦੁੱਖ ਸੁੱਖ ਸਮ ਕਰ ਜਾਣਨੇ ਆ ਮਾਝ ਮਹੱਲਾ ਤੀਜਾ ਤੇਰੀ ਆ ਖਾਣੀ ਤੇਰੀ ਆ ਬਾਣੀ ਬਿਨਾਂ ਵਿਸ਼ਿਆ ਪਰਮ ਭੁਲਾਣੀ ਗੁਰੇ ਪਾਤੇ ਆ ਨਾਮ ਬਿਨ ਸਤੂ ਕਰ ਹਰੀ ਜੀ ਦਲਾਵਣੇ ਆ ਹਰ ਸੱਚਾ ਗੁਰਭਗਤੀ ਮੇਰੇ ਮਨ ਮਚਾਉਣਾ ਲਾਗਾ ਧੀਆ ਫਲ ਪਾਏ ਗੁਰਦਾਦਾ ਸਭਨਾ ਮਧੂਗਾ ਪੂਰੇ ਭਾਗ ਮਿਲਾ ਬਣਿਆ ਇਹੋ ਮੈਂ ਤਾਂ ਆਏ ਅੰਤਰ ਮੈਂ ਲਾਗੀ ਬਹੁਤ ਦੂਜੇ ਭਾਏ ਸੰਤਰ ਭਵੈ ਅਹੰਕਾਰੀ ਹੋਰ ਵਧੇਰਾ ਗੀਤ ਮੇਰਾ ਹਰ ਸਿਉ ਚਿੱਤ ਲਾਏ ਹਰ ਨਿਰਮਲ ਸੋਚ ਮੈਲ ਨਾ ਲੱਗ ਗਿਆ ਸੋਚ ਲੱਗ ਗਿਆ ਮੈਲ ਗੁਬਾਰਾ ਅਗਿਆਨੀ ਪੂਰੇ ਭਾਗ ਗੁਰ ਪਾਵਣਿਆ

ਹੈ ਜਮਾ ਆਪਣੇ ਹਾਂ ਵਾਰੀ ਜੀਓ ਵਾਰੀ ਉਮਰ ਪੂਰਾ ਮਨ ਵੇ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕੇ ਗੁਣੀ ਜਮਾ ਆਪਣੇ ਰਹੋ ਗੁਣ ਮੁੰਡਾ ਵਾਰ ਪਾਲੇ ਮੈਨੂੰ ਕਹਿੰਦੇ ਧਰਮ ਮਨਮੋਹ ਧਰਮ ਭੁਲਾ ਬਣੇ ਆਪੇ ਦੇ ਪੈ ਸ਼ਬਦ ਮੈਂ ਲਈ ਮਹਿਲ ਇਹ ਚੁੱਪ ਅੰਗ ਨਾ ਮਿਲਿਆ ਬੜਿਆ ਜੀ ਆਪੇ ਸੁਣ ਸੁਣ ਅਤੇ ਆਪਣੇ ਮਾਜ ਮਿਲਿਆ ਠੀਕ ਆ ਸਤਿਗੁਰ ਸਾਚੀ ਸੁੱਖ ਸੁਣਾਈ ਸਾਚੀ ਤੋਂ ਵੰਧ ਹੋਏ ਸੁਖਾਈ ਹਾਰਾ ਕਮਾ ਗੋਚਰ ਨਾਥ ਯੋਨੀ ਸਤਿਗੁਰ ਕਹਿ ਭਾਏ ਪਾਵਣੇ ਹਾਂ ਵਰਗੇ ਵਾਰੀ ਆਪ ਨਿਵਾਰਣ ਮੁਰਗ ਨਾਮ ਧਾਰੇ ਗੁਰਮਾ ਜ਼ੋਰ ਕਰੇ ਕਿਆ ਕਰੇ ਖਬਰ ਦੁੱਖ ਪਾਵਣੇ ਮੈਨੂੰ ਕਹਿੰਦੇ ਨਗਰ ਕਰ ਪਾਰੋ ਉਠਾਵੇ ਮਨ ਮਨਜ਼ੂਰੀ ਪਾਰ ਉਹ ਚਾਵਣੇ ਆ ਮੇਰਾ ਪ੍ਰਭਾਲੀ ਜਗ੍ਹਾ ਸੰਭਾਲੇ ਜੇ ਵਜਨਾ ਪਾਏ ਤੇ ਹੀ ਵਰਤਾ ਵਾਚੂ ਵਾਚ ਜਨਾਵਣੇ ਆ ਆਪਣੇ ਮਤੋਂ ਕੀ ਹੈ ਸੰਸਾਰ ਆ ਜੂਗਾ ਤਾਂ ਵਿਚਰਿਆ ਗਾਉਂ ਮੈਂ ਉਹ ਚਾਂਦਰਾ ਤਿਆ ਵਰਤਾ ਆਪੇ ਬਾਹਰ ਪਵਣੇ ਆਉਂਦੇ ਵਜੋਂ ਜੰਗ ਨਾਮ ਵਜੇ ਘੜੰਦਰ ਜੀ ਦੇਵ ਹੈ ਸੋ ਪਾਵਣੇ ਜਾ ਆਪਣਾ ਮਨ ਮਸਾਇਆ ਹੈ ਮੇਰਾ ਸਭ ਦੁੱਖ ਜਾਏ ਅੰਮ੍ਰਿਤ ਬਾਣੀ ਜਗ੍ਹਾ ਸਾਰਾ ਹੀ ਅੰਮ੍ਰਿਤ ਅੰਮ੍ਰਿਤ ਪਾਵਣੇ ਅੰਮ੍ਰਿਤ ਬਾਣੀ ਮਨ ਅੰਮ੍ਰਿਤ ਬੋਲੇ ਸਿਧਾ ਮੁੱਖ ਬਹਿਣੀ ਰਾਗ ਜਨਾਵਣੇ ਅਮਰੰਗ ਰਤ ਅੰਮ੍ਰਿਤ ਰਚਨਾ ਬੋਲੇ ਦਿਨ ਰਾਤੀ ਮੰਦਰ ਅੰਮ੍ਰਿਤ ਪਿਆ ਜੋ ਕੋਈ ਕਰੇ ਜੋ ਹੁਕਮ ਪਰ ਅੰਮ੍ਰਿਤ ਬਾਣੀ ਜਿਹੜੇ ਮਨ ਭੁੱਲਾ ਜਾਂਦਾ ਫਿਰ ਅੰਮ੍ਰਿਤ ਬਾਣੀ ਜਿਉਂ ਜਿੱਦ ਲਾਏ ਅੰਮ੍ਰਿਤ ਸਾਹਿਬ ਦੇ ਆਪਣੇ ਖਰੇ ਪਰ ਖਜਾਨੇ ਪਾਏ ਘੋੜੇ ਪਰ ਮਿਲਾ ਤੇਰੇ ਭਾਣੇ ਤੂੰ ਭਾਣਾ ਅੰਮ੍ਰਿਤ ਮਾਣੀ ਨਾ ਅੱਠ ਵਜੇ

ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦੇ ਮਨ ਧਾਰੇ। ਗੁਰਮਤ ਨਾਮ ਮਿੱਠਾ ਮਨ ਪਾਇਆ, ਜਨ ਨਾਨਕ ਨਾਮ ਮਨ ਭੀਜੇ ਜੀਓ। ਮਾਝ ਮਹੱਲਾ ਚੌਥਾ। ਹਰ ਗੁਰ ਗਿਆਨ ਹਰ ਰਸ ਹਰ ਪਾਇਆ, ਮਨ ਹਰ ਰੰਗ ਰਾਤਾ ਹਰ ਰਸ ਪਿਆਇਆ। ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਓ। ਆਵੋ ਸੰਤ ਮੈਂ ਗੱਲ ਮਿਲਾਈਏ, ਮੇਰੇ ਪੀਤੇ ਕੀ ਮੈਂ ਕਥਾ ਸੁਣਾਈਏ। ਹਰ ਕੇ ਸੰਤ ਮਿਲੋ ਮਨ ਦੇਵਾਂ, ਜੋ ਗੁਰਬਾਣੀ ਮੁਖ ਚਾਹੁੰਦਾ ਜੀਓ। ਵਡਭਾਗੀ ਹਰ ਸੰਤ ਮਿਲਾਇਆ, ਗੁਰਪੂਰੇ ਹਰ ਰਸ ਮੁਖ ਪਾਇਆ। ਭਾਗਹੀਣ ਸਤਿਗੁਰ ਨਹੀਂ ਪਾਇਆ, ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ। ਆਪ ਦਇਆਲ ਦਇਆ ਪ੍ਰਵਤਾਰੀ, ਮਲਹੋਮੇ ਵਿਖਿਆ ਸਭ ਨਿਵਾਰੀ। ਨਾਨਕ ਹੱਟ ਪੱਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਓ। ਮਾਝ ਮਹੱਲਾ ਚੌਥਾ। ਹੋਂ ਗੁਣ ਗੋਬਿੰਦ ਹਰ ਨਾਮ ਧਿਆਈ, ਮਿਰ ਸੰਗਤ ਮਰਨ ਨਾਮ ਵਸਾਈ। ਹਰ ਪ੍ਰਭ ਗਾਮਯ ਗੋਚਰ ਸੁਆਮੀ, ਮਿਰ ਸਤਿਗੁਰ ਹਰ ਰਸ ਕੀਚੇ ਜੀਓ। ਧੰਨ ਧੰਨ ਹਰ ਜਨ ਜਨ ਹਰ ਪ੍ਰਭ ਜਾਤਾ, ਜਾਇ ਪੁੱਛਾਂ ਜਨ ਹਰ ਕੀ ਬਾਤਾਂ। ਪਾਪ ਮਲੋਮਾਂ ਮਲ ਮਲ ਤੋਬਾਂ, ਮਿਲ ਹਰ ਜਨ ਹਰ ਰਸ ਪੀਚੇ ਜੀਓ। ਸਤਿਗੁਰ ਦਾਤੇ ਨਾਮ ਦੜਾਇਆ, ਵਡਭਾਗੀ ਗੁਰਦਰਸ਼ਨ ਪਾਇਆ। ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ, ਗੁਰਪੂਰੇ ਅੰਮ੍ਰਿਤ ਲੀਚੇ ਜੀਓ। ਹਰ ਸਤਸੰਗਤ ਸਤਿਪੁਰਖ ਮਿਲਾਈਐ, ਮਿਰ ਸਤਸੰਗਤ ਹਰ ਨਾਮ ਤੇ ਆਈਏ। ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਪਰੀਚੇ ਜੀਓ। ਮਾਝ ਮਹੱਲਾ ਚੌਥਾ। ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਪ੍ਰੀਤਮ ਦੱਸੇ ਤਿਰਕੇ ਹੂੰ ਵਾਰੀਆ। ਮਿਰ ਸਤਸੰਗਤ ਲੱਦਾ ਹਰ ਸੱਜਣ, ਹੋ ਸਤਿਗੁਰ ਬਿੱਟੋ ਘੁਮਾਈਆ ਜੀਓ। ਜੈ ਜੈ ਦੇਖਾਂ ਤੈ ਤੈ ਸੁਆਮੀ, ਤੂੰ ਘੜ ਘੜ ਰਵਿਆ ਅੰਤਰਜਾਮੀ। ਗੁਰਪੂਰੇ ਹਰ ਨਾਮ ਦਿਖਾ ਲਿਆ, ਹੋ ਸਤਿਗੁਰ ਬਿੱਟੋ ਸਦ ਵਾਰਿਆ ਜੀਓ। ਇੱਕ ਇੱਕੋ ਪਵਨ ਪਾਣੀ ਸਭ ਏਕਾ, ਸਭ ਏਕਾ ਜੋਤ ਸਵਾਈਆ। ਸਭ ਏਕਾ ਜੋਤ ਵਰਤੇ ਭਿੰਨ ਭਿੰਨ, ਨਾ ਰਲੀ ਕਿਸੇ ਦੀ ਰਲਾਈਆ। ਗੁਰਪ੍ਰਸਾਦੀ ਇੱਕ ਨਦਰੀ ਆਇਆ, ਹੋ ਸਤਿਗੁਰ ਬਿੱਟੋ ਬਤਾਇਆ ਜੀਓ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਜੀਓ। ਮਾਝ ਮਹੱਲਾ ਪੰਜਵਾਂ। ਚੌਬ ਦੇ ਕਰ ਪਹਿਲਾ, ਮੇਰਾ ਮਨ ਲੋਚੇ ਗੁਰਦਰਸ਼ਨ ਤਾਂ। ਬਿਰਪ ਕਰੇ ਚਾਤਰਿਕੀ ਨਿਆਇ, ਤਿਖਨ ਉੱਤੇ ਸ਼ਾਂਤ ਨਿਆ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਔ ਕੋਲੀ ਜੋ ਕੋਲ ਕਮਾਏ, ਗੁਰਦਰਸ਼ਨ ਸੰਤ ਪਿਆਰੇ ਜੀਓ। ਰਹਾ ਤੇਰਾ ਮੁਖ ਸੁਹਾਵਾ ਜੀਓ, ਤਨ ਸਹਿਜ ਤੁਨ ਬਾਣੀ। ਚਿਰ ਹੋਵਾ ਦੇਖੇ ਸਾਰੰਗ ਪਾਣੀ, ਤਨ ਸੁ ਦੇਸ ਜਹਾਂ ਤੂੰ ਵਸਿਆ। ਮੇਰੇ ਸੱਜਣ ਮੀਤ ਮੁਰਾਰੇ ਜੀਓ। ਹੋ ਕੋਲੀ ਹੋ ਕੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ। ਰਹਾਉ ਇਹ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ, ਹੁਣ ਕਦ ਮਿਲੀਏ ਪ੍ਰਤ ਭਗਵੰਤਾ। ਮੁਰੈਣ ਨ ਵਿਆਵੈ ਨੀਂਦ ਨ ਆਵੈ, ਬਿਨ ਦੇਖੇ ਗੁਰਦੁਰਬਾਰੇ ਜੀਓ। ਹੋ ਕੋਲੀ ਜੋ ਕੋਲ ਕਮਾਈ, ਤੇ ਸੱਚੇ ਗੁਰਦੁਰਬਾਰੇ ਜੀਓ। ਰਹਾਉ ਭਾਗੋ ਆ ਗੁਰਸੰਤ ਮਿਲਾਇਆ, ਪ੍ਰਭੂ ਅਵਨਾਸੀ ਕਰਮੇ ਪਾਇਆ। ਸੇਵ ਕਰੀ ਪਰ ਚੱਸਾ ਨਾ ਵਿਛੁੜਾਂ, ਜਨ ਨਾਨਕ ਦਾਸ ਤੁਮਾਰੇ ਜੀਓ। ਹੋ ਕੋਲੀ ਜੋ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਰਹਾਉ ਰਾਗ ਮਾਝ ਮਹੱਲਾ ਪੰਜਵਾਂ। ਸਾਰੁਤ ਸੁਹਾਵੀ ਜੇ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਕਾਲੀ। ਤੂੰ ਰਿਦਾ ਸੋ ਰਿਦਾ ਸੁਹੇਲਾ, ਜਿਤ ਰਿਦੇ ਤੂੰ ਬੁੱਠਾ। ਸਮਨਾ ਕੇ ਦਤਾਰਾ ਜੀਓ, ਤੂੰ ਸਾਂਝਾ ਸਹਿ ਬਾਪ ਮਾਰਾ। ਨੌਂ ਤੇਰੇ ਖੁਟ ਭੰਡਾਰਾ, ਜਿਸ ਤੂੰ ਦੇ ਸੋ ਤਿਵਤੇ ਗਾਵੇ, ਸੋਈ ਭਗਤ ਮਾਰਾ ਜੀਓ। ਸਭ ਕੋ ਆਸੇ ਤੇਰੀ ਬੈਠਾ, ਕੜਕੜੇ ਅੰਤਰ ਤੂੰ ਹੈ ਬੁੱਠਾ। ਸਭੇ ਸਾਂਝੀ ਵਾਰਸ ਦਾਏ, ਤੂੰ ਕਿਸੇ ਨਾ ਦਿਸਹੇ ਬਾਰਾ ਜੀ। ਤੂੰ ਆਪੇ ਗੁਰਮੁਖ ਮੁਕਤ ਕਰਾਇਆ, ਤੂੰ ਆਪੇ ਮਨਮੁਖ ਜਨਮ ਪਵਾਇਆ। ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲ ਦੁਸਾਰਾ ਜੀਓ। ਤੂੰ ਆਪੇ ਮਨਮੁਖ ਜਨਮ ਪਵਾਵੇਂ, ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲ ਦੁਸਾਰਾ ਜੀਓ। ਮਾਝ ਮਹੱਲਾ ਪੰਜਵਾਂ। ਅਨਹਦ ਵਾਜੇ ਸਹਿ ਸੁਹੇਲਾ, ਸ਼ਬਦ ਅਨੰਦ ਕਰੇ ਸਦਕੇਲਾ। ਸਹਿਜ ਗੁਫਾ ਮੇਂ ਤਾੜੀ ਲਾਈ, ਆਸਣ ਵਿੱਚ ਸਵਾਰਿਆ ਜੀਓ। ਫਿਰ ਘਿਰ ਆਪਣੇ ਗ੍ਰਹਿ ਮੇਂ ਆਇਆ, ਫਿਰ ਖੇਰ ਆਪਣੇ ਗ੍ਰਹਿ ਮੇਂ ਆਇਆ। ਜੋ ਲੋੜੀਂਦਾ ਸੋਈ ਪਾਇਆ, ਤ੍ਰਿਪਤ ਗਾ ਰਿਹਾ ਸੰਤੋ। ਗੁਰ ਅਨੁਭਵ ਪੁਰਖ ਦਿਖਾਰਿਆ ਜੀਓ। ਆਪੇ ਰਾਜਨ ਆਪੇ ਲੋਗਾ, ਆਪੇ ਨਿਰਵਾਣੀ ਆਪੇ ਭੋਗਾ।
ਆਪੇ ਤਖ਼ਤ ਬਹਿ ਸਜਣਾ ਸਭ ਚੁੱਕੀ ਕੂਕ ਪੁਕਾਰਿਆ ਜੀਓ ਜੇ ਹਾ ਡਿੱਠਾ ਮੈਂ ਤੋਹੇ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਓ ਮਾਝ ਮਹੱਲਾ ਪੰਜਵਾਂ ਜਿਤ ਕਰ ਪਿਰ ਸੁਹਾਗ ਬਣਾਇਆ ਤਿਤ ਕਰ ਸਖੀਏ ਮੰਗਲ ਗਾਇਆ ਨੰਦ ਬਨੋਜ ਤਿੱਤੇ ਕਰ ਸੋਹੇ ਜੋ ਤਨ ਕੰਤ ਸਿੰਗਾਰੀ ਜੀਓ ਸਾਗੁਣ ਬੰਤੀ ਸਾਵੜ ਭਾਗਣ ਪੁੱਤਰ ਬੰਤੀ ਸੀਲਵੰਤ ਸੁਹਾਗਣ ਰੂਪ ਵੰਸਾ ਸੁਗੜ ਬਚੱਖਣ ਜੋ ਤਨ ਕੰਤ ਪਿਆਰੀ ਜੀਓ ਚਾਰ ਵੰਤ ਸਾਹੀ ਪ੍ਰਦਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾਕਲ ਬੰਤੀ ਸਾ ਸਵਰਾਈ ਜੋ ਪਿਰਕੇ ਰੰਗ ਸੁਵਾਰੀ ਜੀਓ ਮਹਿਮਾ ਤਿਸ ਕੀ ਕਹਿਣ ਨ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਤਿਰ ਸੁਹਾਗ ਵਰਗਾਮ ਗੋਚਰ ਜਨ ਨਾਨਕ ਪ੍ਰੇਮ ਸਿਧਾਰੀ ਜੀਓ ਮਾਝ ਮਹੱਲਾ ਪੰਜਵਾਂ ਖੋਜਦ ਖੋਜਦ ਦਰਸ਼ਨ ਚਾਹੇ ਪਾਤ ਪਾਤ ਬਨ ਬਨ ਬਨ ਅਵਗਾਹੇ ਅਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਿਲਾਵੇ ਜੀਓ ਘੱਟ ਸ਼ਸਤਰ ਵਿੱਚ ਮੁਗਿਆਨਾ ਪੂਜਾ ਤਿਲ ਤੀਰਥ ਇਸ਼ਨਾਨਾ ਨਿਵਲੀ ਕਰਮ ਆਸਨ ਚੌਰਾਸੀ ਅਨਮੈ ਸ਼ਾਂਤ ਨ ਆਵੇ ਜੀਓ ਅਨਕ ਬਰਖ ਕੀਏ ਜਪ ਤਾਪਾ ਕਵਨ ਕੀਆ ਧਰਤੀ ਪਰਮਾਤਾ ਇੱਕ ਨਿਰਦੇ ਸ਼ਾਂਤ ਨ ਆਵੇ ਜੋਗੀ ਬੌੜ ਬੌੜ ਉਠਤਾਵੇ ਜੀਓ ਕਰ ਕਿਰਪਾ ਮੁਝ ਸਾਧ ਮਿਲਾਇਆ ਮੰਤਨ ਸੀਤਲ ਤੀਰ ਜਪਾਇਆ ਪ੍ਰਭਨਾਸੀ ਬਸਿਆ ਕਟ ਪੀਤਰ ਹਰ ਮੰਗਲ ਨਾਨਕ ਗਾਵੇ ਜੀਓ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਅਪਰ ਪਰਦੇਵ ਅਗਮ ਗੋਚਰ ਲੱਖ ਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵੋ ਗੁਰਮੁਖ ਗਾਤੀ ਜੀਓ ਗੁਰਮੁਖ ਮਧਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਹੋਰ ਕਿਤੇ ਨਾ ਭਾਂਤੀ ਜੀਓ ਨਿਰਾਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਗ ਪੂਜੇ ਪੈਰਾ ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਭਗਤ ਕਾਂਤੀ ਜੀਓ ਮੋਗ ਦਰਸ਼ਨ ਬੇਅੰਤੇ ਪਾਰਾ ਵੜ ਸਮਰਾਜ ਸਦਾ ਦਤਾਰਾ ਗੁਰਮੁਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਵੇਲੀ ਜਾਤੀ ਜੀਓ ਮਾਝ ਮਹੱਲਾ ਪੰਜਵਾਂ ਕਹਿਆ ਕਰਨਾ ਦਿੱਤਾ ਲੈਣਾ ਗਰੀਬਾ ਨਾਥਾਂ ਤੇਰਾ ਮਾਣਾ ਸਭ ਕੁਝ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਏ ਜੀਓ ਪਾਣੇ ਉਜਰ ਪਾਣੇ ਰਾਹ ਪਾਣੇ ਹਰ ਗੁਣ ਗੁਰਮੁਖ ਗਵਾਹ ਪਾਣੇ ਪਰਮ ਪਵੇ ਬਾਜੂਨੀ ਸਭ ਕੁਝ ਤਿਸੇ ਰਜਾਏ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਝ ਤੇਰਾ ਪਾਣਾ ਅਗਮ ਗੋਚਰ ਬੇਅੰਤ ਥਾ ਤੇਰੀ ਕੀਮਤ ਕਹਿਣ ਨਾ ਜਾਈ ਜੀਓ ਖਾਕ ਸੰਤ ਕੀ ਦੇਹੋ ਪਿਆਰੇ ਆਏ ਪਿਆ ਹਰ ਤੇਰੇ ਦੁਆਰੇ ਦਰਸ਼ਨ ਪੇਖ ਸਮਾਨਿਆ ਗਾਵੇ ਨਾਨਕ ਮਿਲਣ ਸੁਭਾਈ ਜੀਓ ਮਾਝ ਮਹੱਲਾ ਪੰਜਵਾਂ ਦੁੱਖ ਤਰਦੇ ਜਾਂ ਵਿਸਰ ਜਾਵੇ ਭੁੱਖ ਵਿਆਪੇ ਬਾਬੇ ਤਾਵੇ ਸਿਮਰਤ ਨਾਮ ਸਦਾ ਸੁਣੇ ਲਾਜ ਦੇਵੇ ਦੀਨ ਦਿਆਲਾ ਜੀਓ ਸਤਿਗੁਰ ਮੇਰਾ ਬੜ ਸਮਰੱਥਾ ਜੀ ਸਮਾਰੀ ਤਾਂ ਸਭ ਦੁੱਖ ਲੁੱਥਾ ਚਿੰਤਾ ਰੋ ਗਈ ਹੋਂ ਪੀੜਾ ਆਪ ਕਰੇ ਪਤਪਾਲਾ ਜੀਓ ਬਾਰਕ ਵਾਂਗੀ ਹੋਂ ਸਭ ਕੁਛ ਮੰਗਾਂ ਦੇਂਦੇ ਟੋਟ ਨਾਹੀ ਪ੍ਰਭ ਰੰਗਾਂ ਪੈਰੀ ਪੈ ਪੈ ਬਹੁਤ ਮਨਾਇਆਈ ਦੀਨ ਦਿਆਲ ਗੋਪਾਲਾ ਜੀਓ ਹੋਂ ਬਲਿਹਾਰੀ ਸਤਿਗੁਰ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਝ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗੈਰ ਰੰਗਵੀਰ ਬੇਅੰਤ ਗੋਬਿੰਦੇ ਊਚ ਥਾ ਬੇਅੰਤ ਸੁਆਮੀ ਸਿਮ ਸਿਮਰ ਹੋਂ ਜੀਵਾਂ ਜੀਓ ਦੁੱਖ ਪੰਜਨ ਨਿਦਾਨ ਮੋਲੇ ਨਿਰਭਉ ਨਿਰਵੈਰ ਅਥਾਹ ਤੋਲੇ ਕਾਲ ਮੂਰਤ ਜੂਨੀ ਸੰਭੋ ਸੋ ਮਨ ਸਿਮਰ ਠੰਡਾ ਥੀਵਾਂ ਜੀਓ ਸਦਾ ਸੰਗੀ ਹਰ ਰੰਗ ਪਾਲਾ ਊਚ ਨੀਚ ਕਰੈ ਪਰਤ ਪਾਲਾ ਨਾਮ ਰਸਾਇਣ ਮਨ ਤਪਤਾਣ ਗੁਰਮੁਖ ਅੰਮ੍ਰਿਤ ਪੀਵਾਂ ਜੀਓ ਦੁੱਖ ਸੁੱਖ ਪਿਆਰੇ ਤੋਤੇ ਆਈ ਇਸ ਸਮਤ ਗੁਰੂ ਤੇ ਪਾਈ ਨਾਨਕ ਕੀ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰੀਵਾਂ ਜੀਓ ਮਾਝ ਮਹੱਲਾ ਪੰਜਵਾਂ ਧਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖ ਤਰਿਆ ਤਨ ਮੂਰਤ ਚਸੇ ਬਲ ਕੜੀਆਂ ਤਨ ਸੋਹ ਸੰਜੋਗਾ ਜੀਓ ਉਦਮ ਕਰਤਮਰ ਨਿਰਮਲ ਹੋਆ ਹਰ ਮਾਰਗ ਚਲਤ ਪਰਮ ਸਗਲਾ ਖੋਇਆ ਨਾਮ ਨਿਦਾਨ ਸਤਿਗੁਰੂ ਸੁਣਾਇਆ ਮਿਟ ਗਿਆ ਸਗਲੇ ਰੋਗਾ ਜੀਓ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤੈਂ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਔਰ ਨ ਕੋਈ ਹੋਏਗਾ ਜੀਓ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸ਼ੇ ਨਾ ਨਾਨਕ ਕਿੰਨੇ ਭੋਗਾ ਜੀਓ ਮਾਝ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਸਤਿਕ ਮੰਗੂ ਕਰੂੰ ਬੇਨਤੀ ਮਾਨ ਤੇ ਆਗੂ
ਵਾਰ ਵਾਰ ਜਾਇ ਲਖਵਰੀਆ ਦਿਓ ਸੰਤਨ ਕੀ ਧੂਰਾ ਜੀਉ। ਤੁਮ ਦਾਤੇ ਤੁਮ ਪੁਰਖ ਪਦਾਤੇ, ਤੁਮ ਸਮਰਾਜ ਸਦਾ ਸੁਖ ਦਾਤੇ, ਸਭ ਕੋ ਤੁਮ ਹੀ ਤੇ ਵਰਸਾਵੇ, ਅਵਸਰ ਕੋ ਕਰੋ ਹਮਾਰਾ ਪੂਰਾ ਜੀਉ। ਦਰਸ਼ਨ ਤੇਰੇ ਪਵਨ ਪਨੀਤਾ, ਆਤਮ ਗੜ ਬਿਖਮ ਤਿੰਨ ਹੀ ਤਿੰਨਾ ਹੀ ਜੀਤਾ, ਤੁਮ ਦਾਤੇ ਤੁਮ ਪੁਰਖ ਵਧਾਤੇ, ਤੁਮ ਜੇ ਵੜੇ ਅਵਨ ਸੂਰਾ ਜੀਓ। ਰੇਨ ਸੰਤਨ ਕੀ ਮੇਰੇ ਮੁਖ ਲਾਗੀ, ਦੁਰਮਤ ਬਿਨਸੀ ਇੱਕ ਬੁੱਧ ਭਾਗੀ, ਸੱਚ ਕਰ ਬੈਸ ਰਹੇ ਗੁਣ ਗਾਏ, ਨਾਨਕ ਬਿਨਸੇ ਕੂਰਾ ਜੀਓ। ਮਾਝ ਮੁਹੱਲਾ ਪੰਜਵਾਂ, ਵਿਸਰ ਨਾਹੀ ਇਹ ਬੜਦਾਤੇ, ਕਰ ਕਿਰਪਾ ਭਗਤਨ ਸਿੰਘ ਰਾਤੇ, ਦਿਨ ਸਰਣ ਜੋ ਤੋ ਦਿੱਤਿਆਈ, ਇਹੋ ਦਾਨ ਮੋਹੇ ਕਰਨਾ ਜੀਓ। ਮਾਟੀ ਅੰਧੀ ਸੁਰਤ ਸਮਾਈ, ਸਭ ਕੁਛ ਦੀਆ ਭਲੀਆ ਜਾਈ, ਨੰਦ ਵਿਨੋਦ ਚੋਜਤ ਬਾਸੇ, ਤੁਧ ਪਾਵੇ ਸੋ ਹੋਣਾ ਜੀਓ। ਜਿਸਦਾ ਦਿੱਤਾ ਸਭ ਕੁਛ ਲੈਣਾ, ਛੱਤੀ ਅੰਮ੍ਰਿਤ ਭੋਜਨ ਖਾਣਾ, ਸੇ ਸੁਖਾਲੀ ਸੀਤਲ ਪਵਣਾ, ਸਹਿਜ ਕੇਲ ਰੰਗ ਕਰਨਾ ਜੀਓ। ਸਾ ਬੁੱਧ ਦੀਜੇ ਜਿਤ ਵਿਸਰੇ ਨਾਹੀ, ਸਾ ਮਤ ਦੀਜੇ ਜਿਤ ਉਦ ਤਿਆਈ, ਸਾਸ ਸਾਸ ਤੇਰੇ ਗੁਣ ਗਾਵਾਂ, ਉੜ ਨਾਨਕ ਗੁਰ ਚਰਨਾ ਜੀਓ। ਮਾਝ ਮੁਹੱਲਾ ਪੰਜਵਾਂ, ਸਿਵ ਸਲਾਣ ਤੇਰਾ ਹੁਕਮ ਰਜਾਈ, ਸੋ ਗਿਆਨ ਤਾਣ ਜੋ ਤੁਧ ਭਾਈ, ਸੋਈ ਜਪ ਜੋ ਪ੍ਰਭ ਜੀਓ, ਭਾਵੇ ਭਾਣੇ ਪੂਰ ਗਿਆਨਾ ਜੀਓ। ਅੰਮ੍ਰਿਤ ਨਾਮ ਤੇਰਾ ਸੋਈ ਗਾਵੈ, ਜੋ ਸਾਹਿਬ ਤੇਰਾ ਮਨ ਭਾਵੈ, ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਮਾਨਾ ਜੀਓ। ਤੂੰ ਸੰਤਨ ਕੀ ਕਰੇ ਭਰਤ ਪਾਲਾ, ਸੰਤ ਖੇਲੇ ਤੁਮ ਸੰਗ ਗੋਪਾਲਾ, ਆਪਣੇ ਸੰਤ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਣਾ ਜੀਓ। ਹੁਣ ਸੰਤਨ ਕਹਿ ਮੇਰਾ ਮਨ ਕੁਰਬਾਨੇ, ਜਿਨ ਤੂੰ ਜਾਤਾ ਜੋ ਤੁਧ ਮਨ ਪਾਨੇ, ਤਿੰਨ ਕੇ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤਿਪਤੇ ਅਗਾਨਾ ਜੀਓ। ਮਾਝ ਮੁਹੱਲਾ ਪੰਜਵਾਂ, ਤੂੰ ਜਲਦ ਹਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤਰਿਕ ਤਿਖਹਾਰੇ, ਤੁਮਰੀ ਆਸ ਪਿਆਸਾ ਤੁਮਰੀ, ਤੁਮ ਹੀ ਸੰਗਮਨ ਲੀਨਾ ਜੀਓ। ਜੋ ਬਾਰਕ ਪੀ ਖੀਰ ਰੰਘਾਵੇ, ਜੋ ਨਿਰਦਨ ਧਨ ਦੇਖ ਸੁਖ ਪਾਵੇ, ਤਿੱਖਾ ਬੰਤ ਜਲ ਪੀਵਤ ਠੰਡਾ, ਤਿਉਂ ਹਰ ਸੰਗ ਇਹ ਮਨ ਭੀਨਾ ਜੀਓ। ਜਿਉ ਅਧਿਆਰੇ ਦੀਪ ਪ੍ਰਗਾਸਾ, ਭਰਤਾ ਚਿਤਬਤ ਪੂਰਨਿਆਸਾ, ਮਿਲ ਪ੍ਰਤਿਮ ਜਿਉ ਹੋਤ ਆਨੰਦਾ, ਤਿਉਂ ਹਰ ਰੰਗ ਮਨ ਰੰਗੀਨਾ ਜੀਓ। ਸੰਤਨ ਮੋਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਗਿਝਾਇਆ, ਹਰ ਹਮਰਾ ਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸਚ ਦੀਨਾ ਜੀਓ। ਮਾਝ ਮੁਹੱਲਾ ਪੰਜਵਾਂ, ਅੰਮ੍ਰਿਤ ਨਾਮ ਸਦਾ ਨਿਰਮਲੀਆ, ਸੁਖਦਾਈ ਦੁੱਖ ਬਿਢਾਰਨਿਓ ਹਰੀਆ, ਅਵਰ ਸਾਧ ਚੱਕ ਸਗਲੇ ਦੇਖੇ, ਮਨ ਹਰ ਰਸ ਸਭ ਤੇ ਮੀਠਾ ਜੀਓ। ਜੋ ਜੋ ਪੀਵੇ ਸੋ ਤਪਤਾਵੈ, ਅਮਰ ਹੋਵੇ ਜੋ ਨਾਮ ਹਰ ਰਸ ਪਾਵੈ, ਨਾਮ ਨਿਧਾਨ ਤਿਸੇ ਪ੍ਰਾਪਤ, ਜੋ ਸਤਿਗੁਰ ਗੁਰੂ ਮਨ ਬੂਠਾ ਜੀਓ। ਜਿਨ ਹਰ ਰਸ ਪਾਇਆ ਸੋ ਤਿਪਤੇ ਅਗਾਨਾ, ਜਿਨ ਹਰ ਸਾਧ ਪਾਇਆ ਸੋ ਨਾਹੇ ਡੁਲਾਨਾ, ਤਿਸੇ ਪ੍ਰਾਪਤ ਹਰ ਹਰ ਨਾਮਾ, ਜੇ ਮਸਤ ਭਾਗੀਠਾ ਜੀਓ। ਹਰ ਇੱਕ ਹੱਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲਗ ਮੁਕਤ ਪਏ ਕਨੇਰੇ, ਨਾਮ ਨਿਧਾਨਾ ਗੁਰਮੁਖ ਪਾਈਐ, ਕੋ ਨਾਨਕ ਬਿੱਲੀ ਡੀਠਾ ਜੀਓ। ਮਾਝ ਮੁਹੱਲਾ ਪੰਜਵਾਂ, ਨਿਧ ਸਿੱਧ ਰਿੱਧ ਹਰ ਹਰ ਹਰ ਮੇਰੇ, ਜਨ ਪਦਾਰਥ ਗੈਰ ਗੰਭੀਰੇ, ਲਾ ਕੁੜ ਖੁਸ਼ੀਆਂ ਰੰਗ ਰਾਵੈ, ਜੋ ਗੁਰ ਲਾਗਾ ਪਾਈ ਜੀਓ। ਦਰਸ਼ਨ ਪੇਖਤ ਭਏ ਪੁਨੀਤਾ, ਸਗਲ ਉਦਾਰੇ ਭਾਈ ਮੀਤਾ, ਅਗਾਮੇ ਗੋਚਰ ਸੌਮੀ ਅਪਨਾ, ਗੁਰ ਕਿਰਪਾ ਤੇ ਸੱਚ ਧਿਆਈ ਜੀਓ। ਜਾਂ ਕੋ ਖੋਜੇ ਸਰਬਿਉ ਪਾਏ, ਬੜਪਾਗੀ ਦਰਸ਼ਨ ਕੋ ਬਿਰਲਾ ਪਾਏ, ਊਚ ਪਾਰ ਅਗੋਚਰ ਥਾਨਾ, ਉਹ ਮਹਿਲ ਗੁਰੂ ਦੇ ਖਾਏ ਜੀਓ। ਗੈਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਕਤ ਪਿਆ ਜਿਸ ਹਿਰਦੇ ਵਸੇਰਾ, ਗੁਰਬੰਧਨ ਤਿਨਕੇ ਸਗਲੇ ਕਾਟੇ, ਜਨ ਨਾਨਕ ਸਹਿ ਸਮਾਈ ਜੀਓ। ਮਾਝ ਮੁਹੱਲਾ ਪੰਜਵਾਂ, ਪਰਮ ਕਿਰਪਾ ਤੇ ਹਰ ਹਰ ਧਿਆਵੂੰ, ਪ੍ਰਭ ਦਇਆ ਤੇ ਮੰਗਲ ਗਾਵੂੰ, ਊਠ ਬੈਠ ਸੋਭਤ ਜਗ, ਹਰ ਧਿਆਈਏ ਸਗਲ ਵਰਦਾ ਜੀਓ। ਨਾਮ ਔਖਦ ਮੋਕੋ ਸਾਧੂ ਦੀਆ, ਕਿਲਵੇ ਕਾਟੇ ਨਿਰਮਲ ਧੀਆ, ਨੰਦ ਪਿਆ ਨਿਕਸੀ ਸਾ ਪੀਰਾ, ਸਗਲ ਬਿਨਾ ਆਸੇ ਦਰਦਾ ਜੀਓ। ਜਿਸ ਕਾ ਅੰਗ ਕਰੇ ਮੇਰੇ ਪਿਆ ਮੇਰਾ ਪਿਆਰਾ, ਸੋ ਮੁਕਤ ਸਾਗਰ ਸੰਸਾਰਾ, ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜੀਓ। ਜਪ ਤੇ ਸਾਧੂ ਸੰਗਤ ਪਾਏ, ਗੁਰ ਪੇਟ ਦੋਂ ਗਈ ਬੁਲਾਏ, ਸਾਸ ਸਾਸ ਹਰ ਗਾਵੇ ਨਾਨਕ, ਸਤਿਗੁਰ ਟਾਕ ਲਿਆ ਮੇਰ ਪੜਦਾ ਜੀਓ। ਮਾਝ ਮੁਹੱਲਾ ਪੰਜਵਾਂ, ਓਤ ਪੋਤ ਸੇਵ ਸੰਗਰਾਤਾ, ਪ੍ਰਭ ਭਰਤ ਪਾਲੇ ਸੇਵਕ ਸੁਖਦਾਤਾ, ਪਾਣੀ ਪੱਖਾ ਪੀਸੂ ਸੇਵੰਕੇ, ਠਾਕਰ ਹੀ ਕਾ ਆਹਰ ਜੀਓ।
ਕਾਟ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਪਾਇਆ, ਸੋਈ ਕਮਾਵੇ ਜੋ ਸਾਹਿਬ ਪਾਵੇ, ਸੇਵਕ ਅੰਤਰ ਬਾਹਰ ਮਾਹਰ ਜੀਓ। ਤੂੰ ਦਾਨਾ ਠਾਕੁਰ ਸਭ ਵਿਧ ਜਾਣੇ, ਠਾਕਰ ਕੇ ਸੇਵਕ ਹਰ ਰੰਗ ਮਾਣੇ, ਜੋ ਕੁਛ ਠਾਕਰ ਕਾ ਸੋ ਸੇਵਕ ਕਾ, ਜੋ ਸੇਵਕ ਠਾਕਰ ਹੀ ਸੰਗ ਜਾਹਰ ਜੀਓ। ਆਪਣੇ ਠਾਕੁਰ ਜੋ ਪਹਿਰਾਇਆ, ਬੋਰ ਨ ਲੇਖਾ ਪੂਛ ਬੁਲਾਇਆ, ਅਤੇ ਸੇਵਕ ਨਾਨਕ ਕੁਰਬਾਨੀ ਸੋ ਗੈਰੰਗ ਵੀਰ ਗਾਹਰ ਜੀਓ। ਮਾਝ ਮਹੱਲਾ ਪੰਜਵਾਂ, ਸਭ ਕੁਝ ਕਰਮੇ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਚਿਮਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਨ ਸ਼ਬਦ ਵਿਚਾਰਾ, ਆਨੰਦ ਵਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੁੱਖਾ ਹਰਿਆ, ਸਮਤ ਪਾਏ ਨਾਮ ਤੈ ਗੁਰਮੁਖ ਹੋਏ ਮੇਲਾ ਜੀਓ। ਜਲ ਤਰੰਗ ਜੋ ਜਲੇ ਸਮਾਇਆ, ਜੋ ਜੋਤੀ ਸੰਗ ਜੋਤ ਸਮਲਾਇਆ, ਕਹੋ ਨਾਨਕ ਪਰਮ ਕਟੇ ਕਵਾੜਾ, ਬੋੜ ਨਾ ਹੋਈ ਹੈ ਜਵਲਾ ਜੀਓ। ਬਾਜ ਮਹੱਲਾ ਪੰਜਵਾਂ, ਤਿਸ ਕੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਪੜਿਆ, ਵਾਰ ਵਾਰ ਜਾਈ ਤਿਸ ਵਿੱਟੋ, ਜੋ ਮਨ ਤਨ ਤੋਂ ਦਹਿਰਾ ਦੇ ਜੀਓ। ਅਤੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ, ਨੈਣ ਨਿਹਾਲੀ ਤਿਸ ਪੁਰਖ ਨਿਹਾਲੇ, ਮਨ ਦੇਵਾਂ ਤੁਸੀਂ ਆਪਣੇ ਸਾਜਨ, ਜਿਨ ਗੁਰਮਿਲ ਸੋ ਪ੍ਰਭਲਾ ਦੇ ਜੀਓ। ਸੇ ਵਡ ਭਾਗੀ ਜਿਨ ਤੁਮ ਜਾਣੇ, ਸਭ ਕੇ ਮਧੇ ਅਲਿਪਤ ਨਿਰਬਾਣੇ, ਸਾਧਕ ਸੰਗ ਉਨ ਪਹੁੰਚਲ ਤਰਿਆ, ਸਗਲ ਦੂਤ ਉਨ ਸਾਧੇ ਜੀਓ। ਤਿਨਕੀ ਸਰਨ ਭਰਿਆ ਮਨ ਮੇਰਾ, ਮਾਣ ਤਾਣ ਤਜ ਮੋਹ ਅੰਧੇਰਾ, ਨਾਮ ਦਾਨ ਦੀਜੇ ਨਾਨਕੋ, ਤਿਸ ਪ੍ਰਭ ਗਾਮ ਅਗਾਧੇ ਜੀਓ। ਮਾਝ ਮਹੱਲਾ ਪੰਜਵਾਂ, ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਹੋਵਾ ਸਥੂਲੀ, ਤੂੰ ਜਲ ਨੇ ਤੂੰ ਫੇਨ ਬੁੱਧ ਵਧਾ, ਤੁਸ ਬਿਨੇ ਅਵਨਾ ਭਾਲੀਏ ਜੀਓ। ਤੂੰ ਸੂਤ ਮਣੀਏ ਵੀ ਤੂੰ ਹੀ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦ ਮੱਧ ਅੰਤ ਪ੍ਰਭ ਸੋਈ, ਅਵਨ ਕੋਈ ਦਿਖਾਲੇ ਜੀਓ। ਅਤੇ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਗੁਣ ਰਸੀਆ ਰੰਗਰਾਤਾ, ਆਪਣੇ ਕਰਤਵ ਆਪੇ ਜਾਣੇ, ਆਪੇ ਤੁਧ ਸੰਭਾਲੀਏ ਜੀਓ। ਤੂੰ ਠਾਕੁਰ ਸੇਵਕ ਫੁਨ ਪਾਪੇ, ਤੂੰ ਗੁਪਤ ਪਰ ਪ੍ਰਭ ਆਪੇ, ਨਾਨਕ ਦਾਸ ਸਦਾ ਗੁਣ ਗਾਵੇ, ਇੱਕ ਭੋਰੀ ਨਦਰ ਨਿਹਾਲੀਏ ਜੀਓ। ਮਾਝ ਮਹੱਲਾ ਪੰਜਵਾਂ, ਸਫਲ ਸੁਬਾਣੀ ਜਿਤ ਨਾਮ ਬਖਾਣੀ, ਗੁਰਪ੍ਰਸਾਦ ਕਿਨ ਵੇਲੇ ਜਾਣੀ, ਧੰਨ ਸੁਬੇਲਾ ਜਿਤ ਹਰ ਗਾਵਤ ਸੁਣਨਾ, ਆਏ ਤੇ ਪਰਵਾਣਾ ਜੀਓ। ਸੇ ਨੇਤਰ ਪ੍ਰਵਾਣ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹੋ ਬਲ ਤਿਨ ਸੰਗ ਪਛਾਣਾ ਜੀਓ। ਸੁਣ ਸਾਜਣ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਦਾਰੇ, ਕਿਲ ਵਿਕਾਢ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ। ਦੋ ਕਰ ਜੋੜੇ ਬਿਨੋ ਕਰੀ ਜੈ, ਕਰ ਕਿਰਪਾ ਡੁੱਬਦਾ ਪੱਥਰ ਲੀਜੇ, ਨਾਨਕ ਪ੍ਰਭ ਭੈ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਓ। ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸੂਖ ਪਇਆ ਦੁਖ ਦੂਰ ਪੁਰਾਨਾ, ਸੰਤ ਰਸਨ ਹਰ ਨਾਮ ਬਖਾਨਾ, ਜਲ ਥਲ ਨੀਰ ਭਰੇ ਸਰ ਸੁਭਰ, ਬਿਲ ਬਿਰਥਾ ਕੋਈ ਨ ਜਾਏ ਜੀਓ। ਦਇਆ ਤਾਰੇ ਤਿਨ ਸਿਰਜਣ ਹਾਰੇ, ਜੀ ਜਨ ਸਗਲੇ ਪ੍ਰਤਪਾਰੇ, ਮਿਹਰਬਾਨ ਕਿਰਪਾਲ ਦਿਆਲਾ, ਸਗਲੇ ਤਿਪਤ ਗਾਏ ਜੀਓ। ਵਣ ਤਿਨ ਤ੍ਰੈਪਣ ਕੀ ਤੁਨ ਹਰਿਆ, ਕਰਨ ਹਾਰ ਖਨ ਪੀਤਰ ਕਰਿਆ, ਗੁਰਮੁਖ ਨਾਨਕ ਤਿਸੇ ਅਰਾਧੇ, ਮਨ ਕੀ ਆਸ ਪੁਜਾਏ ਜੀਓ। ਮਾਝ ਮਹੱਲਾ ਪੰਜਵਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਨ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਾਉ ਕਿਹਾ ਕਾੜਾ ਜੀਓ। ਤੂੰ ਮੇਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਔਰ ਤੂੰ ਹੈ ਮਿਰਮਾਣਾ, ਤੁਧ ਬਿਨ ਤੁਝ ਬਿਨ ਦੂਜਾ ਵਰਨ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਜੀ ਜਾਨ ਸਭ ਤੁਧ ਪਾਏ, ਜਿੱਤੇ ਪਾਣਾ ਤਿੱਤਰ ਲਾਏ, ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕਿਸੇ ਸਾੜਾ ਜੀਓ। ਨਾਮ ਤੇ ਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰਪੂਰੇ ਵੱਜੀ ਵਜਾਈ, ਨਾਨਕ ਜਿਤਾ ਬਿਖਾੜਾ ਜੀਓ। ਮਾਝ ਮਹੱਲਾ ਪੰਜਵਾਂ, ਜੀ ਪ੍ਰਮ ਪ੍ਰਮ ਨੇ ਅਧਾਰਾ, ਭਗਤ ਜਿਵੇਂ ਗੁਣ ਗਾਏ ਅਪਾਰਾ, ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਤਿਆਇ ਤੈ ਸੁਖ ਪਾਇਆ ਜੀਓ। ਮਨ ਸਾ ਧਾਰ ਜੋ ਕਰਤੇ ਆਵੇ, ਸਾਧ ਸੰਗ ਜਨਮ ਮਰਨ ਮਟਾਵੇ, ਆਸ ਮਨੋਰਥ ਪੂਰਨ ਹੋਵੇ, ਭੇਟ ਗੁਰਦਰਸਾਇਆ ਜੀਓ। ਅਗਮ ਗੋਚਰ ਕਿਛ ਮਿਤ ਨਹੀਂ ਜਾਣੀ, ਸਾਧਕ ਸਿੱਧ ਤਿਆਵੇ ਗਿਆਨੀ, ਖੁਦੀ ਮਿੱਟੀ ਚੂਕਾ ਪੋਲਾ ਵਹਾ, ਗੁਰਮਨ ਹੀ ਮੈਂ ਪ੍ਰਗਟਾਇਆ ਜੀਓ।
ਨੰਦ ਮੰਗਲ ਕਲਿਆਣ ਨਿਧਾਨਾ ਸੁਖ ਸਹਿਜ ਹਰ ਨਾਮ ਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨੌ ਨਾਨਕ ਕਰ ਮੈਂ ਆਇਆ ਜੀਓ ਮਾਝ ਮੁਹੱਲਾ ਪੰਜਵਾਂ ਸੰਸਰ ਜੀ ਮੈਂ ਸੋਏ ਤੁਮਾਰੀ ਤੂੰ ਪੀ ਤੁਮ ਠਾਕੁਰ ਉਤਪਾਰੀ ਤੁਮਰੇ ਕਰਤਵ ਤੁਮ ਹੀ ਜਾਣੋ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਲ ਸਗਲੀ ਖੋਵੇ ਪੇਟ ਸੰਗ ਸਾਧ ਸੰਤਨ ਕੇ ਸਦਾ ਜਪੂ ਦਿਆਲਾ ਜੀਓ ਪ੍ਰਭੂ ਆਪਣਾ ਸਾਧ ਸਾਧ ਸੁਮਾਰੂ ਇਹ ਮਤ ਗੁਰ ਪ੍ਰਸਾਦ ਮੈਂ ਤਾਰੂੰ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਾਇਆ ਪਰਤ ਪਾਲਾ ਜੀਓ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਪਏ ਨਿਹਾਲਾ ਜੀਓ ਮਾਝ ਮੁਹੱਲਾ ਪੰਜਵਾਂ ਹੁਕਮ ਵਰਤਣ ਲਾਗੇ ਮੇਹਾ ਸਾਜਨ ਸੰਮਿਲ ਨਾਮ ਜਪੇ ਹੋ ਸੀਤ ਸਹਿਣ ਸਹਿ ਸੁਖ ਪਾਇਆ ਠਾਂਡ ਪਾਈ ਪ੍ਰਵਿਆਪੇ ਜੀਓ ਸਭ ਕੁਝ ਬਹੁਤੋ ਬਹੁਤੋ ਪਾਇਆ ਕਰ ਕਿਰਪਾ ਪ੍ਰਸਗਲ ਰਜਾਇਆ ਦਾਤ ਕਰੋ ਮੇਰੇ ਦਾਤਾ ਰਾਜੇ ਜਨ ਸਭ ਧਾਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦ ਸਦਾ ਧਿਆਈ ਜਨ ਮਨ ਪੈ ਕਾਟੇ ਮੋਹਾ ਬਿਨਸੇ ਸੋਗ ਸੰਤਾਪਾ ਜੀ ਸੰਤਾਪੇ ਜੀਓ ਸਾਸ ਸਾਸ ਨਾਨਕ ਸਲਾਹੇ ਸਿਮਰਤ ਨਾਮ ਕਾਟੇ ਸਫਾਹੇ ਪੂਰਨ ਆਸ ਕਰੀ ਖਨ ਪਿੱਤਰ ਹਰ ਹਰ ਹਰ ਗੁਣ ਜਾਪੇ ਜੀਓ ਮਾਝ ਮੁਹੱਲਾ ਪੰਜਵਾਂ ਆਓ ਸਾਜਣ ਸੰਤ ਮੀਤ ਪਿਆਰੇ ਮਿਲ ਗਾਵੋ ਗੁਣ ਅਗਾਮੀ ਅਪਾਰੇ ਗਾਵਤ ਸੁਣ ਸਵੇ ਹੀ ਮੁਕਤੇ ਸੋ ਤਿਆਈਏ ਜਨ ਹਮ ਕੀਏ ਜੀਓ ਜਨਮ ਜਨਮ ਕੇ ਕਿਲ ਵਿਖ ਜਾਵੇ ਮਨ ਚਿੰਦੇ ਸਹੀ ਫਲ ਪਾਵੇ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਚਕ ਸਭ ਸਾ ਕਿਛ ਦੀਏ ਜੀਓ ਨਾਮ ਜਪਤ ਸਰਬ ਸੁਖ ਪਾਈਏ ਸਭ ਪਉ ਬਿਨਸੇ ਹਰ ਹਰ ਤਿਆਈਏ ਜਿਨ ਸੇਵਿਆ ਸੋ ਪਾਰ ਗ੍ਰਾਮੀ ਕਾਰ ਸਗਲੇ ਥੀਏ ਜੀਓ ਆਏ ਪਿਆ ਤੇਰੀ ਸ਼ਰਨਾਏ ਜੋ ਪਾਵੇ ਤੂੰ ਲਹਿ ਮਲਾਈ ਆਏ ਪਿਆ ਤੇਰੀ ਸ਼ਰਨਾਈ ਜੇ ਪਾਵੇ ਤੂੰ ਲਹਿ ਮਲਾਈ ਕਰ ਕਿਰਪਾ ਭਗਤੀ ਲਾਵੋ ਸਚ ਨਾਨਕ ਅੰਮ੍ਰਿਤ ਪੀਏ ਜੀਓ ਮਾਝ ਮੁਹੱਲਾ ਪੰਜਵਾਂ ਪੈ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸੇ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਓ ਆਪਣੇ ਜੀ ਅਜੰਤ ਪਰਤ ਪਾਰੇ ਜੀ ਜੀਓ ਬਾਰਕ ਮਾਤਾ ਸੰਮਾਰੇ ਦੁੱਖ ਭੰਜਨ ਸੁਖ ਸਾਗਰ ਸੁਆਮੀ ਦੇ ਸਗਲ ਆਹਾਰੇ ਜੀਓ ਜਲ ਥਲ ਪੂਰ ਰਿਹਾ ਮਿਹਰਬਾਨਾ ਸਤ ਬਲਿਹਾਰ ਜਾਈਏ ਕੁਰਬਾਨਾ ਰਹਿਣ ਦਿਨ ਸਤਿ ਸਦਾ ਧਿਆਈ ਜੇ ਖਿਨ ਮੈਂ ਸਗਲੇ ਉਦਾਰੇ ਜੀਓ ਰਾਖ ਲੀਏ ਸਗਲੇ ਪ੍ਰਭਿਆਪੇ ਉਤਰ ਗਏ ਸਭ ਸੁਖ ਸੰਤਾਪੇ ਨਾਮ ਜਪਤ ਮਨ ਤਨ ਹਰਿਆਬਲ ਪ੍ਰਭ ਨਾਨਕ ਨਦ ਨਿਹਾਰੇ ਜੀਓ ਮਾਝ ਮੁਹੱਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਲ ਸੋਇ ਚੁਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇ ਨਗਰ ਉਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦ ਨਿਹਾਲੇ ਖਾਏ ਖਾਏ ਕਰੇ ਬਦ ਫੈਲੇ ਜਾਣ ਵਿਸੂ ਕੀ ਵਾੜੀ ਜੀਓ ਸੰਤਾਂ ਸੇਤੀ ਰੰਗ ਨ ਲਾਏ ਸਾਗਤ ਸੰਗ ਵਿਕਰਮ ਕਮਾਏ ਦੁਰਲੱਭ ਦੇ ਖੋਈ ਅਗਿਆਨੀ ਜੜ ਆਪਣੀ ਆਪ ਪੌੜੀ ਜੀ ਤੇਰੀ ਸਰ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਕਿਰਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸਰਨ ਰਾਖੋ ਸਰ ਮੈਂ ਅਸਾੜੀ ਜੀਓ ਮਾਝ ਮੁਹੱਲਾ ਪੰਜਵਾਂ ਚਰਨ ਠਾਹਰ ਕੇ ਰਿਦਿਸ ਮਾਣੇ ਕੱਲ ਕਲੇਸ਼ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਤੁਨਿ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੇ ਪ੍ਰੀਤ ਨਾ ਟੂਟੇ ਮੂਲੇ ਹਰ ਅੰਤਰ ਬਾਹਰ ਰਹਿਆ ਭਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮਕੀ ਫਾਸਾ ਜੀਓ ਅੰਮ੍ਰਿਤ ਵਰਖੇ ਅਨਹਦ ਬਾਣੀ ਮੰਤ ਨਿਰੰਤਰ ਸ਼ਾਦ ਸਮਾਣੀ ਤਿਪਤ ਗਾਏ ਰਹੇ ਜਨ ਤੇਰੇ ਸਤਿਗੁਰ ਕੀਆ ਦਿਲਾਸਾ ਜੀਓ ਜਿਸ ਕਾ ਸਾ ਤਿੰਨ ਤੇ ਫਲ ਪਾਇਆ ਕਰ ਕਿਰਪਾ ਪ੍ਰਸੰਗ ਮਿਲਾਇਆ ਆਵਣ ਜਾਣ ਰਹੇ ਬੜਪਾਗੀ ਨਾਨਕ ਪੂਰਨ ਆਸਾ ਜੀਓ ਮਾਝ ਮੁਹੱਲਾ ਪੰਜਵਾਂ ਮੀਂਹ ਪਿਆ ਪਰਮੇਸ਼ੁਰ ਪਾਇਆ ਜੀ ਜਨ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਓ ਜਿਸ ਕੇ ਸੇ ਤਿੰਨ ਹੀ ਪਰਤ ਪਾਰੇ ਪਾਰ ਬ੍ਰਹਮ ਪਰ ਭੈ ਰਖਵਾਰੇ ਸੁਣੀ ਬਿਨਾਤੀ ਠਾਕੁਰ ਮੇਰੇ ਪੂਰਨ ਹੋਈ ਕਾਲਾ ਜੀਓ ਸਰਬ ਜੀਆਂ ਕੋ ਦੇਵਨਹਾਰਾ ਗੁਰਪ੍ਰਸਾਦੀ ਨਦਰ ਨਿਹਾਰਾ ਜਲ ਥਲ ਮੈਲੇ ਸਭ ਤਿਰਤਾਣੇ ਸਾਧੂ ਚਰਨ ਪਖਾਲੀ ਜੀਓ ਮਨ ਕੀ ਇੱਛ ਪੁਜਾ ਬਣਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁੱਖ ਪੰਜਨ ਰਤੇ ਰੰਗ ਸਾਲੀ ਜੀਓ ਮਾਝ ਮੁਹੱਲਾ ਪੰਜਵਾਂ
ਮੰਤਨ ਤੇਰਾ ਧਨਵੀ ਤੇਰਾ ਤੂੰ ਠਾਕੁਰ ਸੁਆਮੀ ਪਰਮੇਰਾ ਜੀਓ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੀ ਸੁਖਦਾਈ ਨਿਮ ਨਿਮ ਲਾਗਾਂ ਤੇਰੀ ਪਾਏ ਕਾਰ ਕਮਾਵਾਂ ਜੇ ਤੁਧ ਪਾਵਾਂ ਜਾਂ ਤੂੰ ਦੇਹ ਦਿਆਲਾ ਜੀਓ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਈ ਸੋਈ ਸੁਖ ਸਹਿਣਾ ਜਿੱਥੇ ਰੱਖੇ ਵਿਕੁੰਠ ਤਖਾਇ ਅਤੇ ਥਾਈ ਤੂੰ ਸਵਨਾ ਕੇ ਪਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆੜ ਪੈਰ ਤੇਰੇ ਗੁਣ ਗਾਇਆ ਸਗਨ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪਰ ਮੇਘ ਬਿਠਾਇਆ ਜਲ ਥਲ ਮਈਅਲ ਦੈ ਦੇ ਤਰਸਾਇਆ ਸ਼ਾਂਤ ਪਈ ਬੂਜੀ ਸਭ ਤਿਸ਼ਨਾ ਆਨੰਦ ਪਿਆ ਸਭ ਠਾਈ ਜੀਓ ਸੁਖਦਾਤਾ ਸੁਖਦਾਤਾ ਦੁੱਖ ਦੁੱਖ ਭੰਜਣ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤਪਾਲੇ ਪੈ ਪੈਰੀ ਤਿਸੇ ਮਨਾਈ ਜੀਓ ਜਾਂ ਕੀ ਸਰਨ ਪਿਆ ਗੱਤ ਪਾਈਏ ਸਾਹ ਸਾਹ ਹਰ ਨਾਮ 'ਤੇ ਆਈਏ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸੇ ਕੀ ਆ ਸਾਈ ਤਿਸ ਸਭ ਤਿਸੇ ਕੀ ਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸਦਾ ਸਾਹਿਬ ਗੁਣੀ ਗਹੇਰਾ ਨਾਨਕ ਦਾਸ ਕਹਿ ਬੇਨਾਤੀ ਆੜ ਪੈ ਤੂੰ ਧਿਆਈ ਜੀਓ ਆਜ ਮੁਹੱਲਾ ਪੰਜਵਾਂ ਸਭੇ ਸੁੱਖ ਪਏ ਪ੍ਰਭ ਤੁੱਠੇ ਗੁਰ ਪੂਰੇ ਕੇ ਚਰਨ ਮਨ ਉੱਠੇ ਸਹਿ ਸਮਾਧ ਲੱਗੀ ਲਵੇ ਅੰਤਰ ਸੋਰਾ ਸੋਈ ਜਾਣੇ ਜੀਓ ਅਗੰਮ ਗੋਚਰ ਸਾਹਿਬ ਮੇਰਾ ਘਟ ਘਟ ਅੰਤ ਵਰਤੇ ਨੇਰਾ ਸਦਾ ਲਿਪਤ ਜੀ ਕਾ ਜੀਆਂ ਕਾ ਦਾਤਾ ਕੋ ਬਿਰਲਾ ਆਪ ਪਛਾਣੇ ਜੀਓ ਪਰ ਮਿਲ ਪ੍ਰਭ ਮਿਲੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤਪਤਾਸੇ ਨੰਦ ਖਸਮ ਕਹਿ ਭਾਣੇ ਜੀਓ ਹੱਥੀਂ ਦਿੱਤੀ ਪ੍ਰਭ ਦੇਵਨ ਹਾਰੇ ਜਨ ਮਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਓ ਮਾਇਆ ਮਨ ਮਹੱਲਾ ਪੰਜਵਾਂ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੇ ਦੁੱਖ ਡੇਰਾ ਢਾਇਆ ਜੀਓ ਮੰਤਨ ਵਸਿਆ ਸੱਚਾ ਸੋਈ ਬਿਖੜਾ ਥਾਨ ਨ ਦਿਸੇ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸੁਆਮੀ ਆਇਆ ਜੀਓ ਜੋ ਕੁਝ ਕਰੇ ਸੋ ਆਪੇ ਆਪੇ ਬੁੱਧ ਸਿਆਣੂ ਕਿਸ਼ੂ ਨਾ ਜਾਪੇ ਆਪਣਿਆਂ ਸੰਤਾਂ ਨੂੰ ਆਪ ਸਹਾਏ ਪਰਮ ਭੁਲਾਵਾ ਲਾਇਆ ਜੀਓ ਚਰਨ ਕਮਲ ਜਨ ਕਾ ਆਧਾਰੋ ਆੜ ਪੈ ਰਾਮ ਨਾਮ ਵਪਾਰੋ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਓ ਮਾਝ ਮੁਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ 'ਤੇ ਆਈਏ ਸੋ ਰਿਦਾ ਸੁਹੇਲਾ ਜਿਤ ਹਰ ਗੁਣ ਗਾਈਏ ਸਤ ਅਰਤ ਸੁਹਾਵੇ ਜਿਤ ਵਸੇ ਹਰ ਜਨ ਸੱਚੇ ਨਾਮ ਬਿਟੋ ਕੁਰਬਾਣੋ ਜੀ ਸੱਚ ਵਡਾਈ ਕੀਮ ਨ ਪਾਈ ਕੁਦਰਤ ਕਰਮ ਨ ਕਹਿਣਾ ਜਾਈ ਤਿਆਹ ਤੈ ਜੀਵੇ ਜਨ ਤੇਰੇ ਸਤ ਸ਼ਬਦ ਮਨ ਭਾਣੋ ਜੀਓ ਸੱਚ ਲੰਡ ਵਟ ਭਾਗੀ ਪਾਈਏ ਗੁਰਪ੍ਰਸਾਦੀ ਹਰ ਗੁਣ ਗਾਈਏ ਰੰਗ ਰਤੇ ਤੇਰੇ ਤਦ ਪਾਵੇ ਸੱਚ ਨਾਮ ਨਿਸ਼ਾਨੋ ਜੀਓ ਸੱਚੇ ਅੰਤ ਨ ਜਾਣੇ ਕੋਈ ਥਾਨ ਥਰੰਤਰ ਸੱਚਾ ਸੋਈ ਨਾਨਕ ਸੱਚ ਧਿਆਈਏ ਸਦ ਹੀ ਅੰਤਰ ਜਾਮੀ ਜਾਣੋ ਜੀਓ ਮਾਝ ਮੁਹੱਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕੜੀ ਮੂਰਤ ਸਿਮਰਤ ਪਲ ਵੰਜੇ ਜੀਵਨ ਸਬਰਤ ਸਤਿ ਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਰ ਹਰ ਪ੍ਰਭ ਸਾਥੇ ਪੈ ਪਵ ਪਰਮ ਖੋਇਆ ਗੁਰ ਪੂਰੇ ਦੇਖਾਂ ਸਭਨੀ ਜਾਈ ਜੀਓ ਪਵ ਸਮਰੱਥ ਵੜੂ ਚ ਪਾਰਾ ਨੌ ਦਿਨ ਨਾਮ ਪਰੇ ਭੰਡਾਰਾ ਆਦਿ ਅੰਤ ਮੱਧ ਪ੍ਰਭ ਸੋਈ ਦੂਜਾ ਲਵਿਨ ਲਾਈ ਜੀਓ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚੇ ਜਾਚੇ ਸਾਦਰ ਵਾਲਾ ਦੇ ਦਾ ਨਾਨਕ ਜਨ ਮੰਗੇ ਸਦਾ ਸਦਾ ਹਰ ਧਿਆਈ ਜੀਓ ਮਾਝ ਮੁਹੱਲਾ ਪੰਜਵਾਂ ਇੱਥੇ ਤੂੰ ਹੈ ਆਗੇ ਆਪੇ ਜੀ ਜੰਤਰ ਸਭ ਤੇਰੇ ਥਾਪੇ ਤਦੁਰ ਨਵਨ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜੀਓ ਰਸਨਾ ਜਪ ਜਪ ਜੀਵੈ ਸੁਆਮੀ ਪਾਰ ਬ੍ਰਹਮ ਪ੍ਰਵੰਤਰ ਜਾਮੀ ਜਿਨ ਸੇਵਿਆ ਤਿਨ ਹੀ ਸੁਖ ਪਾਇਆ ਸੋ ਜਨਮ ਨਾ ਜੂਏ ਹਾਰੀ ਜੀਓ ਨਾਮ ਅਵਖਤ ਜਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਹੈ ਕਾਰੀ ਜੀਓ ਦਿਸ਼ ਤਰ ਆਪਣਾ ਦਾਸ ਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਬਿਨ ਹੋਰ ਦੂਜਾ ਨਾਹੀ ਬਾਬਾ ਨਾਨਕ ਏ ਮਤ ਸਾਰੀ ਜੀਓ ਮਾਝ ਮੁਹੱਲਾ ਪੰਜਵਾਂ ਮੰਤਨ ਰੱਤਾ ਰਾਮ ਪਿਆਰੇ ਸਰਬਸ ਦੀਜੇ ਆਪਣਾ ਵਾਰੇ ਆਟ ਪਹਿਰ ਗੋਬਿੰਦ ਗੁਣ ਗਾਈਏ ਬਿਸਨ ਕੋਈ ਸਾਸਾ ਜੀਓ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਤਸੰਗ ਵਿਚਾਰਾ
साधु संग तरी जय सागर ठा सागर कटिए जमकी फासा जियो। चार पदार्थ हर की सेवा पार जात जब लाखे पेवा काम क्रोध कलवे गुर काटे पूर्ण होई आसा जियो। पूर्ण भाग पै जिस प्राणी साध संग मिले सारंग पाणी नानक नाम वसिया जिद अंतर प्रवान ग्रस्त उदासा जियो। माज मोहल्ला पांजमा सिमरत नाम हृदय सुख पाया कर कृपा भक्ति प्रगटाया सत्संग मिल हर हर जपिए बिनसे आल सरोगा जियो। जाके ग्रह नव निध हर पाही तिस मिलिया जिस पुरब कमाई ज्ञान ध्यान पूर्ण परमेश्वर प्रसवना गल्ला जोगा जियो। किनमे थाप थापन हारा आप एकंती आप सारा लेप नहीं जग जीवन दाते दर्शन डिठे लैन बजोगा जियो। अंचल लाए सब श्रेष्ठ त्राय अपना नाव आप जपाई गुर बोध पाया कृपा ते नानक तो संजोगा जियो। माज मोहल्ला पंजमा सोई करना जे आप कराए जिथे रखे सब भरी जाए सोई सियाणा सो पदवंता हुक्म लगे जस मीठा जियो। सब परोई एक धागै जिस लाए लाए सो चरणी लागे ऊंद कवल जिस होए प्रगासा तिन सर्व निरंजन डीठा जियो। तेरी महिमा तू है जाने अपना आप तू आप पछाणे हम बलिहारी संतन तेरे जिन काम क्रोध लोभ पीठा जियो। तू नरवैर संत तेरे निर्मल जिन देखे सब उतरे कलमल नानक नाम त्याए त्याए जीव है बिनस्या परम पौ ठा जियो। माज मोहल्ला पंजमा झूठा मंगण जे कोई मंगे तिसको मरते घड़ी न लागे पार ब्रह्म जो सदही सेवै सो गुर मिल निश्चल कहना। प्रेम भगत जिसके मन लागी गुण गावे अंदर नित जागी बां पकड़ ते स्वामी मेले जिसके मस्तक लैना। चरण कमल भगता मन बूठे बिन परमेश्वर सगले मुठे संत जना की धूड़ नित बांछे नाम सच्चे का गहना। उठत बैठ हर हर गाइये जिस मृत पर निचल पाइये नानक प्रभु दयाला तेरा कीता सहना। राग माज अष्टपदियां बैला पहला घर पहला इक ओंकार सतगुर प्रसाद शमदर गाए हुक्म सवाए सच्चे दर गए महल बुलाए सच्चे दीन दयाल मेरे साहबा सच्चे मन पति आवणिया। हम वारी जो वारी शब्द सुहावणिया अमृत नाम सदा सुखदाता गुरमती मन वसावणिया। रहाओ ना को मेरा हूँ किसकेरा साचा ठाकुर तैबण मेरा हमें कर कर जाए कनेरी कर अवगुण पछो तावणिया। हुक्म छाणे सो हर गुण बखाणे गुर के शब्द नाम निशाने सबना का दर लिखे सच्चे छूट नाम सुहावणिया। मन पूला ठौर न पाए जमदर बद्दा चोटा खाए बिन नामे को संग न साथी मुक्ते नाम ते आवणिया। सागत कूड़े सच न पावे दुबदा बांदा आवे जावे लिख्या लेखन बेटे कोई गुरमुख मुक्त करावणिया। पेड़े पर जातो नाही झूठ बछुनी रोवे ताही अवगुण मुठ्ठी महल न पाए अवगुण गुण बख्शावणिया। पेड़े जन जाता प्यारा गुरमुख बूझे तत् बेचारा आवण जाना ठाकर हाए सच्चे नाम समावणिया। गुरमुख बूझे कत कहावे सच्चे ठाकुर साचो पावे नानक सच कहे बेनंती सच मिले गुण गावणिया। माज महला तीजा घर पहला कर्म होवे सतगुरु मिलाए सेवा सुरत शब्द चित लाए हमे मार सदा सुख पाया माया मोह चुकावणिया। हो वारी जो वारी सतगुर के बलिहारणिया गुरमति प्रगास होवा जे अंदर हर गुण गावणिया। रहाओ तन मन खोजे तन पाए धावत राखे ठाकर हाए गुर की बाणी अंदन गावे सहजे भगत करावणिया। इस काया अंदर वस्त संखा गुरमुख साच मिले ता वेखा नौ दरवाजे दसवें मुक्तान हर शब्द बजावणिया। सच्चा साहब सच्चे नाई गुर प्रसादी मन वसाई अंदन सदा रहे रंगराता दर सच्चे सो जो सो पावणिया।
ਦਰ ਸੱਚੇ ਸੋਝੀ ਪਾਵਣਿਆ, ਪਾਪੁਨ ਕੀ ਸਾਰ ਨ ਜਾਣੀ, ਦੂਜੇ ਲਾਗੀ ਭਰਮ ਪੁਲਾਣੀ, ਅਗਿਆਨੀ ਅੰਧਾ ਮਗਨ ਜਾਣੇ, ਫਿਰ ਫਿਰ ਆਵਣ ਜਾਵਣਿਆ। ਗੁਰ ਸੇਵਾ ਤੇ ਸਦਾ ਸੁਖ ਪਾਇਆ, ਹਉਮੈ ਮੇਰਾ ਠਾਕ ਰਹਾਇਆ, ਗੁਰਸਾਖੀ ਮਿਟਿਆ ਹੁੰਦਿਆ, ਰੱਬ ਅਜਰ ਕਪਾਟ ਖੁਲਾਵਣਿਆ। ਹਉਮੈ ਮਰ ਮਨ ਵਸਾਇਆ, ਗੁਰ ਚਰਨੀ ਸਦਾ ਚਿਤ ਲਾਇਆ, ਗੁਰ ਕਿਰਪਾ ਤੇ ਮੰਡਨ ਮਿਲਣਾ, ਨਿਰਮਲ ਨਾਮ ਤੇ ਆਵਣਿਆ। ਜੀਵਨ ਮਰਨਾ ਸਭ ਤੁਧੇ ਤਾਹੀਂ, ਜਿਸ ਬਖਸ਼ੇ ਤਿਸ ਦੇ ਵਡਿਆਏ, ਨਾਨਕ ਨਾਮ ਤੇ ਆਏ ਸਦਾ ਤੂੰ, ਜੰਮਣ ਮਰਨ ਸਵਾਰਣਿਆ। ਮਾਜ ਮਹੱਲਾ ਤੀਜਾ, ਮੇਰਾ ਪ੍ਰਭ ਨਿਰਮਲ ਗਮ ਅਪਾਰਾ, ਤੇ ਤਕੜੀ ਤੋਲੇ ਸੰਸਾਰਾ, ਗੁਰਮੁਖ ਹੋਵੇ ਸੋਈ ਬੂਝੇ, ਗੁਣ ਕੈ ਗੁਣੀ ਸਮਾਵਣਿਆ। ਹਉ ਵਾਰੀ ਜੋ ਵਾਰੀ ਹਰ ਕਾ ਨਹਾ ਮਨ ਵਸਾਵਣਿਆ, ਜੋ ਸਚ ਲਾਗੇ ਸੇ ਅੰਦਨ ਜਾਗੇ, ਦਰ ਸੱਚੇ ਸੋਭਾ ਪਾਵਣਿਆ ਰਹਾਓ। ਆਪ ਸੁਣੇ ਤੈਂ ਆਪੇ ਵੇਖੇ, ਜਿਸਨੂੰ ਨਦ ਕਰੇ ਸੋਈ ਜਨ ਲੇਖੇ, ਆਪੇ ਲਾਏ ਲਏ ਸੋ ਲਾਗੇ, ਗੁਰਮੁਖ ਸੱਚ ਕਮਾਵਣਿਆ। ਜਿਸ ਆਪ ਲਾਏ ਸੋ ਕਿੱਥੇ ਹੱਥ ਪਾਏ, ਪੂਰਵ ਲਿਖਿਆ ਨਾ ਮੇਟਣਾ ਜਾ, ਪੂਰਵ ਲਿਖਿਆ ਸੋ ਮੇਟਣਾ ਨਾ ਜਾਏ, ਜਿਨ ਸਤਿਗੁਰ ਮਿਲਿਆ ਸੇਵੜ ਪਾਗੀ, ਪੂਰੇ ਕਰਮ ਮਿਲਾ ਬਣਿਆ। ਪੇਹੀੜੇ ਤਨੇ ਅੰਦਨ ਸੁੱਤੀ, ਕੰਤ ਵਿਸਾਰੀ ਅਵਗਣ ਮੁੱਤੀ, ਅੰਦਨ ਸਦਾ ਫਿਰੇ ਬਿੱਲ ਲਾਂਦੀ, ਬਿਨ ਪਿਰ ਨੀਂਦ ਨ ਪਾਵਣਿਆ। ਪੇਹੀੜੇ ਸੁਖ ਦਾਤਾ ਜਾਤਾ, ਹਉਮੈ ਮਾਰ ਗੁਰ ਸ਼ਬਦ ਪਛਾਤਾ, ਸੇ ਸੁਹਾਵੀ ਸਦਾ ਪਿਰ ਰਾਵੇ, ਸੱਚ ਸ਼ਿੰਗਾਰ ਬਣਾ ਬਣਿਆ। ਲੱਖ ਚੁਰਾਸੀ ਜੀ ਉਪਾਏ, ਜਿਸਨੂੰ ਨਦ ਕਰੇ ਤਿਸ ਗੁਰੂ ਮਲਾਏ, ਕਿਲਵਰ ਕਾਢ ਸਦਾ ਜਨ ਨਿਰਮਲ, ਦਰ ਸੱਚੇ ਨਾਮ ਸੁਹਾਵਣਿਆ। ਲੇਖਾ ਮੰਗੇ ਤਾਂ ਕਿਨ ਦੀਏ, ਸੁੱਖ ਨਾਹੀਂ ਪੁਨ ਦੂਏ ਧੀਏ, ਆਪੇ ਬਖਸ਼ ਲੈ ਪ੍ਰਭ ਸਾਚਾ, ਆਪੇ ਬਖਸ਼ ਮਲਾ ਬਣਿਆ। ਆਪ ਕਰੇ ਤੈਂ ਆਪ ਕਰਾਇਆ, ਪੂਰੇ ਗੁਰ ਕੇ ਸ਼ਬਦ ਮਲਾਏ, ਆਪ ਕਰੇ ਤੂੰ ਆਪ ਕਰਾਏ, ਪੂਰੇ ਗੁਰ ਕੇ ਸ਼ਬਦ ਮਲਾਏ, ਨਾਨਕ ਨਾਨਕ ਨਾ ਮਿਲੇ ਵਡਿਆਈ, ਆਪੇ ਮੇਲ ਮਿਲਾ ਬਣਿਆ। ਮਾਜ ਮਹੱਲਾ ਤੀਜਾ, ਇੱਕੋ ਆ ਫਿਰੇ ਪ੍ਰਸ਼ੰਨਾ, ਗੁਰਮੁਖ ਵੇਖਾਂ ਤਾਂ ਇਹ ਮਨ ਭਿੰਨਾ, ਤਿਸ਼ਨਾ ਤਜ ਗੁਰਮਤ ਮਨ ਇੱਕ ਦਿਗ ਕਰ ਆਇਆ, ਸੱਚੇ ਰੰਗ ਰਗਾਵਣਿਆ ਰਹਾਉ। ਇਹ ਜਗ ਪੂਲਾ ਤਿਸ਼ਨਾ ਤਜ ਸਹਿ ਸੁਖ ਪਾਇਆ, ਇੱਕੋ ਮਨ ਵਸਾਵਣਿਆ, ਹਉ ਵਾਰੀ ਜੋ ਵਾਰੀ ਇੱਕ ਸਿਉਂ ਸੱਚ ਚਿੱਤ ਲਾਵਣਿਆ, ਗੁਰਮਤੀ ਮਨ ਇਕਤ ਕਰ ਆਇਆ, ਸੱਚੇ ਰੰਗ ਰਗਾਵਣਿਆ ਰਹਾਉ। ਇਹ ਜਗ ਭੂਲਾ ਤੈਂ ਆਪ ਲਾਇਆ, ਇੱਕ ਵਸਾ ਦੂਜੇ ਲੋ ਪਾਇਆ, ਅੰਦਨ ਸਦਾ ਫਿਰੇ ਪ੍ਰਭ ਭੂਲਾ, ਬਿਨ ਨਾਮੇ ਦੁੱਖ ਪਾਵਣਿਆ। ਜੋ ਰੰਗਰਾਤੇ ਕਰਮ ਵਿਦਾਤੇ, ਗੁਰਸੇਵਾ ਤੇ ਜੁਗ ਚਾਰੇ ਜਾਤੇ, ਜਿਸਨੂੰ ਆਪ ਦੇ ਵਡਿਆਈ, ਹਰ ਕੇ ਨਾਮ ਸਮਾਵਣਿਆ। ਮਾਇਆ ਮੋਹ ਹਰ ਚੇਤੇ ਨਾਹੀਂ, ਜੰਪਰ ਬੰਦਾ ਦੁੱਖ ਸਹਾਈ, ਅੰਨਾ ਬੋਲਾ ਕਿਛ ਨਦਰ ਨ ਆਵੇ, ਮਨ ਮੁਖ ਪਾਪ ਚਾ ਪਾਪ ਪਚਾਵਣਿਆ। ਇੱਕ ਰੰਗਰਾਤੇ ਜੋ ਤੁਦੇ ਆਪ ਲਿਵ ਲਾਏ, ਪਾਏ ਭਗਤ ਤੇਰੇ ਮਨ ਪਾਏ, ਸਤਿਗੁਰ ਸੇਵਨ ਸਦਾ ਸੁਖਦਾਤਾ, ਸਭ ਇੱਛਾ ਆਪ ਪੁਜਾਵਣਿਆ। ਹਰ ਜੋ ਤੇਰੀ ਸਦਾ ਸ਼ਰਨਾਈ, ਆਪੇ ਬਖਸ਼ੇ ਦੇ ਵਡਿਆਈ, ਜਮ ਕਾ ਤਿਸ ਨੇੜ ਨ ਆਵੇ, ਜੋ ਹਰ ਹਰ ਨਾਮ ਤੇ ਆਵਣਿਆ। ਅੰਦਰ ਰਾਤੇ ਜੋ ਹਰ ਪਾਏ, ਮੇਰੇ ਪ੍ਰਭ ਮੇਲੇ ਮੇਲ ਮਿਲਾਏ, ਸਦਾ ਸਦਾ ਸੱਚੇ ਤੇਰੀ ਸ਼ਰਨਾਈ, ਤੂੰ ਆਪੇ ਸੱਚ ਪੁਜਾਵਣਿਆ। ਜਿਸ ਸੱਚਾ ਸੇ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਵਖਾਣੇ, ਨਾਨਕ ਨਾਮ ਰਤੇ ਬੈਰਾਗੇ, ਨਿਜ ਕਰ ਤਾੜੀ ਲਾਵਣਿਆ। ਮਾਜ ਮਹੱਲਾ ਤੀਜਾ, ਸ਼ਬਦ ਮਰੇ ਸੋ ਮੂੰਹ ਆ ਜਾਪੇ, ਕਾਲ ਜਾਪੇ ਦੁੱਖ ਨਾ ਸੰਤਾਪੇ, ਜੋਤੀ ਵਿੱਚ ਮਨਜੋਤ ਸਮਾਣੀ, ਸੁਣਮਨ ਸੱਚ ਸਮਾਵਣਿਆ। ਹਉ ਵਾਰੀ ਜੋ ਵਾਰੀ ਹਰ ਕੇ ਨਾਹੇ ਸੋਭਾ ਪਾਵਣਿਆ, ਸਤਿਗੁਰ ਸੇਵ ਸੱਚ ਜਿਤ ਲਾਇਆ, ਗੁਰਮਤੀ ਸਹਿ ਸਮਾਵਣਿਆ ਰਹੋ। ਕਾਇਆ ਕੱਚੀ ਕੱਚਾ ਚੀਰ ਹੰਡਾਏ, ਦੂਜੇ ਲਾਗੀ ਮਹਿਲ ਨ ਪਾਏ, ਅੰਦਨ ਜਲਤੀ ਫਿਰੇ ਦਿਨ ਰਾਤੀ, ਬਿਨ ਪਿਰ ਬਹੁਤ ਪਾਵਣਿਆ। ਦੇਹੀ ਜਾਤ ਨੇ ਆਗੇ ਜਾਏ, ਜਿੱਥੇ ਲੇਖਾ ਮੰਗੀਏ ਤਿੱਥੇ ਛੂਟੇ ਸੱਚ ਕਮਾਏ, ਸਤਿਗੁਰ ਸੇਵਨ ਸੇਤਨ ਬੰਤੇ, ਇੱਥੇ ਉੱਥੇ ਨਾਮ ਸਮਾਵਣਿਆ। ਪੈ ਪਾਏ ਸ਼ਿੰਗਾਰ ਬਣਾਏ, ਗੁਰਪ੍ਰਸਾਦੀ ਮਹਿਲ ਕਰ ਪਾਏ, ਅੰਦਰ ਸਦਾ ਰਵੇ ਦਿਨ ਰਾਤੀ, ਮਜੀਠੇ ਰੰਗ ਬਣਾ ਬਣਿਆ। ਸਵਨਾ ਪਿਰ ਵਸੈ ਸਦਾ ਨਾਲੇ, ਗੁਰਪ੍ਰਸਾਦੀ ਕੋ ਨਦਰ ਨਿਹਾਲੇ, ਮੇਰਾ ਪ੍ਰਭ ਅਤ ਉੱਚੋ ਉੱਚਾ ਕਰ ਕਿਰਪਾ ਆਪ ਮਿਲਾ ਬਣਿਆ। ਮਾਇਆ ਮੋਹ ਇਹ ਜਗਸੂਤਾ, ਨਾਮ ਸਾਰ ਅੰਤ ਵਿਗੂਤਾ, ਜਿਸਤੇ ਸੁੱਤਾ ਸੋ ਜਗਾਏ, ਗੁਰਮਤ ਸੋ ਜੀ ਪਾਵਣਿਆ। ਅਪਿਓ ਪੀਏ ਸੋ ਭਰਮ ਗਵਾਏ, ਗੁਰਪ੍ਰਸਾਦ ਦੀ ਮੁਕਤ ਗਤ ਪਾਏ, ਭਗਤੀ ਰੱਤਾ ਸਦਾ ਬਿਰਾਗੀ, ਆਪ ਮਾਰ ਮਿਲਾ ਬਣਿਆ।
ਆਪ ਉਪਦੇਸ਼ ਧੰਦੇ ਲਾਏ, ਲੱਖ ਚੁਰਾਸੀ ਰਿਚਕ ਆਪ ਅਪੜਾਏ। ਨਾਨਕ ਨਾਮ ਧਿਆਏ ਸਚ ਰਾਤੇ, ਜੋ ਤਿਸ ਪਾਵੇ ਸੋ ਕਾਰ ਕਰਾਵਣਿਆ। ਮਾਜ ਮੁਹੱਲਾ ਤੀਜਾ। ਅੰਦਰ ਹੀਰਾ ਲਾਲ ਬਣਾਇਆ, ਗੁਰ ਕੇ ਸ਼ਬਦ ਪਰਖ ਪਰਖਾਇਆ। ਜੇ ਸੱਚ ਪੱਲੇ ਸੱਚ ਬਣਖਾਣੇ, ਸੱਚ ਕਸਵੱਟੀ ਲਾਵਣਿਆ। ਹਉ ਵਾਰੀ ਜੋ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ। ਅੰਜਨ ਮਾਹਿ ਨਿਰੰਜਨ ਪਾਈਏ, ਜੋਤੀ ਜੋਤ ਮਿਲਾ ਬਣਿਆ ਹਉ ਰਹਾਉ। ਇਸ ਕਾਇ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਨਾਮ ਨਿਰੰਜਨ ਅਤ ਅਗਮਯ ਪਾਰਾ। ਗੁਰਮੁਖ ਹੋਵੇ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ। ਮੇਰਾ ਠਾਕੁਰ ਸੱਚ ਦਰਡਾਏ, ਗੁਰਪ੍ਰਸਾਦੀ ਸੱਚ ਚਿਤ ਲਾਏ। ਸੱਚੋ ਸੱਚ ਵਰਤੇ ਸਭਨੀ ਥਾਈਂ, ਸੱਚੇ ਸੱਚ ਸਮਾਵਣਿਆ। ਬੇਪਰਵਾਹ ਸੱਚ ਮੇਰਾ ਪਿਆਰਾ, ਕਿਲਵਖ ਅਵਗੁਣ ਕਾਟਣ ਹਾਰਾ। ਪ੍ਰੇਮ ਪ੍ਰੀ ਸਦਾ ਧਿਆਈਏ, ਪੈ ਪਾਏ ਭਗਤ ਦੜਾ ਬਣਿਆ। ਤੇਰੀ ਭਗਤ ਸੱਚੀ ਜੇ ਸੱਚੇ ਪਾਵੇ, ਆਪੇ ਦੇ ਨਾ ਪਛੋਤਾਵੇ। ਸਭਨਾ ਜੀਆਂ ਕਾਏ ਕੋ ਦਾਤਾ, ਸ਼ਬਦੇ ਮਾਰ ਜਵਾ ਬਣਿਆ। ਹਰ ਤੁਧ ਬਾਜੋ ਮੈਂ ਕੋਈ ਨਾਹੀਂ, ਹਰ ਤੁਧ ਦੇ ਸੇਵੀ ਤੈਂ ਤੁਧ ਸਲਾਹੀਂ। ਆਪੇ ਮੇਲਿਓ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ। ਮੈਂ ਹੋਰ ਨਾ ਕੋਈ ਤੁਧੇ ਜਿਹਾ, ਤੇਰੀ ਨਦਰ ਸੀ ਜਿਸ ਦੇਹਾ। ਅੰਦਰ ਸਾਰ ਸਮਾਲ ਹਰ ਰਾਖੇ, ਗੁਰਮੁਖ ਸਹਿਜ ਸਮਾਵਣਿਆ। ਤੁਧੇ ਬਣ ਮੈਂ ਹੋਰ ਨਾ ਕੋਈ, ਤੁਧੇ ਆਪੇ ਸਿਰਜੀ ਆਪੇ ਗੋਈ। ਤੂੰ ਆਪੇ ਹੀ ਕੜਭੰਨ ਸਵਾਰੇ, ਨਾਨਕ ਨਾਮ ਸੁਹਾਵਣਿਆ। ਬਾਜ ਮੁਹੱਲਾ ਤੀਜਾ। ਸਭ ਕੜ ਆਪੇ ਭੋਗਣ ਹਾਰਾ, ਲੱਖ ਵਰਤੇ ਗਮ ਅਪਾਰਾ। ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ, ਸਹਿਜੇ ਸੱਚ ਸਮਾਵਣਿਆ। ਹਉ ਵਾਰੀ ਜੋ ਵਾਰੀ, ਗੁਰ ਸ਼ਬਦ ਮਨ ਵਸਾਵਣਿਆ। ਸ਼ਬਦ ਸੂਜੈ ਤਾਂ ਮਨ ਸਿਉ ਲੂਜੈ, ਮਨਸਾ ਮਾਰ ਸਮਾਵਣਿਆ ਰਹਾਉ। ਪੰਚ ਦੂਤ ਮੋਹੇ ਸੰਸਾਰਾ, ਮਨਮੁਖ ਅੰਦੇ ਸੁਧ ਨਾ ਸਾਰਾ। ਗੁਰਮੁਖ ਹੋਵੇ ਸੋ ਆਪਣਾ ਕਰ ਰਾਖੇ, ਪੰਚ ਦੂਤ ਸ਼ਬਦ ਪਚਾਵਣਿਆ। ਇਹ ਗੁਰਮੁਖ ਸਦਾ ਸੱਚੇ ਰੰਗ ਰਾਤੇ, ਸਹਿਜੇ ਪ੍ਰਭ ਸੇਵੇ ਅੰਦਨ ਮਾਤੇ। ਮਿਲ ਪ੍ਰੀਤਮ ਸੱਚੇ ਗੁਣ ਗਾਵੇ, ਹਰ ਦਰ ਸੋਭਾ ਪਾਵਣਿਆ। ਇੱਕ ਮੇਕੇ ਆਪ ਪਾਇਆ, ਦੁਬਦਾ ਦੂਜਾ ਤ੍ਰਿਬਦ ਮਾਇਆ। ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾਵਣਿਆ। ਸਭ ਹੈ ਸੱਚਾ ਜੇ ਸੱਚੇ ਪਾਵੇ, ਜਿਨ ਸੱਚ ਜਾਤਾ ਸੋ ਸਹਿਜ ਸਮਾਵੇ। ਗੁਰਮੁਖ ਕਰਨੀ ਸੱਚ ਸੇਵੇ, ਸੱਚੇ ਜਾਏ ਸਮਾਵਣਿਆ। ਸੱਚੇ ਬਾਜੋ ਕੋ ਅਵਰ ਨ ਦੂਆ, ਦੂਜੇ ਲਾਗ ਜਗ ਖਪ ਖਪ ਮੂਆ। ਗੁਰਮੁਖ ਹੋਵੇ ਸੋ ਇੱਕੋ ਜਾਣੇ, ਇੱਕੋ ਸੇਵ ਸੁਖ ਪਾਵਣਿਆ। ਜੀ ਜਨ ਸਭ ਸਰਨ ਤੁਮਾਰੀ, ਆਪੇ ਧਰ ਦੇਖੇ ਕੱਚੀ ਪੱਕੀ ਸਾਰੀ। ਅੰਦਨੇ ਆਪੇ ਕਾਰ ਕਰਾਏ, ਆਪੇ ਮੇਲ ਮਿਲਾ ਬਣਿਆ। ਤੂੰ ਆਪੇ ਮੇਲੇ ਵੇਖੇ ਹਦੂਰ, ਸਮੇਂ ਆਪ ਰਹਿਆ ਭਰਪੂਰ। ਨਾਨਕ ਆਪੇ ਆਪ ਵਰਤੇ, ਗੁਰਮੁਖ ਸੋਜੀ ਪਾਵਣਿਆ। ਮਾਜ ਮਹੱਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵੇਲੇ ਕਿਨੈ ਚੱਖ ਡੀਠੀ। ਅੰਤਰ ਪ੍ਰਗਾਸ ਮਹਾਰਸ ਪੀਵੇ, ਦਰ ਸੱਚੇ ਸ਼ਬਦ ਵਜਾ ਬਣਿਆ। ਹਉ ਵਾਰੀ ਜੋ ਵਾਰੀ, ਗੁਰਚਰਨੀ ਚਿਤਲਾ ਬਣਿਆ। ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾਵੈ ਮੈਲ ਚੁਕਾ ਬਣਿਆ ਰਹਾ। ਤੇਰਾ ਸੱਚੇ ਕਿਨੇ ਅੰਤ ਨ ਪਾਇਆ, ਗੁਰਪ੍ਰਸਾਦ ਕਿਨੇ ਬਿਰਲੇ ਚ ਦਲਾਇਆ। ਤੁਧ ਸਲਾਹਿਨ ਹਰ ਰੱਜਾ ਕਬੂ, ਸੱਚੇ ਨਾਵੇਂ ਕੀ ਪੁਖਲਾ ਬਣਿਆ। ਇੱਕੋ ਵੇਖਾ ਅਵਰ ਨਬੀਆ, ਗੁਰਪ੍ਰਸਾਦੀ ਅੰਮ੍ਰਿਤ ਪੀਆ। ਗੁਰ ਕੇ ਸ਼ਬਦ ਤਿਖਾ ਨਿਵਾਰੀ, ਸਹਿਜੇ ਸੁਖ ਸਮਾ ਬਣਿਆ। ਰਤਨ ਪਦਾਰਥ ਪਲਲ ਤੇ ਆਗੇ, ਮਨਮੁਖ ਅੰਦਾ ਦੂਜੇ ਪਾਏ ਲਾਗੇ। ਜੋ ਬੀਜੇ ਸੋਈ ਫਲ ਪਾਏ, ਸੁਪਨੇ ਸੁੱਖ ਨ ਪਾਵਣਿਆ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ। ਅੰਦਨ ਸਦਾ ਰਹੇ ਪੈ ਅੰਦਰ, ਪੈ ਮਾਰ ਪਰਮ ਚੁਕਾਵਣਿਆ। ਪਰਮ ਚੁਕਾਇਆ ਸਦਾ ਸੁਖ ਪਾਇਆ, ਗੁਰਪ੍ਰਸਾਦ ਪਰਮ ਪਦ ਪਾਇਆ। ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਸ ਗਾ ਬਣਿਆ। ਸਿਮਰ ਸਾਤਰ ਵੇਦ ਵਖਾਣੇ, ਪਰਮੇ ਪੂਲਾ ਤੱਤ ਨਾ ਜਾਣੇ। ਬਿੰਦਗਨ ਸਤਿਗੁਰ ਸੇਵੇ ਸੁਖ ਨ ਪਾਏ, ਦੁੱਖੋ ਦੁੱਖ ਕਮਾਵਣਿਆ। ਆਪ ਕਰੇ ਕਿਸੇ ਆਖੇ ਕੋਈ, ਆਖਣ ਜਾਈਏ ਜੇ ਭੁੱਲਾ ਹੋਈ। ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਮਾਜ ਮੁਹੱਲਾ ਤੀਜਾ। ਆਪੇ ਰੰਗੇ ਸਹਿਜ ਸੁਭਾਏ, ਗੁਰ ਕੇ ਸ਼ਬਦ ਹਰ ਰੰਗ ਚੜਾਏ। ਮਨ ਤਨ ਰਤਾ ਰਸਨਾ ਰੰਗ ਚਲੂਲੀ, ਪਹਿ ਪਾਏ ਰੰਗ ਚੜਾ ਬਣਿਆ। ਹਉ ਵਾਰੀ ਜੋ ਵਾਰੀ, ਨਿਰਭਉ ਮਨ ਵਸਾ ਬਣਿਆ। ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ, ਬਿਖ ਪਹੁੰਚਲ ਸ਼ਬਦ ਤਰਾ ਬਣਿਆ ਰਹਾਉ।
ਮਨਮੁਖ ਮੁਗਧ ਕਰੇ ਚਿਤਰਾਈ, ਨਾਤਾ ਤੋਤਾ ਥਾਇ ਨ ਪਾਈ, ਜਿਹਾ ਆਇਆ ਤਿਹਾ ਜਾਸੀ, ਕਰ ਅਵਗਣ ਪੱਛੋ ਤਾਵਣਿਆ। ਮਨਮੁਖ ਅੰਧੇ ਕਿਛੂ ਨ ਸੂਝੇ, ਬਰਨ ਲਿਖਾਏ ਆਏ ਨਹੀਂ ਬੂਝੇ, ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਮੇ ਜਨਮ ਗਵਾਵਣਿਆ। ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਏ ਮੋਖ ਦੁਆਰ, ਅੰਦਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾ ਬਣਿਆ। ਰਸਨਾ ਹਰ ਰਸ ਰਾਤੀ ਰੰਗ ਲਾਏ, ਮੰਤਨ ਮੋਇਆ ਸਹਿਜ ਪਾਏ, ਸਹਿਜੇ ਪੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾ ਬਣਿਆ। ਜਿਸੇ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੇ ਸ਼ਬਦ ਸਹਿਜੇ ਸੁੱਖ ਸਮਾਵੇ, ਹੋਂ ਭਲੇ ਹਰਿ ਸਦਾ ਤਨ ਵਿਟੋ, ਗੁਰ ਸੇਵਾ ਚ ਦਲਾ ਬਣਿਆ। ਸੱਚਾ ਸੱਚੋ ਸੱਚ ਭਤੀਜੇ, ਗੁਰਪ੍ਰਸਾਦ ਅੰਦਰ ਅੰਦਰ ਭੀਜੇ, ਬੈਸ ਸਥਾਨ ਹਰਗੁਣ ਗਾਵੇ, ਆਪੇ ਕਰ ਸੱਤ ਮਨਾਵਣਿਆ। ਜਿਸਨੂੰ ਨਜ਼ਰ ਕਰੇ ਸੋ ਪਾਏ, ਗੁਰਪ੍ਰਸਾਦੇ ਹਉਮੈ ਜਾਏ, ਨਾਨਕ ਨਾਮ ਵਸੇ ਮਨ ਅੰਤਰ, ਦਰ ਸੱਚੇ ਸੋਭਾ ਪਾਵਣਿਆ। ਮਾਝ ਮੁਹੱਲਾ ਤੀਜਾ, ਸਤਿਗੁਰ ਸੇਵਾ ਵੱਡੀ ਵਡਿਆਈ, ਗੁਰੂ ਜੀ ਅਚਿੰਤ ਵਸੇ ਮੁਨਿਆਈ, ਹਰ ਜਿਉ ਸਫਲੋ ਪਿਰਖ ਅੰਮ੍ਰਿਤ, ਜਨ ਪੀਤਾ ਤਿਸ ਤਿਖਾ ਲਹਾਵਣਿਆ। ਹਉ ਵਾਰੀ ਜੋ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ, ਹਰ ਸਤਸੰਗਤ ਆਪੇ ਮੇਲਾ, ਗੁਰ ਸ਼ਬਦੀ ਹਰ ਗੁਣ ਗਾਵਣੇ ਹੋ ਰੋ। ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹਉਮੈ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ। ਬਿਨ ਗੁਰਨਾਮ ਨ ਪਾਇਆ ਜਾਏ, ਸਿੱਧ ਸਾਧਗ ਰਹੇ ਬਿਲ ਲਾਏ, ਬਿਨ ਗੁਰ ਸੇਵੇ ਸੁੱਖ ਨ ਹੋਵੀ, ਪੂਰੇ ਪਾ ਗੁਰ ਪਾਵਣਿਆ। ਇਹ ਮਨ ਆਰ ਸੀ ਕੋਈ ਗੁਰਮੁਖ ਵੇਖੇ, ਮੋਰ ਚਾਨਣ ਲੱਗ ਗਏ ਜਾਂ ਹਉਮੈ ਸੋਖੇ, ਅਨਹਦ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਸਮਾਵਣਿਆ। ਬਿਨ ਸਤਿਗੁਰੂ ਕਿ ਹੋ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ, ਆਪੇ ਆਪ ਆਪ ਮਿਲ ਰਹੇ ਆ ਸਹਿਜੇ ਸਹਿਜ ਸਮਾਵਣੇ। ਗੁਰਮੁਖ ਹੋਵੇ ਸੋ ਇੱਕ ਸਿਉਂ ਲਿਵਲਾਏ, ਦੂਜਾ ਪਰਮ ਗੁਰ ਸ਼ਬਦ ਚਲਾਏ, ਕਾਇਆ ਅੰਦਰ ਵਣਜ ਕਰੇ ਵਪਾਰਾ, ਨਾਮ ਨਿਧਾਨ ਸੱਚ ਪਾਵਣਿਆ। ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ, ਅੰਦਰ ਰੰਗ ਰਤਾ ਗੁਣ ਗਾਵੇ, ਅੰਦਰ ਮੈਲ ਬੁਲਾਵਣੇ ਹਾਂ। ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਪਾਗਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ। ਮਾਝ ਮੁਹੱਲਾ ਤੀਜਾ, ਆਪ ਬਨ ਜਾਏ ਤਾਂ ਸਭ ਕੁਛ ਪਾਏ, ਗੁਰ ਸ਼ਬਦੀ ਸੱਚੀ ਲਵਲਾਏ, ਸੱਚ ਬਣੰਜੇ ਸੱਚ ਸੰਗ ਰਹੇ, ਸੱਚ ਵਪਾਰ ਕਰਾ ਬਣਿਆ। ਹਉ ਵਾਰੀ ਜੋ ਵਾਰੀ ਹਰ ਗੁਣ ਅੰਦਨ ਗਾ ਬਣਿਆ, ਹਉ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦੇਵਾ ਬਣਿਆ ਰਹੋ। ਵੇਲਾ ਵਕਤ ਸਭ ਸੁਹਾਇਆ, ਜੇ ਸੱਚਾ ਮੇਰੇ ਮਨ ਪਾਇਆ, ਸੱਚੇ ਸੇਵੈ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾ ਬਣਿਆ। ਪਾਉ ਭੋਜਨ ਸਤਿਗੁਰ ਝੁੱਠੇ ਪਾਏ, ਅੰਨ ਰਸ ਚੁੱਕੇ ਹਰਸ ਮਨ ਵਸਾਏ, ਸੱਚ ਸੰਤੋਖ ਸਹਿਜ ਤੁਨ ਬਾਣੀ, ਪੂਰੇ ਗੁਰ ਤੇ ਪਾਵਣਿਆ। ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ, ਫਿਰ ਉਹ ਕਿੱਥੋਂ ਪਾਏ ਮੋਖ ਦੁਆਰਾ, ਮਨ ਮਨ ਜੰਮੇ ਫਿਰ ਫਰਿਆਵੇ, ਜਮਦਰ ਝੋਟਾ ਖਾਵਣਿਆ। ਸ਼ਬਦ ਦੇ ਸਾਧ ਜਾਣੇ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਿਖਾਣੇ, ਸੱਚੇ ਸੇਵ ਸਦਾ ਸੁਖ ਪਾਇਨ, ਨੌ ਨਿਦ ਨਾਮ ਮਨ ਵਸਾ ਬਣਿਆ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤਸੰਗਤ ਬਹਿ ਹਰ ਗੁਣ ਗਾਇਆ, ਅੰਦਨ ਹਰ ਸਲਾਹੇ ਸਾਚਾ, ਨਿਰਮਲ ਨਾਦ ਵਜਾ ਬਣਿਆ। ਮਨਮੁਖ ਖੋਟੀ ਰਾਸ ਖੋਟਾ ਪਸਾਰਾ, ਕੂੜ ਕਮਾਵਣ ਦੁੱਖ ਲਾਗੇ ਪਾਰਾ, ਪਰਮੇ ਪੂਲੇ ਫਿਰਨ ਦਿਨ ਰਾਤੀ, ਮਰ ਜਨਮੇ ਜਨਮ ਗਵਾ ਬਣਿਆ। ਸੱਚਾ ਸਹਿਮੈ ਅਤ ਪਿਆਰਾ, ਪੂਰੇ ਗੁਰ ਕੇ ਸ਼ਬਦ ਅਧਾਰਾ, ਨਾਨਕ ਨਾ ਮਿਲੇ ਵਡਿਆਈ, ਦੁੱਖ ਸੰਕਰ ਜਾਣਿਆ। ਮਾਝ ਮੁਹੱਲਾ ਤੀਜਾ, ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਨਾਮੇ ਸਭ ਭਰਮ ਭੁਲਾਣੀ, ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਇ ਨ ਪਾਵਣਿਆ। ਹਉ ਵਾਰੀ ਜੋ ਵਾਰੀ ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ ਰਹਾਵ। ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜੇ ਹੀ ਮਨਸਾ ਕਰ ਲਾਗੇ ਤੇ ਹਾ ਫਲ ਪਾਏ, ਸਤਿਗੁਰ ਦਾਤਾ ਸਮਨਾ ਬੱਥੂ ਕਾ, ਪੂਰੇ ਭਾਗ ਮਿਲਾ ਬਣਿਆ। ਇਹ ਮੈਨ ਮਹਿਲਾ ਇੱਕ ਨਾਂ ਤੇ ਆਏ, ਅੰਤਰ ਮਹਿਲ ਲਾਗੀ ਬਾ ਦੂਜੇ ਪਾਏ, ਤੱਟ ਤੀਰਥ ਦੇ ਸੰਤਰ ਪਵੇ, ਅਹੰਕਾਰੀ ਹੋਰ ਵਧੇਰੇ ਹਉਮੈ ਮਹਿਲਾ ਬਣਿਆ।
ਤੱਟ ਤੀਰਥ ਸੰਤਰ ਪਵੇ ਅਹੰਕਾਰੀ ਹੋਰ ਵਧੇਰ ਵਧੇਰੇ ਓਮੇ ਮਲਾਵਣ ਸਤਿਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੇ ਹਰ ਸਿਉ ਚਿਤ ਲਾਏ ਹਰ ਨਿਰਮਲ ਸੱਚ ਮਹਿਲ ਨ ਲਾਗੇ ਸੱਚ ਲਾਗੇ ਮਹਿਲ ਗਵਾਵਣਿਆ ਵਾਹਿਗੁਰੂ ਹੈ ਅੰਧ ਗਵਾਰਾ ਅਗਿਆਨੀ ਅੰਧਾ ਅੰਧੇ ਅੰਧਾਰਾ ਬਿਸ਼ਟਾ ਕੇ ਕੀੜੇ ਬਿਸ਼ਟਾ ਸੁਮਾਹੇ ਫਿਰ ਬਿਸ਼ਟਾ ਮਹਿ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੇ ਹਉਮੈ ਮਮਤਾ ਸ਼ਬਦੇ ਖੋਵੇ ਅੰਦਰ ਹਰਜੂ ਸੱਚਾ ਸੇਵੀ ਪੂਰੇ ਪਾ ਗੁਰ ਪਾਵਣਿਆ ਆਪੇ ਬਖਸ਼ੇ ਮੇਲ ਮਲਾਏ ਪੂਰੇ ਗਰ ਕੇ ਗੁਰ ਤੇ ਨਾਮ ਨਿਧ ਪਾਏ ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾਵਣਿਆ ਸਦਾ ਹਜੂਰ ਦੂਰ ਨ ਜਾਣੋ ਗੁਰ ਸ਼ਾਦੀ ਹਰ ਅੰਤਰ ਪਛਾਣੋ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਬਾਜ ਮੁਹੱਲਾ ਤੀਜਾ ਇੱਥੇ ਸਾਚੇ ਸੋ ਆਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਹਉ ਵਾਰੀ ਜੋ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵੇ ਸੱਚ ਸੁਮਾਵੇ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪੜੇ ਸਾਧ ਨਾ ਪਾਵੇ ਦੂਜੇ ਪਾਏ ਮਾਇਆ ਮਨ ਪਰਮਾਵੇ ਮਾਇਆ ਮੂਹ ਸਭ ਸ਼ੁੱਧ ਗਵਾਏ ਕਰੇ ਅਵਗੁਣ ਪਛੋ ਤਾਵਣਿਆ ਸਤਿਗੁਰ ਮਿਲੇ ਤਾਂ ਤੱਤ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ

ਸਮਾਵਣਿਆ ਮਾਝ ਮਹੱਲਾ ਤੀਜਾ ਉਤਪਦ ਪੜ੍ਹ ਲਓ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਦ ਹੋਵੇ ਗੁਰਮੁਖ ਵਰਤੇ ਸਵਿਆਪੇ ਸੱਚਾ ਗੁਰਮੁਖ ਪਾਏ ਸਮਾਵਣਿਆ ਹਉ ਵਾਰੀ ਜੋ ਵਾਰੀ ਗੁਰ ਪੂਰਾ ਮਨ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬਸੰਤਰ ਖਿਲੇ ਵਡਾਣੀ ਸੋ ਨਗੁਰਾ ਜੋ ਮਰਮਰ ਜੰਮੇ ਨਗੁਰੇ ਆਵਣ ਜਾਵਣਿਆ ਤਿੰਨ ਕਰਤੇ ਇੱਕ ਖੇਰ ਰਚਾਇਆ ਕਾਇਆ ਸਰੀਰੇ ਵਿੱਚ ਸਭ ਕੁਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾ ਬਣਿਆ ਸੱਚਾ ਸ਼ਾਹ ਵਜੇ ਬਣਜਾ ਸੱਚੇ ਬਣਜਾਰੇ ਸੱਚ ਬਣੰਜੇ ਗੁਰੂ ਹਿਤ ਪਿਆਰੇ ਸੱਚ ਬਿਹਾਜੇ ਸੱਚ ਕਮਾਵੇ ਸੱਚੋ ਸੱਚ ਕਮਾ ਬਣਿਆ ਬਿਨ ਰਾਸੀ ਕੋ ਵਧ ਕਿਉਂ ਪਾਏ ਮਨ ਭੂਲੇ ਲੋਕ ਸੁਭਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾ ਦੁੱਖ ਪਾਵਣਿਆ ਇੱਕ ਸੱਚ ਬਣੰਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨਮੁਖ ਅੰਦੇ ਫਿਰੇ ਬਤਾਲੇ ਜਿੱਥੇ ਵਤ ਹੋਵੇ ਤਿੱਥੋਂ ਕੋਈ ਨ ਪਾਵੇ ਮਨਮੁਖ ਪਰਮ ਪੁਲਾਵਣਿਆ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਤੇ ਆਵਣਿਆ ਮਾਝ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਜੇਤੋ ਅੰਤ ਹੋਏ ਸੁਖਾਈ ਹਰ ਅਗਮ ਗੋਚਰ ਨਾਥੇ ਜੋਨੀ ਸਤਿਗੁਰ ਕੇ ਪਾਏ ਪਾਵਣਿਆ।

ਲਿਖਿਆ ਸੁਖ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾ ਗੁਰ ਪਾਈਏ ਨਾਹੀ, ਸ਼ਬਦ ਮੇਲ ਮਿਲਾਵਣਿਆ। ਗੁਰਮੁਖ ਲਪਤ ਰਹੇ ਸੰਸਾਰੇ, ਗੁਰ ਕੈ ਤੱਕੀਏ ਨਾਮ ਅਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸ ਨੂੰ, ਆਪੇ ਖਬ ਦੁਖ ਪਾਵਣਿਆ। ਮਨਮੁਖੀ ਅੰਦੇ ਸੁਧ ਨਕਾਈ, ਆਤਮ ਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁਤ ਭਾਰ ਉਠਾਵੇ, ਬਿਨ ਮਜ਼ੂਰੀ ਭਾਰ ਪਹੁੰਚਾਵਣਿਆ। ਇਹ ਜਗਵਾੜੀ ਮੇਰਾ ਪ੍ਰਮਾਲੀ, ਸਦਾ ਸੰਭਾਲੇ ਕੋ ਨਾ ਹੀ ਖਾਲੀ, ਜਿਹੀ ਵਾਸ਼ ਨਾ ਪਾਏ ਤੇ ਹੀ ਵਰਤੇ ਵਾਸੂ ਵਾਸ ਬਜਾ ਜਣਾ ਬਣਿਆ। ਮਾਨਮਖ ਰੋਗੀ ਹੈ ਸੰਸਾਰ, ਸੁਖਦਾਤਾ ਵਿਸਰਿਆ ਗਮ ਅਪਾਰਾ, ਦੁਖੀਏ ਨਿਤ ਫਿਰੇ ਬਿਲ ਲਾਂਦੇ, ਬਿਨ ਗੁਰ ਸ਼ਾਂਤ ਨ ਪਾਵਣਿਆ। ਜਿਨ ਕੀਤੇ ਸੋਈ ਬਿਦ ਜਾਣੇ, ਆਪ ਕਰੇ ਤਾਂ ਹੁਕਮ ਛਾਣੇ, ਜਿਹਾ ਅੰਦਰ ਪਾਏ ਤੇ ਹਾ ਵਰਤੇ, ਆਪੇ ਬਾਹਰ ਪਾਵਣਿਆ। ਜਿਸ ਬਾਝੋਂ ਸੱਚੇ ਵੈ ਹੋਰ ਨ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੇ ਕਟੇ ਅੰਤਰ, ਜਿਸ ਦੇਵੇ ਸੋ ਪਾਵਣਿਆ। ਮਾਝ ਮੁਹੱਲਾ ਤੀਜਾ, ਅੰਮ੍ਰਿਤ ਨਾਮ ਮਨ ਵਸਾਏ, ਹੋਵੇ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਅਵਾਰੀ ਜੋ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਤੇ ਆਵਣਿਆ। ਰਹਾਵ ਅੰਮ੍ਰਿਤ ਬੋਲੇ ਸਦਾ ਮੁਖ ਬੈਣੀ, ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ, ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ, ਅਮਰਾਂ ਆਖ ਸੁਣਾਵਣਿਆ। ਅੰਮ੍ਰਿਤ ਰੰਗ ਰਤਲ ਬੁਲਾਈ, ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮੰਤਨ ਅੰਮ੍ਰਿਤ ਪਿਆਵਣਿਆ। ਸੋ ਕਿਛ ਕਰੇ ਜੋ ਚਿੱਤ ਨਾ ਹੋਈ, ਤਿਸਦਾ ਹੁਕਮ ਮੇਟ ਨਾ ਸਕੇ ਕੋਈ, ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆਵਣਿਆ। ਅਜਬ ਕੰਮ ਕਰਤੇ ਹਰ ਕੇਰੇ, ਮਨ ਭੁੱਲਾ ਜਾਂਦਾ ਫੇਰੇ, ਅੰਤ ਬਾਣੀ ਸੁਚਿਤ ਲਾਏ, ਅੰਮ੍ਰਿਤ ਸ਼ਬਦ ਵਸਾ ਵਜਾ ਬਣਿਆ। ਖੋਟੇ ਖਰੇ ਤੁਦੇ ਆਪ ਪਾਏ, ਤੁਦੇ ਆਪੇ ਪਰਖੇ ਲੋਕ ਸਵਾਏ, ਖਰੇ ਪਰਖ ਖਜਾਨੇ ਪਾਈਏ, ਖੋਟੇ ਪਰਮ ਪੁਲਾ ਬਣਿਆ। ਕਿਉਂ ਕਰ ਵੇਖਾਂ ਕਿਉਂ ਸਲਾਹੀ, ਗੁਰਪ੍ਰਸਾਦੀ ਸ਼ਬਦ ਸਲਾਹੀ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸਾ, ਤੂੰ ਭਾਣੇ ਅੰਮ੍ਰਿਤ ਪਿਆ ਬਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵ ਵੈਰੇ ਦੇ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ। ਮਾਝ ਮੁਹੱਲਾ ਤੀਜਾ, ਅੰਮ੍ਰਿਤ ਵਰਸੇ ਸਹਿਜ ਸੁਭਾਏ, ਗੁਰਮੁਖ ਬਿਰਲਾ ਕੋਈ ਜਨ ਪਾਏ, ਅੰਮ੍ਰਿਤ ਪੀ ਸਦਾ ਤਪਤਾਸੇ, ਕਰ ਕਿਰਪਾ ਤਿਸ਼ਨਾ ਬਜਾ ਬਣਿਆ। ਹਉ ਵਾਰੀ ਜੋ ਵਾਰੀ ਗੁਰਮੁਖ ਅੰਮ੍ਰਿਤ ਪਿਆ।

ਰਸਨਾ ਰੱਖ ਚਾਖ ਸਦਾ ਰਹੇ ਰੰਗਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾਵ ਗੁਰ ਪ੍ਰਸਾਦੀ ਸਹਿਜ ਕੁਪਾਏ ਦੁਬਦਾ ਮਾਰੇ ਇੱਕ ਸਿਉਂ ਲਿਵਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸਮਾਵਣ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜ੍ਹੀ ਕਿਸੇ ਹੈ ਕਨੇਰੀ ਤੋਤੇ ਵਾਰ ਕਛੂ ਨਾ ਹੋਵੇ ਗੁਰਮੁਖ ਸੋਝੀ ਪਾਵਣਿਆ ਗੁਰਮੁਖ ਤੱਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੇ ਸੋਜਨ ਸੋ ਹੋਏ ਅੰਮ੍ਰਿਤ ਨਾ ਮੰਤਰ ਮਨ ਮੋਹੇ ਅੰਮ੍ਰਿਤ ਮੰਤਨ ਬਾਣੀ ਰੱਤਾ ਅੰਮ੍ਰਿਤ ਸਹਿ ਸੁਣਾਵਣਿਆ ਮਨ ਮੂਲਾ ਦੋ ਜੇ ਭਾਏ ਖੁਆਏ ਨਾਮ ਨਾ ਲੇਵੇ ਮਰੇ ਵਿਖਾਏ ਅੰਦਨ ਸਦਾ ਵਿਸ਼ਟਾ ਮੈਂ ਬਾਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੈ ਜਿਸਨੂੰ ਆਪ ਪਿਆਏ ਗੁਰਪ੍ਰਸਾਦੀ ਸਹਿਜ ਲਵਲਾਏ ਪੂਰਨ ਪੂਰ ਰਿਹਾ ਸਵਿਆਪੇ ਗੁਰਮਤ ਨਦਰੀ ਪਾਵਣਿਆ ਆਪੇ ਆਪ ਨਿਰੰਜਨ ਸੋਈ ਜਿਨਸ ਜੀਤਨੀ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸੱਚ ਸੰਭਾਵਣਿਆ ਮਾਜ ਮੁਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸੱਚ ਸੇਵੇ ਸਹਿਜ ਸੁਪਾਏ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੇਲ ਮਿਲਾਵਣਿਆ ਹਉ ਵਾਰੀ ਜੋ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾ ਜੈ ਦੇਖਾ ਸਭ ਸਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਿਖਾਵਣਿਆ ਮਨਸਾ ਮਾਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਚਲ ਨਿਜ ਕਰ ਵਾਸਾ ਪਾਵਣਿਆ ਗੁਰ ਕੇ ਸ਼ਬਦ ਹਿਰਦੇ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਸੋ ਜੋ ਸੱਚ ਰਾਤੇ ਤਿਨ ਸੱਚੀ ਲਵਲਾਗੀ ਹਰ ਨਾਮ ਸੰਭਾਲੇ ਸੇ ਵਡਭਾਗੀ ਸੱਚੇ ਸ਼ਬਦ ਆਪ ਮਿਲਾਏ ਸਤਸੰਗਤ ਸੱਚ ਗੁਣ ਗਾ ਬਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਗਮ ਗੋਚਰ ਸ਼ਬਦ ਸੁਧ ਹੋਵੇ ਅੰਦਨ ਸੱਚ ਸ਼ਬਦ ਸਲਾਹੀ ਹੋਰ ਕੋਈ ਨਾ ਕੀਮਤ ਭਾ ਬਣਿਆ ਪੜ ਪੜ ਥੱਕੇ ਸ਼ਾਂਤ ਨ ਆਈ ਤ੍ਰਿਸ਼ਨਾ ਜਾਲੇ ਸੁਧ ਨਕਾਈ ਬਿਖ ਬਿਹਾਜੇ ਬਿਖ ਮੋਹ ਪਿਆਸੇ ਕੂੜ ਬੋਲ ਵਿਖਾਵਣਿਆ ਗੁਰਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੇ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਵਨ ਰੂਪ ਵਰਤੇ ਸਭ ਤੇਰੇ ਮਰ ਮਰ ਜੰਮੇ ਫਿਰ ਪਵੇ ਕਨੇਰੇ ਤੂੰ ਏਕੋ ਨਿਚਲ ਅਗਮ ਅਪਾਰਾ ਗੁਰਮਤੀ ਬੂਝ ਬਜਾਵਣਿਆ ਹਉ ਵਾਰੀ ਜੋ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨ ਰੇਖਿਆ ਵਰਨ ਨ ਕੋਈ ਗੁਰਮਤੀ ਆਪ ਬਜਾਵਣਿਆ ਰਹਾਉ ਸਭ ਏਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵੈ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸ਼ਨਾ ਅਗਲ ਜਲੇ ਸੰਸਾਰਾ ਲੋਭਵਾਨ ਅਭਿਮਾਨ ਬਹੁਤ ਅਹੰਕਾਰਾ ਮਰ ਮਰ ਜਨਮੇ ਪਤ ਗਵਾਏ ਆਪਣੀ ਬਿਰਥਾ ਜਨਮ ਗਵਾ ਬਣਿਆ ਗੁਰ ਕਾ ਸ਼ਬਦ ਕੁਬਿਲਾ ਬੂਝੇ ਆਪ ਮਾਰੇ ਤਾਂ ਤ੍ਰੈਵਣ ਸੂਝੇ ਫਿਰ ਉਹ ਮਰੇ ਨਾ ਮਰਨਾ ਹੋਵੇ ਸਹਿਜੇ ਸੱਚ ਸਮਾਵਣਿਆ ਮਾਇਆ ਮੈਂ ਫਿਰ ਚਿੱਤ ਨ ਲਾਏ ਗੁਰ ਕੈ ਸ਼ਬਦ ਸਦ ਰਹੇ ਸਮਾਏ ਸੱਚ ਸਲਾਹੀ ਸਭ ਕਟਿਅੰਤਰ ਸੱਚੋ ਸੱਚ ਸੁਹਾਵਣਿਆ ਸੱਚ ਸਲਾਹੀ ਸਦਾ ਹਜੂਰੇ ਗੁਰ ਕੇ ਸ਼ਬਦ ਰਹਿਆ ਭਰਪੂਰੇ ਗੁਰਪ੍ਰਸਾਦੀ ਸੱਚ ਨਦਰੀ ਆਵੇ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਰਿਹਾ ਸਮਾਏ ਸਦਾ ਸੱਚ ਨਿਹਚਲ ਆਵੇ ਨਾ ਜਾਏ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਸਲਾਹੀ ਹਵਨ ਕੋਈ ਜਿਤ ਸੇਵੈ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਜ ਮੁਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋ ਸਮਾਹੀ ਸਮਾਣੀ ਨਿਰਮਲ ਬਾਣੀ ਹਰ ਸਲਾਹੀ ਜਪ ਹਰ ਨਿਰਮਲ ਮੈਲ ਗਵਾਵਣਿਆ ਹਉ ਵਾਰੀ ਜੋ ਵਾਰੀ ਸੁਖਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ
ਸ਼ਬਦੋ ਸੁਣੋ ਤਿਸ਼ਾ ਮਿਟਾ ਬਣਿਆ ਰਹਾ ਨਿਰਮਲ ਨਾ ਵਸਿਆ ਮਨੀ ਆਏ ਬੰਤਰ ਨਿਰਮਲ ਮਾਇਆ ਮੋਗ ਆਏ ਨਿਰਮਲ ਗੁਣ ਗਾਵੇ ਨਿ ਸਾਚੇ ਕੇ ਨਿਰਮਲ ਨਾਦ ਵਜਾ ਬਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਪੂ ਆ ਤਿੱਥੇ ਮੋਹ ਨਮਾਇਆ ਨਿਰਮਲ ਗਿਆਨ ਧਿਆਨ ਅਤਿ ਨਿਰਮਲ ਨਿਰਮਲ ਬਾਣੀ ਮਨ ਵਸਾ ਬਣਿਆ ਜੋ ਨਿਰਮਲ ਸੇਵੇ ਤੋ ਨਿਰਮਲ ਹੋਵੇ ਹਉਮੈ ਮੈਲ ਗੁਰ ਸ਼ਬਦੇ ਧੋਵੈ ਨਿਰਮਲ ਵਾਜੇ ਅਨਹਦ ਤੁਨ ਬਾਣੀ ਦਰ ਸੱਚੇ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰ ਸ਼ਬਦ ਪਰੋਵੇ ਨਿਰਮਲ ਨਾਮ ਲੱਗੇ ਬੜਭਾਗੀ ਨਿਰਮਲ ਨਾਮ ਸੁਹਾ ਬਣਿਆ ਸੋ ਨਿਰਮਲ ਜੋ ਸ਼ਬਦੇ ਸੋਹੇ ਨਿਰਮਲ ਨਾਮ ਮਨ ਤਨ ਮੋਹੇ ਸੱਚ ਨਾਮ ਮਲ ਕਦੇ ਨਾ ਲਾਗੇ ਮੁਖ ਉਜਲ ਸੱਚ ਕਰਾ ਬਣਿਆ ਮਨ ਮੈਲਾ ਹੈ ਦੂਜੇ ਪਾਏ ਮੈਲਾ ਚੌਂਕਾ ਮੈਲੇ ਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨਮੁਖ ਮੈਲ ਦੁੱਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸੁਭਾਏ ਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਵਸੇ ਮਨ ਅੰਤਰ ਗੁਰਮੁਖ ਮੈਲ ਚੁਕਾ ਬਣਿਆ ਮਾਜ ਮੁਹੱਲਾ ਤੀਜਾ ਗੋਬਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੋਹੇ ਅਤਮ ਉਜਲ ਨਾਮ ਤਿਆ ਬਣਿਆ ਹਉ ਵਾਰੀ ਜੋ ਵਾਰੀ ਗੋਬਿੰਦ ਗੁਣ ਗਾ ਬਣਿਆ ਗੋਬਿੰਦ ਗੋਬਿੰਦ ਕਹੇ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾ ਬਣਿਆ ਰਹਾ ਗੋਬਿੰਦ ਗਾਵੇ ਸਹਿਜ ਸੁਪਾਏ ਗੁਰ ਕੇ ਭੈ ਉਜਲ ਹਉਮੈ ਮਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾ ਬਣਿਆ ਮਨੁਆ ਨਾਚੇ ਭਗਤ ਦੜਾਏ ਗੁਰ ਕੈ ਸ਼ਬਦ ਮਨੇ ਮਨ ਮਿਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸ਼ਬਦ ਨਿਰਤ ਕਰਾਵਣੇ ਉੱਚਾ ਕੂਕੇ ਤਨੇ ਪਛਾੜੇ ਮਾਇਆ ਮੋਹ ਜੋਹਿਆ ਜਮਕਾਲੇ ਮਾਇਆ ਮੋਹ ਇਸ ਮਨੇ ਨਚਾਏ ਅੰਤਰ ਕਪਟ ਦੁੱਖ ਪਾਵਣੇ ਗੁਰਮੁਖ ਭਗਤ ਜੈ ਆਪ ਕਰਾਏ ਮੰਤਨ ਰਾਤਾ ਸਹਿ ਸੁਪਾਏ ਬਾਣੀ ਵੱਜੇ ਸ਼ਬਦ ਬਚਾਏ ਗੁਰਮੁਖ ਭਗਤ ਥਾਂਏ ਪਾਵਣਿਆ ਬਹੁਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪਿੜ ਬੰਧ ਨਾਚੇ ਦੂਜੇ ਪਾਏ ਦੁੱਖ ਪਾਵਣਿਆ ਜਿਸ ਅੰਤਰ ਪੀਤ ਲੱਗੇ ਸੋ ਮੁਕਤਾ ਇੰਦਰੀ ਵਸ ਸੱਚ ਸੰਜਮ ਯੁਗਤਾ ਗੁਰ ਕੈ ਸ਼ਬਦ ਸਦਾ ਹਰ ਤਿਆਏ ਇਹਾ ਭਗਤ ਹਰ ਪਾਵਣਿਆ ਗੁਰਮੁਖ ਭਗਤ ਜੁਗਚਾਰੇ ਹੋਈ ਹੋਰ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਨੀ ਚਿਤਲਾ ਬਣਿਆ ਮਾਜ ਮੁਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਏ ਦੁੱਖ ਕਵੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾ ਬਣਿਆ ਹਉ ਵਾਰੀ ਜੋ ਵਾਰੀ ਸੁਖ ਸਹਿ ਸਮਾਧ ਲਗਾ ਬਣਿਆ ਜੋ ਹਰ ਸੇਵੇ ਸੇ ਸਦਾ ਸੋਹੇ ਸੋਭਾ ਸੁਰਤ ਸੁਹਾ ਬਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰੇ ਮਨ ਪਾਏ ਸੱਚ ਬਾਣੀ ਤੁਧੇ ਸਲਾਨ ਰੰਗ ਰਾਤੇ ਪਗ ਭਗਤ ਕਰਾ ਬਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੇ ਤਾਂ ਚੁੱਕੈ ਫੇਰਾ ਜਾਂ ਤੁਧ ਪਾਵੇ ਤਾਂ ਨਾਏ ਰਚਾਵੈ ਤੂੰ ਆਪੇ ਨਾਉ ਜਪਾ ਬਣਿਆ ਗੁਰਮਤੀ ਹਰ ਮਨ ਵਸਾਇਆ ਹਰ ਸੋਗ ਸਭ ਮੋਹ ਗਵਾਇਆ ਇੱਕ ਸਿਉ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾ ਬਣਿਆ ਭਗਤ ਰੰਗ ਰਾਤੇ ਸਦਾ ਤਿਰ ਚਾਏ ਨੌ ਦਿਨ ਨਾਮ ਵਸਿਆ ਮਨ ਆਏ ਪੂਰੇ ਪਾਗ ਸਤਿਗੁਰ ਪਾਇਆ ਸ਼ਬਦੇ ਮੇਲ ਮਲਾ ਬਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕ ਸਿਉ ਮਨ ਰਹਿਆ ਸੁਮਾਏ ਮਨ ਮਨਿਐ ਮਨੇ ਮਿਲਾ ਬਣਿਆ ਗੁਰਮੁਖ ਹੋਵੇ ਸੋ ਸਲਾਹੇ ਸਾਚੇ ਠਾਕੁਰ ਵੇ ਪਰਵਾਏ ਨਾਨਕ ਨਾਮ ਵਸੇ ਬਨਿਅੰਤਰ ਗੁਰ ਸ਼ਬਦੀ ਹਰ ਮੇਲਾ ਬਣਿਆ ਮਾਜ ਮੁਹੱਲਾ ਤੀਜਾ ਤੇਰੇ ਭਗਤ ਸੋਹੇ ਸਾਚੇ ਦਰਬਾਰੇ ਗੁਰ ਕੇ ਸ਼ਬਦ ਨਾਮ ਸਮਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕੈ ਗੁਣੀ ਸਮਾ ਬਣਿਆ ਹਉ ਵਾਰੀ ਜੋ ਵਾਰੀ
ਨਾਮ ਸੁਣ ਮਨ ਵਸਾਵਣਿਆ, ਅਰਜੂ ਸੱਚਾ ਉੱਚੋ ਉੱਚਾ ਹੋਮੇ ਮਾਰ ਮਿਲਾਵਣਿਆ ਰਹਾਓ। ਅਰਜੂ ਸਾਚਾ ਸਾਚੀ ਨਾਈ, ਗੁਰਪ੍ਰਸਾਦੀ ਕਿਸੇ ਮਿਲਾਈ, ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀ, ਸਹਿਜੇ ਸੱਚ ਸਮਾਵਣਿਆ। ਤੁਸਤੇ ਵਾਰ ਕਛੂ ਨਾ ਹੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਵਣੇ। ਕਾਵਣ ਗੁਣਵੰਤੀ ਹਰ ਪਾਏ, ਭੈ ਪਾਏ ਸ਼ਿੰਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ ਸੱਚ ਵਿਦੇਸ ਸੁਮਾਵਣਿਆ। ਸ਼ਬਦ ਵਿਸਾਰਿਅਨ ਤਿਨ ਠਾਓ ਨਠਾਓ, ਭ੍ਰਮ ਭੁੱਲੇ ਸੁਣੇ ਜਿਉਂ ਸੁਣੇ ਕਰਕਾਉ, ਹਾਲਤ ਪਲਤ ਤਿਨ ਦੋਵੇਂ ਗਵਾਏ, ਦੁੱਖੇ ਦੁੱਖ ਵਿਹਾਵਣੇ। ਲਿਖਦਿਆਂ ਲਿਖਦਿਆਂ ਕਾਗਜ਼ ਮਸਕ ਹੋਈ, ਦੂਜੇ ਪੈ ਸੁਖ ਪਾਏ ਨ ਕੋਈ, ਕੂੜ ਲਿਖੇ ਤੈ ਕੂੜ ਕਮਾਵੇ, ਜਲ ਜਾਵੇ ਕੂੜ ਚਿੱਤ ਲਾਵਣਿਆ। ਗੁਰਮੁਖ ਸੱਚੋ ਸੱਚ ਲਿਖੇ ਵਿਚਾਰ, ਸੇਜਨ ਸੱਚੇ ਪਾਵੇ ਮੋਖ ਦੁਆਰ, ਸੱਚ ਕਾਗਜ਼ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾਵਣਿਆ। ਮੇਰਾ ਪ੍ਰਭ ਅੰਦਰ ਬੈਠਾ ਵੇਖੇ, ਗੁਰਪ੍ਰਸਾਦੀ ਮਿਲੇ ਸੋਈ ਜਨ ਲੇਖੈ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮੁਹੱਲਾ ਤੀਜਾ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ, ਹੋਮੇ ਮੈ ਲਾਗੀ ਗੁਰ ਸ਼ਬਦੀ ਖੋਵੇ, ਮਨ ਨਿਰਮਲ ਅੰਦਨ ਭਗਤੀ ਰਾਤਾ, ਭਗਤ ਕਰੇ ਹਰ ਪਾਵ ਪਾਵਣੇ। ਹੋਂ ਵਾਰੀ ਜੋ ਵਾਰੀ ਆਪ ਭਗਤ ਕਰਨ, ਅਵਰਾਂ ਭਗਤ ਕਰਾਵਣਿਆ, ਤਿੰਨਾਂ ਭਗਤ ਜਿਨ੍ਹਾਂ ਕੋ ਸਦ ਨਮਸਕਾਰ ਕੀਜੈ, ਜੋ ਆਂਦਨ ਹਰ ਗੁਣ ਗਾਵਣਿਆ ਰਾਉ। ਆਪੇ ਕਰਤਾ ਕਾਰਨ ਕਰਾਏ, ਜਿਤ ਪਾਵੇ ਤਿਤ ਕਾਰਿ ਲਾਏ, ਪੂਰੇ ਪਾ ਗੁਰ ਸੇਵਾ ਹੋਵੇ, ਗੁਰ ਸੇਵਾ ਤੇ ਸੁਖ ਪਾਵਣਿਆ। ਮਰ ਮਰ ਜੀਵੇ ਤਾਂ ਕੁਛ ਪਾਏ, ਗੁਰਪ੍ਰਸਾਦੀ ਹਰ ਮਨ ਵਸਾਏ, ਸਦਾ ਮੁਕਟ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ। ਬਹੁ ਕਰਮ ਕਮਾਵੈ ਮੁਕਤ ਨ ਪਾਏ, ਦਿਸ਼ੰਤਰ ਭਵੇ ਦੂਜੇ ਭਾਏ ਖੁਆਏ, ਮਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦੇ ਦੁਖ ਪਾਵਣਿਆ। ਤਾਵਤ ਰਾਖੀ ਠਾਕੁਰ ਹੋਏ, ਗੁਰਪ੍ਰਸਾਦੀ ਪਰਮ ਪਦ ਪਾਏ, ਸਤਿਗੁਰੇ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਇੱਕ ਕੂੜ ਲਾਗੇ ਕੂੜੇ ਫੁੱਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁਲ ਡੁੱਬੇ, ਕੂੜ ਬੋਲ ਵਿਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ, ਪਾਏ ਭਗਤ ਜਾਂ ਹੋਮੇ ਸੋਖੇ, ਸਿੱਧ ਸਾਧਕ ਮੂਨ ਧਾਰੀ ਰਹੇ ਲਿਵਲਾਏ, ਤਿੰਨ ਵੀ ਤਨ ਮੈਂ ਮਨ ਨਾ ਦਿਖਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੇ ਕਿਆ ਹੋਈ, ਨਾਨਕ ਜਿਸ ਨਾਮ ਦੇਵੇ ਸੋ ਲੇਵੇ, ਨਾਮੋ ਮਨ ਵਸਾਵਣਿਆ। ਮਾਝ ਮੁਹੱਲਾ ਤੀਜਾ। ਇਸ ਗੁਫਾ ਮੈਂ ਖੁੱਟ ਭੰਡਾਰਾ, ਤਿਸ ਵਿੱਚ ਵਸੇ ਹਰ ਲਾਖੇ ਅਪਾਰਾ, ਆਪੇ ਗੁਰ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵਜਾਵਣਿਆ। ਹੋਂ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪਿਆਵਣਿਆ ਰਹਾਉ। ਹੋਮੇ ਮਾਰ ਬਜਰ ਕਪਾਟ ਖੁਲਾਇਆ, ਨਾਮ ਅਮੋਲ ਗੁਰਪ੍ਰਸਾਦੀ ਪਾਇਆ, ਬਿਨ ਸ਼ਬਦੇ ਨਾਮ ਨ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ। ਗੁਰ ਗਿਆਨ ਅੰਜਨ ਸਜਨੇਤਰੀ ਪਾਇਆ, ਅੰਤਰ ਚੰਨ ਗਿਆਨ ਅਧੀਰ ਗਵਾਇਆ, ਜੋਤੀ ਜੋਤ ਮਿਲੀ ਮਨਮਾਨਿਆ, ਹਰ ਦਰ ਸੋਭਾ ਪਾਵਣਿਆ। ਸੀਰੋ ਭਾਲਣ ਕੋ ਬਾਹਰ ਜਾਏ, ਨਾਮ ਨ ਲਹੇ ਬਹੁਤ ਵਿਗਾਰ ਦੁੱਖ ਪਾਏ, ਮਨਮੁਖੇ ਅੰਦੇ ਸੂਜੇ ਨਾਹੀ, ਫਿਰ ਘਰੇ ਆਏ ਗੁਰਮੁਖ ਵਥ ਪਾਵਣਿਆ। ਗੁਰਪ੍ਰਸਾਦੀ ਸੱਚਾ ਹਰ ਪਾਏ, ਮੰਤਰ ਵੇਖੇ ਹਉਮੈ ਮੈਲ ਜਾਏ, ਬੈਸ ਸੁਦਾਨ ਸਦ ਹਰ ਗੁਣ ਗਾਵੈ, ਸੱਚੇ ਸ਼ਬਦ ਸਮਾਵਣ। ਨੌਂਦਰ ਠਾਕੇ ਧਾਪਤ ਰਹਾਏ, ਦਸਵੇਂ ਨਿਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣ। ਬਿਨ ਸ਼ਬਦੇ ਅੰਤਰ ਆ ਨੇਰਾ, ਨਾ ਵਸਤ ਲਹੇ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਦਰਤ ਖੁੱਲੇ ਨਾਹੀ, ਗੁਰ ਪੂਰੇ ਭਾਗ ਮਿਲਾਵਣ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰਪ੍ਰਸਾਦੀ ਮਿਲ ਸੋਜੀ ਪਾਈ, ਨਾਨਕ ਨਾਮ ਸਲਾਏ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਮਾਝ ਮੁਹੱਲਾ ਤੀਜਾ। ਗੁਰਮੁਖ ਮਿਲੇ ਮਿਲਾਏ ਆਪੇ, ਕਾਲ ਨਾ ਜੋਹੇ ਦੁੱਖ ਨਾ ਸੰਤਾਪੇ, ਹੋਮੇ ਮਾਰ ਬੰਧਨ ਸਭ ਤੋੜੇ, ਗੁਰਮੁਖ ਸ਼ਬਦ ਸੁਹਾਵਣਿਆ। ਹੋਂ ਵਾਰੀ ਜਿਉਂ ਵਾਰੀ ਹਰ ਹਰ ਨਾਮ ਸੁਹਾਵਣਿਆ,
ਗੁਰਮੁਖ ਗਾਵੈ ਗੁਰਮੁਖ ਨਾਚੇ ਹਰ ਸੇਤੀ ਚਿਤਲਾ ਬਣਿਆ ਰਹਾਉ। ਗੁਰਮੁਖ ਜੀਵੈ ਮਰੇ ਪਰਵਾਣ ਆਜ ਜਨਾ ਸੀਜੇ ਸ਼ਬਦ ਪਛਾਣ। ਗੁਰਮੁਖ ਮਰੈ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾ ਬਣਿਆ। ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ। ਆਪ ਤਰੇ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁੱਖ ਕਦੇ ਨਾ ਲਗੈ ਸਰੀਰ ਗੁਰਮੁਖ ਹਉਮੈ ਚੂਕੈ ਪੀਰ। ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੇ ਗੁਰਮੁਖ ਸਹਿਜ ਸੰਭਾਵਣਿਆ। ਗੁਰਮੁਖ ਨਾਮ ਮਿਲੇ ਵਡਿਆਈ ਗੁਰਮੁਖ ਗੁਣ ਗਾਵੇ ਸੋਭਾ ਪਾਈ। ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾ ਬਣਿਆ। ਗੁਰਮੁਖ ਅੰਦਨ ਸ਼ਬਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ। ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕਰਾ ਬਣਿਆ। ਬਾਜ ਗੁਰੂ ਹੈ ਅੰਧੇ ਅੰਧਾਰਾ ਜਮਕਾਲ ਗਰਠੇ ਸਗਲ ਪੁਕਾਰਾ। ਅੰਦਰ ਰੋਗੀ ਬੇਸ਼ਟਾ ਕੇ ਕੀੜੇ ਬੇਸ਼ਟਾ ਮੈਂ ਦੁਖ ਪਾਵਣੇ। ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੇ ਬੁੱਠਾ ਆਪ ਆਏ। ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣੇ। ਅਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ। ਆਪੇ ਫਰਕ ਕੀਤੀ ਉਨ ਘਟ ਯੰਤਰ ਆਪੇ ਬਣਤ ਬਣਾਵਣਿਆ। ਹਉ ਵਾਰੀ ਜਿਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ। ਬਾਜ ਗੁਰੂ ਕੋ ਸਹਿਜ ਨ ਪਾਏ ਗੁਰਮੁਖ ਸਹਿਜ ਸਮਾ ਬਣਿਆ ਰਹਾਉ। ਤੂੰ ਆਪੇ ਸੋਹੇ ਆਪੇ ਜਗ ਮੋਹੇ ਤੂੰ ਆਪੇ ਨਦਰੀ ਜਗਤ ਪਰੋਵੇ। ਤੂੰ ਆਪੇ ਦੁੱਖ ਸੁਖ ਦੇਵੇ ਕਰਤੇ ਗੁਰਮੁਖ ਹਰ ਦੇਖਾ ਬਣਿਆ। ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ। ਸ਼ਬਦੇ ਉਪਜੇ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾ ਬਣਿਆ। ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ। ਸਦਾ ਮੁਕਤ ਆਪੇ ਹੈ ਸੱਚਾ ਆਪੇ ਲੱਖ ਲਖਾ ਬਣਿਆ। ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਸਪਾਇਆ। ਆਪੇ ਗੁਣਦਾਤਾ ਗੁਣ ਗਾਵੇ ਆਪੇ ਆਖ ਸੁਣਾ ਬਣਿਆ। ਆਪੇ ਕਰੇ ਕਰਾਏ ਆਪੇ ਆਪੇ ਥਾਪਿਓ ਥਾਪੇ ਆਪੇ। ਤੁਸਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਾਰੇ ਲਾ ਬਣਿਆ। ਆਪੇ ਮਾਰੇ ਆਪ ਜਵਾਏ ਆਪੇ ਮੇਲੇ ਮੇਲ ਮਿਲਾਏ। ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾ ਬਣਿਆ। ਆਪੇ ਉੱਚਾ ਉੱਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੇ ਕੋਈ। ਨਾਨਕ ਨਾਮ ਵਸੇ ਘਟੇ ਅੰਤਰ ਆਪੇ ਵੇਖ ਵਿਖਾਲਣਿਆ। ਮਾਝ ਮੁਹੱਲਾ ਤੀਜਾ ਮੇਰਾ ਪ੍ਰਭ ਪੂਰਿਆ ਸਭ ਥਾਈ ਗੁਰਪ੍ਰਸਾਦੀ ਕਰਹੀ ਮੈਂ ਪਾਈ। ਸਦਾ ਸਿਰੇ ਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾ ਬਣਿਆ। ਹਉ ਵਾਰੀ ਜੋ ਵਾਰੀ ਜਗ ਜੀਵਨ ਮਨ ਵਸਾ ਬਣਿਆ। ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤਿ ਸਹਿਜ ਸਮਾ ਬਣਿਆ ਰਹਾਉ। ਕਰਮੇ ਧਰਤੀ ਧੌਲ ਪਤਾਲਾ ਕਰਹੀ ਮੈਂ ਪ੍ਰੀਤਮ ਸਦਾ ਹੈ ਬਾਲਾ। ਸਦਾ ਆਨੰਦ ਰਹੇ ਸੁਖਦਾਤਾ ਗੁਰਮਤਿ ਸਹਿਜ ਸਮਾ ਬਣਿਆ। ਕਾਏ ਅੰਦਰ ਹਉਮੈ ਮੇਰਾ ਜੰਮਣ ਮਰਨ ਨਾ ਚੁੱਕੈ ਫੇਰਾ। ਗੁਰਮੁਖ ਹੋਵੈ ਸੋ ਹਉਮੈ ਮਾਰੇ ਸੱਚੋ ਸੱਚ ਧਿਆ ਬਣਿਆ। ਕਾਇਆ ਅੰਦਰ ਪਾਪ ਪੁੰਨ ਦੋਏ ਪਾਈ ਦੋਹੀ ਮਿਲ ਕੇ ਸਿਸ਼ਟ ਪਾਈ। ਦੋਵੇਂ ਮਾਰ ਜਾਏ ਇਕਤ ਕਰੇ ਆਵੇ ਗੁਰਮੁਖ ਸਹਿਜ ਸਮਾ ਬਣਿਆ। ਕਰ ਹੀ ਮਾਹੇ ਦੂਜੇ ਪਾਏ ਹਨੇਰਾ ਚਾਨਣ ਹੋਵੇ ਛੋਡੇ ਹਉਮੈ ਮੇਰਾ। ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਰ ਨਾਮ ਧਿਆ ਬਣਿਆ। ਅੰਤਰ ਜੋਤ ਪ੍ਰਗਟ ਪਸਾਰਾ ਗੁਰਸਾਖੀ ਮਿਟਿਆ ਅੰਧਿਆਰਾ। ਕਮਲ ਬੇਗਾ ਸਦਾ ਸੁਖ ਪਾਇਆ ਜੋਤੀ ਜੋਤ ਮਲਾ ਬਣਿਆ। ਅੰਦਰ ਮੈਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਹੀ ਪਾਰਾ। ਗੁਰਮੁਖ ਬਣਜੇ ਸਦਾ ਵਪਾਰੀ ਲਾਹਾ ਨਾਮ ਸਦ ਪਾ ਬਣਿਆ। ਆਪੇ ਵਤ ਰਾਖੇ ਆਪੇ ਦੇ ਗੁਰਮੁਖ ਬਣਜੇ ਕੇਈ ਕੇ। ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾ ਬਣਿਆ। ਮਾਝ ਮੁਹੱਲਾ ਤੀਜਾ ਹਰੇ ਆਪੇ ਮੇਲੇ ਸੇਵ ਕਰਾਏ ਗੁਰ ਕੇ ਸ਼ਬਦ ਪਾ ਦੂਜਾ ਜਾਏ। ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣ ਮੈਂ ਆਪ ਸਮਾ ਬਣਿਆ। ਹਉ ਵਾਰੀ ਜੋ ਵਾਰੀ ਸੱਚ ਸੱਚਾ ਸ਼ਰਦ ਵਸਾ ਬਣਿਆ। ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾ ਬਣਿਆ ਰਹਾਉ। ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖ ਹਰ ਜਾਤਾ। ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤਿ ਹਰ ਰਸ ਪਾ ਬਣਿਆ। ਇਸ ਗੁਫਾ ਮੇਂ ਇੱਕ ਥਾਨ ਸੁਹਾਇਆ
ਪੂਰੇ ਗੁਰ ਹਉਮੈ ਭਰਮ ਚੁਕਾਇਆ, ਅੰਦਰ ਨਾਮ ਸਲਾਹਣ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ। ਗੁਰ ਕੇ ਸ਼ਬਦੇ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੇ ਮੁਰਾਰੇ, ਹਰ ਗੁਣ ਗਾਵੇ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਜਮ ਜਗਾਤੀ ਦੂਜੇ ਪਾਏ ਕਰ ਲਾਏ, ਨਾਮੋ ਭੂਲੇ ਦੇਹ ਸਜਾਏ, ਘੜੀ ਮੋਹਤ ਕਾ ਲੇਖਾ ਲੇਵੇ ਰਤੀਓ ਮਾਸ, ਘੜੀ ਮੋਹਤ ਕਾ ਲੇਖਾ ਲੇਵੇ ਰਤੀਓ ਮਾਸਾ ਤੋਲ ਕਢਾਵਣੇ, ਪੇੜੇ ਪ੍ਰਚਿਤ ਨਾ ਦੂਜੇ ਮੁੱਠੀ ਰੋਵੇ ਤਾਹੀ, ਖਰੀ ਕੁਆਲਿਓ ਕਰੂਪ ਕੁਲੱਖਣੀ, ਸੁਪਨੇ ਪਿਰ ਨਹੀਂ ਪਾਵਣਿਆ। ਪੇੜੇ ਪਿਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ, ਕਾਮਣ ਪਿਰ ਰੱਖਿਆ ਕੰਠ ਲਾਏ, ਸ਼ਬਦੇ ਪਿਰ ਰਾਵੇ ਸੇਜ ਸੁਹਾਵਣਿਆ। ਆਪੇ ਦੇਵੇ ਸਦ ਬੁਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਏ, ਅੰਦਰ ਸਦਾ ਗੁਣ ਗਾਵਣਿਆ। ਮਾਜ ਮਹੱਲਾ ਤੀਜਾ, ਊਤਮ ਜਨਮ ਸਥਾਨ ਹੈ ਵਾਸਾ, ਸਤਿਗੁਰ ਸੇਵੇ ਕਰ ਮਾਹੇ ਉਦਾਸਾ, ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾ ਬਣਿਆ। ਹਉ ਵਾਰੀ ਜੋ ਵਾਰੀ ਪਾੜ ਬੁੱਝ ਮਨ ਵਸਾ ਬਣਿਆ, ਗੁਰਮੁਖ ਪੜੇ ਹਰ ਨਾਮ ਸਲਾਹੇ, ਦਰ ਸੱਚੇ ਸੋਭਾ ਪਾਵਣਿਆ। ਰਹਾਉ ਲੱਖ ਅਪਿਓ ਹਰ ਰਿਹਾ ਸਮਾਏ, ਉਪਾਏ ਨ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੇ, ਨਦਰੀ ਮੇਲ ਮਿਲਾਵਣਿਆ। ਦੂਜੇ ਪਾਏ ਪੜੇ ਨਹੀਂ ਬੂਝੇ, ਤੇ ਬਦ ਮਾਇਆ ਕਾਰਨ ਲੂਝੇ, ਤੇ ਬਦ ਬੰਧਨ ਟੁੱਟੇ ਗੁਰ ਸ਼ਬਦੀ, ਗੁਰ ਸ਼ਬਦੀ ਮੁਕਤ ਕਰਾਵਣਿਆ। ਇਹ ਮਨ ਚੰਚਲ ਵਸ ਨ ਆਵੇ, ਦੁਬਦਾ ਲਾਗੇ ਦੈ ਦਿਸਤਾਵੇ, ਬਿਖ ਕੀੜਾ ਬਿਖ ਮੈਂ ਰਾਤਾ, ਬਿਖੀ ਮਹੇ ਪਚਾਵਣਿਆ। ਹਉ ਹਉ ਕਰੇ ਤੈ ਆਪ ਜਣਾਏ, ਬਹੁ ਕਰਮ ਕਰੇ ਕਿਸ ਥਾਏ ਨ ਪਾਏ, ਤੁਸਤੇ ਬਾਰ ਕਛੂ ਨਾ ਹੋਵੇ, ਬਖਸ਼ੇ ਸ਼ਬਦ ਮਸੁਹਾਵਣਿਆ। ਉਪਜੈ ਪਚੇ ਹਰ ਬੂਝੇ ਨਾਹੀ, ਅੰਦਰ ਦੂਜੇ ਪਾਏ ਪਰਾਹੀ, ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪੁਛਤਾਵਣਿਆ। ਪਰ ਪਿਰ ਦੇਸ ਸਿੰਗਾਰ ਬਣਾਏ, ਮਨਮੁਖ ਅੰਦਾ ਐਸੇ ਕਰਮ ਕਮਾਏ, ਹਲਤ ਨ ਸੋਭਾ ਪਲਤ ਨ ਢੋਈ, ਬਿਰਥਾ ਜਨਮ ਗਵਾਵਣਿਆ। ਹਰ ਕਾ ਨਾਮ ਕਿਨੇ ਬਿਰਲੇ ਜਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਅੰਦਨ ਭਗਤ ਕਰੇ ਦਿਨ ਰਾਤੀ, ਸਹਿਜੇ ਹੀ ਸੁਖ ਪਾਵਣਿਆ। ਸਭ ਮੈਂ ਵਰਤੇ ਏਕੋ ਸੋਈ, ਗੁਰਮੁਖ ਬਿਰਲਾ ਬੂਝੇ ਕੋਈ, ਨਾਨਕ ਨਾਮ ਰਤੇ ਜਨ ਸੋਹੇ, ਕਰ ਕਿਰਪਾ ਆਪ ਬੁਲਾਵਣਿਆ। ਮਾਜ ਮੁਹੱਲਾ ਤੀਜਾ, ਮਨਮੁਖ ਪੜੇ ਪੰਡਿਤ ਕਹਾਵੇ, ਦੂਜੇ ਪਾਏ ਮਹਾਂ ਦੁਖ ਪਾਵੇ, ਵਿਖਿਆ ਮਾਤੇ ਕਿਛ ਸੂਜੇ ਨਾਹੀਂ, ਫਿਰ ਫਿਰ ਜੂਨੀ ਆਵਣਿਆ। ਹਉ ਵਾਰੀ ਜੋ ਵਾਰੀ ਹਉਮੈ ਮਾਰ ਮਿਲਾ ਬਣਿਆ, ਗੁਰਸੇਵਾ ਤੇ ਹਰ ਮਨ ਵਸਿਆ, ਹਰ ਸਹਿਜ ਪਿਆ ਬਣਿਆ। ਰਹਾਉ ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਵਾਦ ਵਿਖਾਣੇ ਮੋਹੇ ਮਾਇਆ, ਅਗਿਆਨ ਮੱਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾ ਬਣਿਆ। ਕਥੋ ਕਥੀਏ ਸ਼ਬਦ ਸੁਹਾਵੇ, ਗੁਰਮਤੀ ਮਨ ਸੱਚੋ ਪਾਵੇ, ਸੱਚੋ ਸੱਚ ਰਵੇ ਦਿਨ ਰਾਤੀ, ਇਹ ਮਨ ਸੱਚ ਰੰਗਾ ਬਣਿਆ। ਜੋ ਸੱਚ ਰਤੇ ਤਿੰਨ ਸੱਚੋ ਭਾਵੇ, ਆਪੇ ਦੇ ਨ ਪੱਛੋ ਤਾਵੇ, ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵਣਿਆ। ਕੂੜ ਕੁਸਤ ਤਿੰਨ ਮੈਲ ਨ ਲਾਗੇ, ਗੁਰ ਪ੍ਰਸਾਦੀ ਆਂਦਣ ਜਾਗੇ, ਨਿਰਮਲ ਨਾਮ ਵਸੇ ਕਟਪੀਤਰ, ਜੋਤੀ ਜੋਤ ਮਿਲਾਵਣਿਆ। ਤ੍ਰੈ ਗੁਣ ਪੜ੍ਹੇ ਹਰ ਤੱਤ ਨਾ ਪਛਾਣੇ, ਮੂਲੋਂ ਭੂਲੇ ਗੁਰ ਸ਼ਬਦ ਨਾ ਪਛਾਣੇ, ਬੋ ਵਿਆਪੇ ਕਿ ਸੂਝੇ ਨਾਹੀਂ, ਗੁਰ ਸ਼ਬਦੀ ਹਰ ਪਾਵਣਿਆ। ਵੇਦ ਪੁਕਾਰੇ ਤ੍ਰੇਬਦ ਮਾਇਆ, ਮਨਮੁਖ ਨਾ ਬੂਝੇ ਦੂਜੇ ਪਾਏ ਲਾ, ਮਨਮੁਖ ਨਾ ਬੂਝੇ ਦੂਜੇ ਪਾਏ ਨਾਹੀਂ, ਗੁਰ ਸ਼ਬਦੀ ਹਰ ਪਾਵਣਿਆ। ਮੂਲੋਂ ਭੁੱਲੇ ਗੁਰ ਸ਼ਬਦ ਨਾਮ ਛਾਣੇ, ਮੋਹ ਵਿਆਪੇ ਕੈ ਸੂਝੇ ਨਾਹੀਂ, ਗੁਰ ਸ਼ਬਦੀ ਹਰ ਪਾਵਣਿਆ। ਵੇਦ ਪੁਕਾਰੇ ਤ੍ਰੇਬਦ ਮਾਇਆ, ਮਨਮੁਖ ਨਾ ਬੂਝੇ ਦੂਜੇ ਪਾਇਆ, ਤੈ ਗੁਣ ਪੜੇ ਹਰੇਕ ਨ ਜਾਣੇ, ਬਿਨ ਬੂਝੇ ਦੁੱਖ ਪਾਵਣਿਆ। ਜਾਸ ਭਾਵੇ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ, ਨਾਨਕ ਨਾਮੇ ਕੀ ਸੱਚੀ ਵਡਿਆਏ, ਨਾਮੋ ਮਨ ਸੁਖ ਪਾਵਣਿਆ। ਮਾਜ ਮੁਹੱਲਾ ਤੀਜਾ, ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੇ ਸੋ ਪੰਡਿਤ ਹੋਈ,
आप तरे सगले कुल तारे हर नाम मन वसावने हौ वारी जो वारी हर रस चख साध पावने हर रस चाखे से जन निर्मल निर्मल नाम ते आवने रहा सो नहकर्मी जो शब्द विचारे अंतर तत् ज्ञान हमें मारे नान पदार्थ नौ निद पाए त्रैगुण मेट समावने हमें करे नह कर्मी ना होवे गुर प्रसादे हमें खोवे अंतर विवेक सदा आप विचारे गुर शब्दी गुण गावने हर सर सागर निर्मल सोई संत चुगे नित गुरमुख होई इशनान करें सदा दिन राती होमे मैल चुकावने निर्मल हंसा प्रेम प्यार हर सर्वसे होमे मार एनस प्रीत शब्द साचे हर सर्वसा पावने मनमुख सदा बग मैला होमे मर लाई इशनान करे पर मैल न जाई जीवत मरै गुर शब्द विचारै होमे मैल चुकावने रतन पदार्थ करती पाया पूरे सतगुर शब्द सुनाया गुर प्रसाद मिटिया यंदी आरा कट चानने आप पछानने आप पाए तैं आपे वेखे सतगुर सेवे सोजन लेखे नानक नाम वसे कट अंतर गुर कृपा ते पावने माज महला तीजा माया मोह जगत सुवाया त्रैगुण दी से मोहि माया गुर प्रसादी को बिरला बूझे चौथे पद लिव लावने हम वारी जिउ वारी माया मोह शब्द जलावने माया मोह जलाए सो हर स्यो चित लाए हर दर मैली सो पावने रहा देवी देवा मूल है माया सिमर शास्त्र जिन पाया काम क्रोध पसरिया संसारे आए जाए दुख पावने जिस सिमर सात जन ने पाया जिस विच ज्ञान रतन एक पाया गुर प्रसादी मन वसाया जत संयम सच कमावे गुर पूरे नाम ते आवणिया पेड़े तन भरम भुलाणी दूजे लागी फिर पछो ताणी हालत पलत दोवें गवाए सुपने सुख न पावणिया पेड़े तन कंत समाले गुर प्रसादी वेखे नाली पिरके सहज रहे रंगराती शब्द शिंगार बना बने सफल जन्म जना सतगुर पाया दूजा पाकुर शब्द जलाया एक रवरे आकट अंतर मिल सत्संगत हर गुण गा बने सतगुर ना सेवे सो काहे आया त्रिग जीवन बिरथा जन्म गवाया मनमुख नाम चेतना आवे बिना में बौद्धक पावने जिनसे साजी सोई जाने आपे मेले शब्द पछाने नानक ना मिलिया तिन जन को दिन जिन तुर मस्तक लेख लिखा बणिया माज महला चौथा आदि पुरख अपन पर आपे आपे थापे थापे थापे सब मैं वरते एको सोई गुरमुख सोभा पावणिया हों वारी जो वारी निरंकारी नाम ते आवणिया तिस रूप नरेख्या कट कर देखिया गुरमुख लख लखावणिया रहाओ तू दयाल कृपा प्रसोई तुद बिन दूजा हवर न कोई गुर प्रसाद करे नाम देवे नामे नाम समावणिया तू आपे सच्चा सिरजणहारा भक्ति परे तेरे भंडारा गुरमुख नाम मिले मन भीजे सहज समाध लगावणिया आंदन गुण गावा प्रभ तेरे तुद सलाही पीत मेरे तुद बिन अवन कोई जाचा गुर प्रसादी तू पावणिया अगम गोचर मित नहीं पाई अपनी कृपा करे तू लहे मलाई पूरे गुर के शब्द ते आइए शब्द सेव सुख पावणिया रसना गुणवंती गुण गावे नाम सलाहे सच्चे पावे गुरमुख सदा रहे रंगराते मिल सच्चे सोभा पावणिया मनमुख कर्म करे अहंकारी जुए जन सब बाजी हारी अंतर लोभ महा गुबारा फिर आवण जाने जावणिया आपे करता देवड़ियाए जिनको आप लिखत तुर पाई नानक नाम मिले पौ पंजन गुर शब्दी सुख पावणिया माज महला पांचवा कर पहला अंतर लख न जाई लखिया नाम रतन ला गुजा रखिया अगम गोचर सब ते उचा गुर के शब्द लिखावणिया
ਹਉ ਵਾਰੀ ਜੂ ਵਾਰੀ ਕੱਲ ਮੈਂ ਨਾਮ ਸੁਣਾ ਬਣਿਆ ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮੇ ਇੰਦਰ ਧਿਆਨ ਹਿਰਦੇ ਕੋਟੇ ਤੀਸਾਂ ਖੋਜੇ ਤਾਂ ਕੋ ਗੁਰਮਿਲ ਹਿਰਦੇ ਗਾਵਣਿਆ ਆਠ ਪੈਰ ਤੇ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੇ ਮਨ ਪਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕੈ ਸ਼ਬਦ ਸਿੰਜਾਪੇ ਜਿਨ ਪੀਆ ਸੇਈ ਤਪਤਾ ਸੇ ਸੱਚੇ ਸਾਚੇ ਅਗਾਵਣਿਆ ਤਿਸ ਕਰ ਸਹਿਜਾ ਸੋਈ ਸੁਹੇਲਾ ਆਨੰਦ ਵਿਨੋਦ ਕਰੇ ਸਦਕੇ ਲਾ ਸੋ ਧਨਵੰਤਾ ਸੋ ਬੜਸ਼ਾਹਾ ਜੋ ਗੁਰ ਚਰਨੀ ਮਨ ਲਾਵਣਿਆ ਪਹਿਲੋਂ ਦੇ ਤੈ ਰਿਜਕ ਸਮਾਹਾ ਪਿੱਛੋਂ ਦੇ ਤੈ ਜੰਤਿ ਉਪਾਹਾ ਤੁਜੇ ਵਰਦਾਤਾ ਅਵਰ ਨ ਸੁਆਮੀ ਲਵੇ ਨ ਕੋਈ ਲਾਵਣਿਆ ਜਿਸ ਤੂੰ ਟੁੱਠਾ ਸੋ ਤੁਧ ਤਿਆਏ ਸਾਧ ਜਨਾ ਕਾ ਮੰਤਰ ਕਮਾਏ ਆਪ ਤਰੇ ਸਗਲੇ ਕੁਲ ਤਾਰੇ ਤਿਸ ਦਰਗਹਿ ਠਾਕ ਨ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਮੂੰਚੋ ਮੂੰਚਾ ਹਉ ਕਰਵਾਣੀ ਤੇਰੇ ਵੰਜਾ ਨਾਨਕ ਦਾਸ ਦਸਾਵਣਿਆ ਮਾਜ ਮਹੱਲਾ ਪੰਜਵਾਂ ਕੌਣ ਸੁਮੁਖਤਾ ਕੌਣ ਸੁਯੁਗਤਾ ਕੌਣ ਸੁਗਿਆਨੀ ਕੌਣ ਸੁਭਗਤਾ ਕੌਣ ਸੁਗਿਰਹੀ ਕੌਣ ਅਦਾਸੀ ਕੌਣ ਸੁਕੀਮਤ ਪਾਏ ਜੀ ਕਿਨ ਵਿਦ ਬਾਦਾ ਕਿਨ ਵਿਦ ਛੂਟਾ ਕਿਨ ਵਿਦ ਆਵਣ ਜਾਵਣ ਤੂਟਾ ਕੌਣ ਕਰਮ ਕੌਣ ਨਿਰਕਰਮੀ ਕੌਣ ਸੁ ਕਹੇ ਕਹਾਏ ਜੀ ਕੌਣ ਸੁਖੀਆ ਕੌਣ ਸੁਦੁਖੀਆ ਕੌਣ ਸੁਸਨਮੁਖ ਕੌਣ ਵੇ ਮੁਖੀਆ ਕਿਨ ਵਿਦ ਮਿਲੀਐ ਕਿਨ ਵਿਦ ਵਿਛਰੇ ਇਹ ਵਿਦ ਕੌਣ ਪ੍ਰਗਟਾਏ ਜੀ ਕੌਣ ਸੋ ਅੱਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਤੇ ਆਏ ਕਿਨ ਵਿਦ ਕੀਰਤਨ ਗਾਏ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਤਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹਉਮੈ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਤੂਟਾ ਗੁਰਮੁਖ ਕਰਮ ਗੁਰਮੁਖ ਨਿਹਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਉ ਗੁਰਮੁਖ ਸੁਖੀਆ ਮਨ ਮੁਖ ਦੁਖੀਆ ਗੁਰਮੁਖ ਸਨਮੁਖ ਮਨ ਮੁਖ ਵੇ ਮੁਖੀਆ ਗੁਰਮੁਖ ਮਿਲੀਐ ਮਨ ਮੁਖ ਵਿਛੜੈ ਗੁਰਮੁਖ ਬਿਦ ਪ੍ਰਗਟਾਏ ਜੀਉ ਗੁਰਮੁਖ ਅਖਰ ਜੇ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮਝਤਾ ਗੁਰਮੁਖ ਚਾਲ ਚਿਤ ਪਾਰ ਬ੍ਰਹਮ ਤੇ ਆਏ ਗੁਰਮੁਖ ਕੀਰਤਨ ਗਾਏ ਜੀ ਸਗਲੀ ਬਣਤ ਬਣਾਏ ਆਪੇ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਅਨੰਤਾ ਨਾਨਕ ਏਕ ਸਮਾਹੇ ਸਮਾਏ ਜੀਉ ਮਾਜ ਮੁਹੱਲਾ ਪੰਜਵਾਂ ਪ੍ਰਭਾ ਵਿਨਾਸੀ ਤਾਂ ਕਿਆ ਕਾੜਾ ਹਰ ਭਵੰਗਤਾ ਕਾ ਜਨ ਖਰਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਵਾਰੀ ਜੋ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੇ ਮੀਠਾ ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ ਥਾਂ ਥਨੰਤਰ ਤੂੰ ਹੈ ਇੱਕੋ ਇੱਕ ਵਰਤਾਵਣਿਆ।

ਧਰਮ ਸਮਾਵਣਿਆ ਅੰਧ ਕੂਬ ਤੇ ਕੰਢੇ ਚਾੜੇ ਕਰ ਕਿਰਪਾ ਦਾਸ ਨਦਰ ਨਿਆਲੇ ਗੁਣ ਗਾਵੇ ਪੂਰਨ ਅਵਨਾਸੀ ਕਹਿ ਸੁਣੇ ਤੋੜ ਨਿਆ ਬਣਿਆ ਇੱਥੇ ਉੱਥੇ ਤੂੰ ਰਖਵਾਲਾ ਮਾਤ ਗਰ ਮੈਂ ਤੁਦ ਹੀ ਪਾਲਾ ਮਾਇਆ ਗਨ ਨਾ ਪੋਹੇ ਤਿਨ ਕੋ ਰੰਗ ਰੱਤੇ ਗੁਣ ਗਾ ਬਣਿਆ ਗੁਆ ਗੁਣ ਤੇਰੇ ਆਖ ਸੰਭਾਲੀ ਮੰਤਰ ਅੰਤ ਤੁਦ ਨਦਰ ਨਿਹਾਲੀ ਤੂੰ ਮੇਰਾ ਮੀਰ ਸਾਜਣ ਮੇਰੇ ਸੁਆਮੀ ਤੁਦ ਬਿਨ ਅਵਰ ਨਾ ਜਾਣਿਆ ਜਿਸ ਕੋ ਤੂੰ ਪ੍ਰਭਿਆ ਸਹਾਈ ਤਸ ਤੱਤੀ ਵਾਹ ਨ ਲੱਗੇ ਕਾਈ ਤੂੰ ਸਾਹਿਬ ਸ਼ਰਨ ਸੁਖਦਾਤਾ ਸਤਸੰਗਤ ਜਪ ਪ੍ਰਗਟਾ ਬਣਿਆ ਤੂੰ ਉੱਚਾ ਥਾਇਆ ਪਾਰ ਹਮੂਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਕੂਲਾ ਤੂੰ ਮੀਰਾਂ ਸਾਚੀ ਠੁਕਰਾਈ ਨਾਨਕ ਬਲ ਬਲ ਜਾ ਬਣਿਆ ਮਾਜ ਮੁਹੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦੇਈ ਸੰਭਾਲੀਏ ਮੂਲ ਨਾ ਮਨੋ ਵਿਸਾਰੀਏ ਰਹਾਉ ਸੰਤਾਂ ਸੰਗਤ ਪਾਈਐ ਜਿਤ ਜਮ ਕੈ ਪੰਥ ਨ ਜਾਈਐ ਤੋਸਾ ਹਰ ਕਾ ਨਾਮ ਲੈ ਤੇਰੇ ਕੁਲੇ ਨ ਲਾਗੇ ਗਾਲ ਜੀ ਜੋ ਸਿਮਰਨ ਦੇ ਸਾਈਐ ਨਰਕ ਨਸੇਈ ਪਾਈਏ ਤੱਤੀ ਵਾਵ ਨ ਲੱਗਈ ਜਿਨ ਮਨ ਉਠਾਏ ਜੀਉ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਤਨ ਜਿੰਨੀ ਸੰਚਿਓ ਸੇਈ ਗੰਭੀਰ ਅਪਾਰ ਜੀਉ ਹਰ ਅਮਿਉ ਰਸਾਇਣ ਪੀਵੀਏ ਮੂੰਹ ਡਿੱਠੇ ਜਨ ਕੇ ਜੀਵੀਏ ਘਰ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਵ ਜੀਉ ਜੋ ਹਰ ਕੀਤਾ ਆਪਣਾ ਤਿਸੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤ ਜਿਸ ਲੈ ਭਾਗ ਜੀਉ ਮਨ ਮੰਦੇ ਪ੍ਰਭ ਗਾਈਆਂ ਇਹ ਰਸ ਭੋਗਣ ਪਾਤ ਛਾਈਆਂ ਮੰਦਾ ਮੂਲ ਨ ਉਪਜਿਓ ਤੇਰੇ ਸੱਚੀ ਕਾਰੇ ਲਾਗ ਜੀਉ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਭਵੰਦਾ ਕੰਤ ਹਾਰ ਤੇਰਾ ਥਿਰ ਹੋਆ ਸੋ ਹਾਗ ਜੀਉ ਟਲ ਪਦਾਰਥ ਪਾਇਆ ਟਲ ਪਦਾਰਥ ਪਾਇਆ ਪੈ ਭੰਜਨ ਕੀ ਸਰਨਾਇਆ ਲੈ ਅੰਚਲ ਨਾਨਕ ਤਾਰੀਅਨ ਜਿੱਤਾ ਜਨਮ ਅਪਾਰ ਜੀਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਝ ਮੁਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਓ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਚੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤ ਦਾ ਜਲ ਥਲ ਮਈ ਜਲ ਪੂਰੇ ਪਾਪ ਬਨਾਸਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸ਼ਬ ਛਡਾਈ ਖਸਮ ਆਪ ਹਰ ਜਪ ਪਈ ਠਰੂਰੇ ਕਰਤੇ ਕੀਆ ਤ ਪਾਪ ਸੋ ਦੁਸ਼ਟ ਮੂਏ ਹੋਏ ਮੂਰੇ ਨਾਨਕ ਰੱਤਾ ਸੱਚ ਨਾਏ ਹਰ ਵੇਖੈ ਸਦਾ ਹਜੂਰੇ ਬਾਰਾਂ ਮਾਹਾਂ ਮਾਝ ਮੁਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹਿ ਦਿਸ ਬ੍ਰਹਮੇ ਥਕਿਆਏ ਪ੍ਰਭ ਕੀ ਸਾਮ ਤੇਨ ਦੁੱਧੇ ਤੇ ਬਾਹਰੀ ਕਿਤੇ ਨ ਆਵੇ ਕਾਮ ਜਲ ਬਿਨ ਸਾ ਕੁਮਲਾਵਤੀ ਉਪਜੇ ਨਾਹੀਂ ਦਾਮ ਹਰ ਨਾਮ ਨ ਮਿਲੀਏ ਸਾਜਨੇ ਕਤ ਪਾਈਏ ਬਿਸ਼ਰਾਮ ਜਿਤ ਕਰ ਹਰ ਕੰਤ ਨ ਪ੍ਰਗਟੀ ਪਠਨਗਰ ਸੇਕ ਰਾਮ ਸਰਭ ਸਿੰਘਾਲ ਤੰਬੂਲ ਰਸ ਸਣ ਦੇਹੀ ਸਭ ਕਾਮ ਪ੍ਰਭ ਸੁਆਮੀ ਕੰਤ ਬਹੂਣੀਆ ਮੀ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਤਾਮ ਚੇਤ ਗੋਬਿੰਦ ਉਰਾਧੀਐ ਹੋਵੇ ਆਨੰਦ ਕਣਾ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਏਖਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ ਜਲ ਤਲ ਮਈਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨ ਆਵਈ ਕਿਤੜਾ ਦੁੱਖ ਗਣਾ ਜਿਨ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਆਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਬਲਾਏ ਸਿਉ ਪ੍ਰਭੂ ਤਿਸ ਕੈ ਪਾਏ ਲਗਾ ਵਿਸਾਖ ਤੀਰਨ ਕਿਉਂ ਵਾਢੀਆ ਜਿੰਨਾ ਪ੍ਰੇਮ ਵਿਸ਼ੋ ਹਰ ਸਾਜਣ ਪੁਰਖ ਧਿਆ ਵਿਸਾਰ ਕੈ ਲੱਗੀ ਮਾਇਆ ਧੋ ਪੁੱਤਰ ਕਲੱਤਰ ਨ ਸੰਗ ਧਨਾ ਹਰਿ ਅਵਨਾਸੀਓ ਪਾਲਚ ਪਾਲਚ ਸਗਲੀ ਮੂਈ
ਝੂਠੇ ਧੰਦੇ ਮੋਹ ਇੱਕ ਸਹਾਰ ਕੇ ਨਾ ਬਿਨ ਅੱਗੇ ਲਈਏ ਖੋਇ ਦਈ ਵਿਸਾਰ ਬਗੁਚਣਾ ਪ੍ਰਭ ਨੇ ਅਵਰ ਨ ਕੋਈ ਪ੍ਰੀਤਮ ਚਰਨੀ ਜੋ ਲੱਗੇ ਤਿਨਕੀ ਨਿਰਮਲ ਸੋਏ ਨਾਨਕੀ ਪ੍ਰਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਪੇਟੈ ਹਰ ਸੋਏ ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਵੰਨ ਹਰ ਸਾਜਣ ਦਾਵਣ ਲੱਗਿਆ ਕਿਸੇ ਨ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾ ਹੀ ਸੰਨ ਰੰਗ ਸਵੇ ਨਾਰਾਇਣੇ ਜੇਤੇ ਮਨ ਪਵਨ ਜੋ ਹਰ ਲੋੜੇ ਸੋ ਕਰ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰਵਨ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਣਨ ਹਰ ਜੇਠ ਰੰਗੀਲਾ ਤਿਸਣੀ ਜਿਸ ਕੈ ਪਾਗ ਮਥਨ ਅਸਾੜ ਤਪੰਦਾ ਤਿਸ ਲੱਗੇ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਏ ਭਾਏ ਬਿਗੁਚੀਏ ਗਲ ਪਈ ਸੁਜਮਕੀ ਫਾਸ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆ ਰਹਿਣ ਬਿਹਾਣੀ ਪੱਛੂ ਤਾਣੀ ਉੱਠ ਚੱਲੀ ਗਈ ਨਰਾਸ ਜਿਨ ਕੋ ਸਾਧੂ ਭੇਟੀਏ ਸੋ ਦਰਗਹਿ ਹੋਏ ਖਿਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪ੍ਰੀਤ ਮੰਤਨ ਰੱਤਾ ਸੱਚ ਰੰਗੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮੰਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ ਹਰ ਅੰਮ੍ਰਿਤ ਬੂਧ ਸੁਹਾਵਣ ਮਿਲ ਸਾਧੂ ਪੀ ਬਣਹਾਰ ਵਣ ਤਿਣ ਪ੍ਰਭ ਸਿੰਘ ਮੌਲਿਆ ਸਮਰੱਥ ਪੁਰਖ ਪਾਰ ਹਰ ਮਿਲਣੇ ਨੋ ਮਨ ਲੋਚ ਦਾ ਕਰਮ ਮਿਲਾ ਬਣਹਾਰ ਜਿਨ ਸਿੱਖੀਏ ਪ੍ਰਭ ਪਾਇਆ ਹੂੰ ਤਿਨ ਕਹਿ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣਹਾਰ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਭਾਦੇ ਭਰਮ ਭੁਲਾਣੀ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿੰਸ ਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਜੂਮ ਦੂਤ ਜਮ ਕਿਸੇ ਨ ਦੇਨੀ ਭੇਤ ਖੱਟ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਿਆਹੋਂ ਹੋ ਆਸੇ ਜਿਹਾ ਬੀਜੇ ਸੋ ਲੁਣੇ ਕਰਮਾਂ ਸੁੰਦੜਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਧ ਪ੍ਰਭ ਦੇ ਸੇ ਭਾਦੋ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇ ਅਸਨ ਪ੍ਰੇਮ ਉਹ ਮਾੜਾ ਕਿਉਂ ਮਿਲੀਏ ਔਰ ਜਾਏ ਮੰਤਨ ਪਿਆ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸੁਹਾਈ ਪ੍ਰੇਮ ਕੇ ਹੂੰ ਤਿਨ ਕੇ ਲਾਗਾਂ ਪਾਏ ਬਿਨ ਪ੍ਰਭ ਕਿਉ ਸੁਖ ਪਾਈਏ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤਿਪਤ ਰਹੇ ਅਗਾਏ ਆਪ ਤਿਆਗ ਬਿਨਤੀ ਕਰੇ ਲੇਹੋ ਪ੍ਰਭ ਲੜਦਾਏ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਦੇ ਨ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਸਰਨਾਏ ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਆਹਰ ਰਾਏ ਕੱਤਕ ਕਰਮ ਕਮਾਵਣੇ ਦੋਸ ਨ ਕਾਹੂ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮਕ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਕਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ ਕੀਤਾ ਕਿਛੂ ਨਾ ਹੋ ਵੀ ਲਿਖਿਆ ਤੁਰ ਸੰਯੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਵੇ ਸਭ ਬਿਓ ਨਾਨਕੋ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਜ ਕੱਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋ ਮਗਰ ਮਾਏ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਧਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ
तेरा दुख न कबू उतरे से जम के बस पड़िया जिन्ह राविया प्रविया अपना से दिसन नित खड़िया रतन जवेहर लाल हर कंठ तिना जड़िया नानक बांचे धूड़ तिन प्रभ सरनी दर पड़िया मगर प्रभ राधना बौड़ न जन मड़िया भूख तुखार न व्या पई कंठ मिलिया हर नाह मन बेद्या चरनार बै दर्शन लगड़ा साह ओट गोबिंद गोपाल सेवा स्वामी लाहो विख्या पूर्ण सकी मिल साधु गुण गाहो जैते उपजी तै मिल सच्ची प्रीत समाह कर गैलिनी पारम बौड़ न विछड़ियाहो बार जाओ लख बेरिया हर सज्जन गम्य गाहो शरम पई नारायणे नानक दर पई आहो पोख सुहंदा सर्व सुख जिस बख्शे वे परवाह माघ भजन संग साधु तूड़ी करे स्नान हर का नाम त्याय सुन सबना नु कर दान जन्म कर्म मल उतरे मन ते जाए गुमान काम क्रोध न मोहिए बिन सह लोभ सुहान सच्चे मार्ग चलदिया उस्तर करे जहान अठ सठ तीर्थ सगल पुन जी दया प्रवान जिसनू देवे दया कर सोई पुरख सजान जिन मिलिया प्रभ अपना नानक तिन कुरबान माक सुचे से कांडिये जन पूरा गुर मेहरबान फालगुण नंद अपार जन हर सुजन प्रगटे आए संत सहाई राम के कर कृपा दिया मलाए सेज सुहावी सर्व सुखुण दुखा नाही जाए इस पुनी बड़ पागनी भर पाया हर राय मेर संया मंगल गावी गीत गोबिंद लाए हर जेहा अब न दिसे कोई दूजा लवे न लाए हालत पालत सवारी उन्ने चल दितियन जाए संसार सागर ते रखियन बौड़ न जन्मे ताए जेवा एक अनेक गुण तेरे नानक चरणी लाए फालगुण नित सलाही है जिसनू तिल दांत माए जिन जिन नाम ते आया तिनके काज सरे हर घर पूरा राधिया दरगह सच खरे सर्व सुखा निध चरण हर पौजल बिखब तरे प्रेम भगत तिन पाइया बिखिया नाहीं जरे कूड़ गए दुबदा नसी पूरन सच परे पार ब्रह्म प्रम सेम दे मन अंदर एक तरे मा दिवस मूर्त पले

ਰਾਜ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਸਿਨ ਸਭ ਰਹਿਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਿੱਠੜੇ ਬੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸਹਿਣ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨ ਵਸਣ ਭੈਣ ਹਰ ਪਿਰ ਬਿਨ ਚੈਨ ਨ ਪਾਈਏ ਖੋਜ ਡਿੱਠੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ ਨ ਕਾਹੂ ਦੇਣ ਕਰ ਕਿਰਪਾ ਪਰਮ ਰਾਖ ਲੈ ਹੋਰ ਨਾਹੀ ਕਰਨ ਕਰੇਨ ਹਰ ਤੁਧ ਬਿਨ ਖਾਕੂ ਰੂਲਣਾ ਕਹੀਏ ਕਿੱਥੇ ਬਹਿਣ ਨਾਨਕੀ ਬੇਨਤੀਆ ਹਰ ਸੁਰਜਣ ਦੇਖਾ ਨੈਣ ਜੀ ਕਿ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ ਮਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਗਾਮਿ ਅਗਾਧ ਬੋਧ ਕਿਸੇ ਅੰਤ ਨ ਪਾਰ ਅਵਾਰ ਸੇਵਾ ਸਾ ਤਿਸ ਭਾਵਤੀ ਸੰਤਾਂ ਕੀ ਹੋਏ ਸ਼ਾਰ ਦੇਨਾ ਨਾਥ ਦਿਆਲ ਦੇਵ ਪਤ ਦੇ ਉਦਾਹਰਣ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀ ਮੰਦ ਕੋਈ ਨ ਜਾਣੀ ਕੋ ਨਾਹੀ ਤੋਲਣਹਾਰ ਮੰਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੋ ਸੇਵ ਦੇ ਤਿਨਕੇ ਸਦ ਬਲਿਹਾਰ ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਨਜਿੰਦ ਗੁਰ ਸ਼ਬਦੀ ਆਰਾਧੀਏ ਜਪੀਏ ਨਿਰਮਲ ਮੰਤ ਕੀਮਤ ਕਹਿਣ ਨ ਜਾਈਏ ਪਰਮੇਸ਼ਰ ਬੇਅੰਤ ਜਿਸ ਮਨ ਵਸੇ ਨਰਾਇਣ ਸੋ ਕਹੀਏ ਭਗਵੰਤ ਜੀ ਕੇ ਲੋਚਾ ਪੂਰੀਏ ਮਿਲੇ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੇ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨ ਮਨ ਜਨਮਾਣੀ ਥਾਉ ਹਰ ਓਟ ਗਹੀ ਮਨ ਅੰਦਰੇ ਜਬ ਜਬ ਜੀਵਾ ਨਾਉ ਕਰ ਕਿਰਪਾ ਪ੍ਰਭ ਆਪਣੀ ਜੰਤੂੜੀ ਸੰਗ ਸਮਾਉ ਜਿਉਂ ਤੂੰ ਰਾਖੇ ਤਿਉਂ ਰਹਾਂ ਤੇਰਾ ਦਿੱਤਾ ਪਹਿਨਾ ਖਾਉ ਉੱਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਦੂਜੇ ਜਾਏ ਨਾ ਸੂਝੀ ਕਿੱਥੇ ਕੂਕਣ ਜਾਉ ਅਗਿਆਨ ਬਿਨਾਸਨ ਤਮ ਹਰਨ ਉੱਚੇ ਗਮ ਅਗਾਮ ਆਉ ਮਨ ਵਿਛੜਿਆ ਹਰ ਵੇਲੀਐ ਨਾਨਕ ਇਹ ਸੁਭਾਵ ਸਰਬ ਕਲਿਆਣ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮਰੀਦਾਂ ਤਥਾ ਚੰਦੜਹਾੜਾ ਸੋਈਆਂ ਦੀ ਧੁੰਨੀ ਗਾਵਣੀ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਿਵੇ ਕਰ ਗੁਰਦੀਪਕ ਤੈ ਲੋਏ ਅਮਰ ਪਦਾਰਥ ਨਾਨਕਾ ਮਨਮਾਨੈ ਸੁਖ ਹੋਏ ਮਹੱਲਾ ਪਹਿਲਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇ ਚੌਥੇ ਪਿਆਰ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨ ਪੁੱਛੇ ਜਾਤ ਸਤਵੇਂ ਸੰਜਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਰਨਾਸ ਨੌਵੇਂ ਧੌਲੇ ਉੱਬੇ ਸਾ ਦਸਵੇਂ ਦੱਦਾ ਹੋਆ ਸੁਆ ਗਏ ਸੰਗੀਤ ਪੁਗਾਰੀ ਧਾ ਉੜਿਆ ਹੰਸ ਦਸਾਏ ਰਾਹ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਰ ਸਦਿਉ ਹੁਕਾਮ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹਿਲਾ ਪਹਿਲਾ ਦਸ ਬਾਲਤਨ ਬੀਸ ਰਮਣ ਤੀਸਾਂ ਕਾ ਸੁੰਦਰ ਕਹਾਵੇ ਚਾਲੀਸ ਪੁਰ ਹੋਏ ਪਚਾਸੀ ਪੱਗ ਖਿਸੇ ਸੱਠੀ ਕੇ ਬੜੇ ਪਾਇਆਵੇ ਸੱਤਰ ਕਾ ਮਤ ਹੀਣ ਅਸੀਹਾਂ ਕਾ ਵਿਵਹਾਰ ਨ ਪਾਵੇ ਨਵੇਂ ਕਾ ਸਹਿਜਾਸਣੀ ਮੂਲ ਜਾਣੇ ਅਪਬਲ ਢੰਡੋਲ ਟੂਡਮ ਡਿੱਠ ਮੈਂ ਨਾਨਕ ਜਗ ਤੂੰ ਏਕਾ ਤਵਲ ਹਰ ਪੌੜੀ ਤੂੰ ਕਰਤਾ ਪੁਰਖ ਅਗਮ ਹੈ ਆਪ ਸ੍ਰਿਸ਼ਟ ਪਾਤੀ ਰੰਗ ਪਰੰਗ ਉਪਾਰਜਨਾ ਬੋਂ ਬੋਂ ਵਿਦ ਪਾਤੀ ਤੂੰ ਜਾਣੇ ਜਿਨੇ ਉਪਾਏ ਸਭ ਖੇਲ ਤੁਮਾਤੀ ਇੱਕ ਆਵੇ ਇੱਕ ਜਾਏ ਉੱਠ ਬਿਨ ਨਾਮੇ ਮਰ ਜਾਤੀ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ ਤੂੰ ਆਪੇ ਆਪ ਸੁਜਾਣ ਹੈ ਬੜ ਪੁਰਖ ਵਡਾਤੀ ਜੋ ਮਨ ਚਿੱਤ ਤੁਧ ਧਿਆਏ ਦੇ ਮੇਰੇ ਸੱਚਿਆ ਬਲ ਬਲ ਹਉ ਤਿੰਨ ਜਾਤੀ ਸਲੋਕ ਮਹੱਲਾ ਪਹਿਲਾ ਜਿਉ ਪਾਏ ਤਨ ਸਾਜ ਰੱਖਿਆ ਬਣਤ ਬਣਾਏ ਅੱਖੀਂ ਦੇਖੇ
जे वा बोले कन्ने सुरत समाए पैरी चले हथी करना दिता पैने खाए जिन रच रचिया तिसे न जाने अंधा अंध कमाए जां पजे ता ठीकर होवे काड़त कड़ी न जाए नानक गुरबिन नाहे पत पत बिन पार न पाए महला दूजा देंदे थामो दिता चंगा मनमुख ऐसा जानिए सुरत मत चतराई ताकि क्या करे आख बखाणिए अंतर बह के कर्म कमावे सोचो खुंटी जानिए जो धर्म कमावे तिस धर्म ना होवे पाप कमाणे पापी जानिए तू आपे खेल करें सब करते क्या दूजा आख बखाणिए जिचर तेरी जोत तिचर ज्योति बिच तू बोले बिन ज्योति क्यों किश करे हो दिखा से आणिए नानक गुरमुख नजरी आया हर एको सुगड़ सुजाणिए पौड़ी तुदे आपे जगत पाए के तुदे आपे तंदे लाया मोठ गौली पाए के तुदे आपो जगत खुआया तिशना अंदर अगन है न तिपते पुखा त्याया सहसाए संसार है मर जमे आया जाया बिन सतगुर मोह न टूटी सब थके कर्म कुमाया गुरमति नाम ते आईए सुख रजां जां तुद पाया कूड़े उधारे अपना तन जनेंदी माया सोभा सुरत सुहावनी जिन हर सेती चित लाया श्लोक महला दूजा अखी बाजो वेखना बिन कन्ना सुनना पैरा बाजो चलना बिन हत्था करना जीबा बाजो बोलना यो जीवत मरना नानक हुक्म पछाण कै तो खसमे मिलना महला दूजा दिसै सुनिए जानिए सुहाव न पाया जाए रोला टुंडा अंधला क्यों कर लगे तहाए पै के चरण कर भाव के लोण सुरत करे नानक कहे सियाणिए इव कंत मलावा होए पौड़ी सदा सदा तू एक है तो दूजा खेल रचाया होमें गर्भ पाए कै लोभ अंतर जनता पाया जो पावे तू रख तू सब करे तेरा कराया एक ना बख्शे मेल लै गुरमति तुद दे लाया एक खड़े करे तेरी चाकरी बिन नामे होर न पाया होर कार विकार है एक सच्ची कारे लाया पुत कलत कुटुंब है एक लिप्त रहे जो तुद पाया वो अंदरों बारों

ਨਾਨਕ ਗੁਰਮੁਖ ਹਉਮੈ ਤੁੱਟੈ ਤਾਂ ਹਰਿ ਹਰਿ ਨਾਮ ਤੇ ਆਵੈ। ਨਾਮ ਜਪੇ ਨਾਮੂ ਅਰਾਧੇ ਨਾਮੇ ਸੁਖ ਸਮਾਵੇ ਪਵੜੀ। ਕਾਇਆ ਹੰਸ ਸੰਯੋਗ ਮੇਲ ਮਿਲਾਇਆ ਤਿਨਹੀ ਕੀਆ ਵਿਯੋਗ ਜਿਨ ਉਪਾਇਆ। ਮੂਰਖ ਭੋਗੇ ਭੋਗ ਦੁੱਖ ਸਵਾਇਆ ਸੁਖੋਂ ਉੱਠੇ ਰੋਗ ਪਾਪ ਕਮਾਇਆ। ਹਰਖੋਂ ਸੋਗ ਵਿਯੋਗ ਪਾਏ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ। ਸਤਿਗੁਰ ਹੱਥ ਨਵੇੜ ਝਗੜ ਚੁਕਾਇਆ ਕਰਤਾ ਕਰੇ ਸਹੋਗ ਨਾ ਚਲੈ ਚਲਾਇਆ। ਸਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥ ਹੈ ਨਾਨਕ ਐਸਾ ਆਗੂ ਜਾਪੇ ਮਹਿਲਾ ਚੌਥਾ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮੁਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮੱਲ ਲਹੇ ਛੱਪੜ ਨਾਤੇ ਸਗਬੀ ਮਲ ਲਾਏ। ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ ਆਏ ਉਹ ਆਪ ਛੁੱਟਾ ਕਟੰਬ ਸਿਉ ਦੇ ਹਰ ਹਰ ਨਾਮ ਸਭ ਸਿਸ਼ਟ ਛਡਾਏ। ਜੇ ਨਾਨਕ ਤਿਸ ਬਲਿਹਾਰਨੈ ਜੋ ਆਪ ਜਪੈ ਔਰਾਂ ਨਾਮ ਜਪਾਏ ਪੌੜੀ। ਇੱਕ ਕੰਧ ਮੂਲ ਚੁਣ ਖਾਣੇ ਵਣਖੰਡ ਵਾਸਾ ਇੱਕ ਭਗਵਾ ਵੇਸ ਕਰ ਫਿਰੇ ਜੋਗੀ ਸੁਨਿਆਸਾ। ਅੰਦਰ ਤਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ। ਜਮਕਾਲ ਸਿਰੋਂ ਨਾ ਉਤਰੇ ਤੇ ਬਦਮਨਸਾ ਗੁਰਮਤੀ ਕਾਲ ਨੇ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ। ਸੱਚਾ ਸ਼ਬਦ ਸੱਚ ਮਨ ਕਰਹੀ ਮਾਹੀ ਉਦਾਸਾ। ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ। ਸਲੋਕ ਮਹੱਲਾ ਪਹਿਲਾ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀਤ। ਨਾਨਕ ਨਾਮ ਖੁਦਾਇਕ ਦਿਲ ਹੱਸੇ ਮੁਖ ਲਿਹੋ ਅਵਰਧ ਵਾਜੇ ਦੁਨੀ ਕਹਿ ਝੂਠੇ ਅਮਲ ਕਰੇ ਹੋ। ਮਹਿਲਾ ਪਹਿਲਾ। ਜਾਂ ਹੂੰ ਨਾਹੀਂ ਤਾਂ ਕਿਆ ਆਖਾਂ ਕਿਉਂ ਨਾਹੀਂ ਕਿਉਂ ਹੋਵਾਂ। ਕੀਤਾ ਕਰਨਾ ਕਹਿਆ ਕਛ ਨਾ ਭਰਿਆ ਪਰ ਤੂੰ ਆਪ ਨਾ ਬੁੱਝਾਂ ਲੋਕ ਬੁਝਾਏ ਐਸਾ ਆਗੂ ਹੋਵਾਂ। ਨਾਨਕ ਅੰਧਾ ਹੋ ਕੇ ਦੱਸੇ ਰਾਹੇ ਸਭ ਸਮੁਹਾਏ ਸਾਥੇ ਅੱਗੇ ਗਿਆ ਮੂੰਹੇ ਮੂੰਹ ਪਾਹੇ ਤੂੰ ਐਸਾ ਆਗੂ ਜਾਪੇ ਪੌੜੀ। ਮਹਾਰੁੱਤੀ ਸਭ ਤੂੰ ਕੜੀ ਮੂਰਤ ਵਿਚਾਰਾ ਤੂੰ ਗਣਤੇ ਕਿੰਨ ਪਾਇਓ ਸੱਚੇ ਲਾਖੇ ਪਾਰਾ। ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰਾ। ਨਾਉ ਪੜੀਏ ਨਾਉ ਬੂਝੀਏ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖੱਟਿਆ ਭਗਤੀ ਪਰੇ ਭੰਡਾਰਾ। ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ ਜਿਸ ਦਾ ਜੀਉ ਪੁਰਾਣ ਹੈ ਅੰਤਰ ਜੋਤ ਪਾਰਾ। ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਬਣ ਜਾਰਾ। ਸਲੋਕ ਮਹੱਲਾ ਪਹਿਲਾ। ਮਿਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਲਮ ਨਵਾਦ ਤਸਬੀ ਸਤ ਪਾਵਸੀ ਨਾਨਕ ਰੱਖੇ ਲਾਜ। ਮਹਿਲਾ ਪਹਿਲਾ। ਹੱਕ ਪੁਰਾਇਆ ਨਾਨਕਾ ਅਸੂ ਔਰ ਸੁਗਾਏ ਗੁਰਪੀਰ ਹਾਮਾ ਤਾਂ ਭਰੈ ਜਾਂ ਮਰਦਾਰ ਨ ਖਾਏ। ਗੱਲੀ ਪਿਸ ਨ ਜਾਈਏ ਛੂਟੇ ਸੱਚ ਕਮਾਏ ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨ ਜਾਏ। ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ। ਮਹਿਲਾ ਪਹਿਲਾ। ਪੰਜ ਨਵਾਜਾਂ ਵਖਤ ਪੰਜ ਪੰਜਾਂ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਰਮਾ ਆਖ ਕਹਿ ਤਾਂ ਮੁਸਲਮਾਨ ਸਦਾਏ। ਨਾਨਕ ਜੇਤੇ ਕੁੜਿਆਰ ਕੂੜੇ ਕੂੜੀ ਪਾਏ।

0: ਪੌੜੀ, ਇੱਕ ਰਤਨ ਪਦਾਰਥ ਬਣਜ ਦੇ ਇੱਕ ਕੱਚੇ ਦੇ ਵਪਾਰਾ, ਸਤਿਗੁਰ ਤੁੱਠੇ ਪਾਈਅਨ ਅੰਦਰ ਰਤਨ ਭੰਡਾਰਾ, ਬਿਣ ਗੁਰ ਕਿਨੇ ਨਾ ਲੱਧਿਆ ਅੰਦੇ ਭੌਂਕ ਮੂਏ ਕੁੜਿਆਰਾ, ਮਨਮੁਖ ਦੂਜੇ ਪਚ ਮੂਏ ਨਾ ਬੂਝੇ ਬੇਚਾਰਾ, ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸੇ ਆਗੇ ਕਰੇ ਪੁਕਾਰਾ, ਇੱਕ ਨਿਰਧਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰਾ, ਬਿਣ ਨਾਵੇਂ ਹੋਰ ਧਨ ਨਾਹੀਂ ਹੋਰ ਵਿਖਿਆ ਸਵਿਸ਼ਾਰਾ, ਨਾਨਕ ਆਪ ਕਿਰਾਏ ਕਰੇ ਆਪ ਹੁਕਮ ਸਵਾਰਨ ਹਾਰਾ। ਸਲੋਕ ਮੁਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵਣ
1: ਕਹਾਵੇ ਮਸਕਲ ਮਾਨਾ ਮਾਲ ਸਭ ਹੋਏ ਮੁਸਲਮ ਦੀਨ ਮਹਾਨੇ, ਮਰਨ ਜੀਵਨ ਕਾ ਭਰਮ ਚੁਕਾਵੇ, ਰੱਬ ਕੀ ਰਜਾਈ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ, ਤੋ ਨਾਨਕ ਸਰਬ ਜੀਆ ਮਹਿਰਾਮਤ ਹੋਏ ਤਾਂ ਮੁਸਲਮਾਨ ਕਹਾਵੇ। ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ, ਪਰ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ, ਤਜ ਕਾਮ ਕਾਮਨੀ ਮਹਤਜੀ ਤਾਂਜਨ ਮਾਹੀ ਨਿਰੰਜਨ ਪਾਵੇ, ਤਜ ਮਾਨ ਅਭਿਮਾਨ ਪ੍ਰੀਤ ਸਤਦਾਰਾ, ਤਜ ਪਿਆਸ ਆਸ ਰਾਮ ਲਿਵਲਾਵੇ, ਨਾਨਕ ਸੱਚਾ ਮਨ ਵਸੇ ਸਾਚ ਸਬਦ ਹਰ ਨਾਮ ਸਮਾਵੇ ਪੌੜੀ, ਰਾਜੀ ਰਹਿਤ ਸਿਕਦਾਰ ਕੋਈ ਨਾ ਰਹਿਸਿਓ, ਹੱਟ ਪੱਟਣ ਬਜ਼ਾਰ ਹੁਕਮੀ ਟਹਿਸਿਓ, ਬੰਕੇ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਪਰੇ ਭੰਡਾਰ ਰੀਤੇ ਇੱਕ ਖਣੀ, ਤਾਜੀ ਰੱਥ ਤੁਖਾਰ ਹਾਥੀ ਪਾਖਰੇ, ਬਾਗ ਮਿਲਖ ਘਰ ਵਾਰ ਕਿੱਥੇ ਸੇ ਆਪਣੇ, ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ, ਨਾਨਕ ਸੱਚ ਦਾ ਤਾਰ ਸਿਨਾ ਖਤ ਕੁਦਰਤੀ। ਸਲੋਕ ਮਹੱਲਾ ਪਹਿਲਾ। ਨਦੀਆ ਹੋਵੇ ਤੇਣ ਵਾ ਸੁਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਉ, ਪਰਬਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ, ਪੀ ਤੂੰ ਹੈ ਸਲਾਹਣਾ ਆਖਣ ਲਹੇ ਨਾ ਚਾਓ। ਮਹੱਲਾ ਪਹਿਲਾ। ਪਾਰ ਅਠਾਰਾ ਮੀਵਾ ਹੋਵੇ ਗਰੜਾ ਹੋਏ ਸਵਾਓ, ਚੰਦ ਸੂਰਜ ਦੋਏ ਫਿਰਦੇ ਰੱਖੀਏ ਨਹਿਚਲ ਹੋਵੇ ਥਾਉ, ਪੀ ਤੂੰ ਹੈ ਸਲਾਹਣਾ ਆਖਣ ਲਹੇ ਨਾ ਚਾਉ। ਮਹੱਲਾ ਪਹਿਲਾ। ਜੇ ਦੇਹ ਦੁੱਖ ਲਾਹੀਏ ਪਾਪ ਕਰੇ ਦੋਏ ਰਾਹ, ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਇਵੇ ਜਾਪੇ ਭਾਉ, ਪੀ ਤੂੰ ਹੈ ਸਲਾਹਣਾ ਆਖਣ ਲਹੇ ਨਾ ਚਾਓ। ਮਹੱਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਬਾਓ, ਸੁਰਗੇ ਦੀਆ ਮੋਹਾਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਜਾਓ, ਪੀ ਤੂੰ ਹੈ ਸਲਾਹਣਾ ਆਖਣ ਲਹੇ ਨਾ ਚਾਓ। ਪਬੜੀ। ਵੱਧ ਫੈਲੀ ਗੈਵਾਨਾ ਖਸਮ ਨਾ ਜਾਣੀ, ਸੋ ਕਹੀਏ ਦੇਵਾਨਾ ਆਪ ਨਾ ਪਛਾਣੀ, ਕਲੇ ਬੁਰੀ ਸੰਸਾਰ ਵਾਧੇ ਖਪੀਏ, ਬਿਨ ਨਾ ਵੇ ਵੇਕਾਰ ਭਰਮੇ ਪੱਚੀਏ, ਰਾਹ ਦੋਵੇ ਇੱਕ ਜਾਣੇ ਸੋਈ ਸਿੱਜ ਸੀ, ਕੁਫਰ ਗੋ ਕੁਫਰਾਣੇ ਪਿਆ ਦਜ ਸੀ, ਸਭ ਦੁਨੀਆ ਸੁਬਹਾਨ ਸੱਚ ਸਮਾਈਏ, ਸਿੱਜੇ ਦਰ ਦੀਵਾਨ ਆਪ ਗਵਾਈਏ। ਮਹੱਲਾ ਪਹਿਲਾ। ਸਲੋਕ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੇ ਨੰਗ। ਨਾਨਕ ਠੱਗਿਆ ਮੁੱਠਾ ਜਾਏ, ਬਿਣ ਨਾਵੇ ਪਤ ਗਿਆ ਗਵਾਏ। ਮਹੱਲਾ ਪਹਿਲਾ ਕਿਆ ਖਾਧੇ ਕਿਆ ਪੈਦੇ ਹੋਏ, ਜਾ ਮਨ ਨਾਹੀਂ ਸੱਚਾ ਸੋਏ। ਕਿਆ ਮੇਵਾ ਕਿਆ ਘਿਓ, ਗੁੜ ਮਿੱਠਾ ਕਿਆ ਮੈਦਾ ਕਿਆ ਮਾਸ। ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੇ ਭੋਗ ਵਿਲਾਸ। ਕਿਆ ਲਸਕਰ ਕਿਆ ਨੇਵ ਖਵਾਸੀ, ਆਵੇ ਮਹਿਲੀ ਵਾਸ। ਨਾਨਕ ਸੱਚੇ ਨਾਮ ਵਿਣ, ਸਭੇ ਢੋਲ ਵਿਣਾਸ। ਪਵੜੀ ਜਾਤੀ ਦੇ ਕਿਆ ਹੱਥ ਸੱਚ ਪਰਖੀਐ, ਮੋਹਰਾ ਹੋਵੇ ਹੱਥ ਮਰੀਏ ਚੱਖੀਐ। ਸੱਚੇ ਕੀ ਸਿਰਕਾਰ, ਜੁਗ ਜੁਗ ਜਾਣੀਐ। ਹੁਕਮ ਮੰਨੇ ਸਿਰਦਾਰ, ਦਰ ਦੀਵਾਣੀਐ। ਫੁਰਮਾਨੀ ਹੈ ਕਾਰ, ਖਸਮ ਪਠਾਇਆ। ਤਵਲਵਾਜ ਵਿਚਾਰ, ਸ਼ਬਦ ਸੁਣਾਇਆ। ਇੱਕ ਹੋਏ ਅਸਵਾਰ, ਇੱਕ ਨਾ ਸਾਖਤੀ। ਇੱਕ ਨੀ ਬੱਧੇ ਭਾਰ, ਇੱਕ ਨਾ ਤਾਖਤੀ। ਸਲੋਕ ਮਹੱਲਾ ਪਹਿਲਾ। ਜਾ ਪੱਕਾ ਤਾਂ ਕੱਟਿਆ ਰਹੀ ਸੁਪੱਲਰ ਵਾੜ, ਸੁਣ ਕੇ ਸਾਰਾ ਚਿੱਥਿਆ, ਕਣ ਲਾਇਆ ਧਨ ਝਾੜ। ਦੋਏ ਪੌੜ ਚੱਕੀ ਜੋੜ ਕੇ ਪੀਸਣ ਆਏ ਵਹਿਠ, ਦੋ ਦਰ ਰਹੇ ਸੋ ਉਬਰੇ, ਨਾਨਕ ਅਜਵ ਡਿੱਠ। ਮਹੱਲਾ ਪਹਿਲਾ। ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ। ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ। ਰਸ ਕਸ ਟਟਰ ਪਾਈਐ, ਤਪੇ ਤੇ ਵਿਲ ਲਾਏ। ਧੀ ਸੋ ਫੋਗ ਸੰਭਾਲੀਐ, ਦੀਜੇ ਅੱਗ ਜਲਾਏ। ਨਾਨਕ ਮਿੱਠੇ ਪਤਰੀਐ, ਵੇਖੋ ਲੋਕਾ ਆਏ। ਪਵੜੀ ਇੱਕ ਨਾ ਮਰਨ ਨਾ ਚਿਤਿਆ, ਸਿਕਣ ਰਿਆ। ਮਰ ਮਰ ਜੰਮੇ ਨਿਤ ਕਿਸੇ ਨਾ ਕੇਰਿਆ। ਆਪ ਨੜੇ ਮਨ ਚਿੱਤ ਕਹਿਣ ਚੰਗੇ ਰਿਆ। ਜਮ ਰਾਜੇ ਨਿਤ ਨਿਤ ਮਨ ਮੁਖ ਹੇਰਿਆ। ਮਨ ਮੁਖ ਲੂਣ ਹਰਾਮ, ਕਿਆ ਨਾ ਜਾਣਿਆ। ਬੱਦੇ ਕਰਨ ਸਲਾਮ, ਖਸਮ ਨਾ ਭਾਣਿਆ। ਸੱਚ ਮਿਲੇ ਮੁਖ ਨਾਮ, ਸਾਹਿਬ ਭਾਵ ਸੀ। ਕਰਸਨ ਤਖਤ ਸਲਾਮ, ਲਿਖਿਆ ਭਾਵ ਸੀ। ਮਹੱਲਾ ਪਹਿਲਾ। ਸਲੋਕ ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ। ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਕੁੱਤੇ ਚੰਦਨ ਲਾਈਏ, ਪੀਸੋ ਕੁੱਤੀ ਧਾਤ। ਬੋਲਾ ਜੇ ਸਮਝਾਈਏ, ਪੜੀਏ ਸਿਮਰਤ ਪਾਠ। ਅੰਧਾ ਚਾਨਣ ਰੱਖੀਏ, ਦੀਬੇ ਵਲੇ ਪਚਾਸ। ਚੌਣੇ ਸੋਨਾ ਪਾਈਏ, ਚੁਣ ਚੁਣ ਖਾਵੇ ਘਾਸ। ਲੋਹਾ ਮਾਰਨ ਪਾਈਏ, ਢਹੇ ਨਾ ਹੋਏ ਕਪਾਸ। ਨਾਨਕ ਮੂਰਖ ਇਹ ਗੁਣ, ਬੋਲੇ ਸਦਾ ਵਿਣਾਸ। ਮਹੱਲਾ ਪਹਿਲਾ। ਕਿਹਾ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ। ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਰਾਜਾ ਮੰਗੇ ਦਿੱਤੇ ਗੰਢ ਪਾਏ, ਭੁੱਖਿਆ ਗੰਢ ਪਵੇ ਜਾ ਖਾਏ। ਕਾਲਾ ਗੰਢ ਨਦੀਆਂ ਮਿਹ ਝੂਲ, ਗੰਢ ਪ੍ਰੀਤੀ ਮਿੱਠੇ ਬੋਲ। ਬੇਦਾ ਗੰਢ ਬੋਲੇ ਸੱਚ ਕੋਏ, ਮੂਆ ਗੰਢ ਨੇਕੀ ਸਤ ਹੋਏ। ਏਤ ਗੰਢ ਵਰਤੇ ਸੰਸਾਰ, ਮੂਰਖ ਗੰਢ ਪਵੇ ਮਹੁਮਾਰ। ਨਾਨਕ ਆਖੇ ਇਹ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਪੌੜੀ ਆਪੇ ਕੁਦਰਤ ਸਾਜ ਕੈ, ਆਪੇ ਕਰੇ ਵਿਚਾਰ। ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ। खरे खजाने पाइए खोटे सटिए बाहर बार, खोटे सच्ची दरगे सुटिए किसे आगे करे पुकार। सतगुर पिछे भज पवे हा करनी सार, सतगुर खोट्यो खरे करे शब्द सवारण हार। सच्ची दरगे मनियन गुर के प्रेम प्यार, गणत तिना दी को क्या करे जो आप बख्से करतार। श्लोक महला पहला, हम जेर जिमी दुनिया पीरा मसाई कराया, मैं रब दवाद सहा फजू खुदाए। एक तू ही महला पहला, ना देवदान वा नरा ना सिद्ध साधका तरा, अस्त एक दिगर कोई, एक तुई महला पहला। ना दादे द हिंद आदमी ना सपत जेर जिमी, अस्त एक दिगर कोई, एक तुई महला पहला। ना सूर सस मंडलो ना सपत दीप ना जलो, अन्न पौन थिर ना कोई, एक तुई महला पहला। ना रिजक दस्ते आ कसे हमारा एक आस वसे, अस्त एक दिगर कोई, एक तुई महला पहला। परंदे ना गिरा जर दरखत आवयास कर, दिहिंद सुई एक तुई महला पहला। नानक लीलार लिखिया सोए मेट ना सके कोई, कला तरे हिरे सुई एक तुई पौड़ी। सच्चा तेरा हुक्म गुरमुख जानिया, गुरमत्ति आप गवाए सच पछाणिया। सच तेरा दरबार शब्द निशानिया, सच्चा शब्द विचार सच समाणिया। मन मुख सदा कुड़ियार परम भुलाणिया, बिस्टा अंदर वास साधना जानिया। बिन नावे दुख पाए आवन जानिया, नानक पारख आप जिन खोटा खरा पछाणिया। सलोक महला पहला, सीहा वाजा चरगा कुइया इना खवाले काह, काहो खान तिना मास खवाले हे चलाहे राह। नदिया विच टिब्बे दिखाले थली करे असगाह, कीड़ा थाप दे पात साही लस्कर करे स्वाह। जेते जी जीव लै सहा जीवाले ताके असहा, नानक ज्यो ज्यो सच्चे पावे त्यो त्यो दे गिराह। महला पहला, एक मासाहारी एक तृण खाहे, एक ना शक्ति अमृत पाहे। एक मिटिया मह मिटिया खाहे, एक पौन सुमारी पौन सुमार। एक निरंकारी नाम अतार, जीवे दाता मरे ना कोए, नानक मुठे जा नाही मन सोए पौड़ी। पूरे गुर की कार कर्म कमाइए, गुरमत्ति आप गवाए नाम ते आइए। दूजी कारे लग जन्म गवाइए, बिन नावे सब बिस पैजे खाइए। सच्चा शब्द सलाह सच समाइए, बिन सतगुर सेवे नाही सुख निवास फिर आइए। दुनिया खोटी रास कूड़ कमाइए, नानक सच खरा सलाहे पत से उजाइए। श्लोक महला पहला, तुद भावे ता बावे गावे, तुद भावे जल नावे। जा तुद भावे ता करे बेभूता सिंगी नाद विजावे, जा तुद भावे ता पढ़े कतेबा मुला सेख कहावे। जा तुद भावे ता होवे राजा रस कस बहुत कमावे। ਜਾ ਤੁਦ ਭਾਵੇ ਤੇਗ ਬਗਾਵੇ ਸਿਰ ਮੁੰਡੀ ਕੱਟ ਜਾਵੇ। ਜਾ ਤੁਦ ਭਾਵੇ ਜਾਹੇ ਦਿਸੰਤਰ ਸੁਣ ਗੱਲਾਂ ਕਰ ਆਵੇ। ਜਾ ਤੁਦ ਭਾਵੇ ਨਾਏ ਰਚਾਏ ਤੁਦ ਭਾਣੇ ਤੂੰ ਭਾਵੇ। ਨਾਨਕ ਏਕ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੇ। ਮਹੱਲਾ ਪਹਿਲਾ ਜਾ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ। ਜਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ। ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ। ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ। ਸਤਿਗੁਰ ਸੇਵਨ ਸੰਗ ਭਰਮ ਚੁਕਾਈਏ। ਸਤਿਗੁਰ ਆਖੇ ਕਾਰ ਸੋ ਕਾਰ ਕਮਾਈਏ। ਸਤਿਗੁਰ ਹੋਏ ਦਿਆਲ ਤਾਂ ਨਾਮ ਤੇ ਆਈਏ। ਲਾਹਾ ਭਗਤ ਸੋ ਸਾਰ ਗੁਰਮੁਖ ਪਾਈਏ। ਮਨ ਮੁਖ ਕੂੜ ਗੁਬਾਰ ਕੂੜ ਕਮਾਈਏ। ਸੱਚੇ ਦੇ ਦੇ ਦਰ ਜਾਏ ਸੱਚ ਚਵਾਈਏ। ਸੱਚੇ ਅੰਦਰ ਮਹਿਲ ਸੱਚ ਬੁਲਾਈਏ। ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਏ। ਸਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਸਾਈ ਧਰਮ ਪੱਖ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ। ਹੋ ਭਾਲ ਵਿਕੁੰਨੀ ਹੋਈ ਆ ਤੇਰੇ ਰਾਹ ਨਾ ਕੋਈ। ਵਿੱਚ ਹੋਮੇ ਕਾਰ ਦੁੱਖ ਰੋਈ ਕੋ ਨਾਨਕ ਕਿਨ ਵਿਦਗਤ ਹੋਈ। ਮਹੱਲਾ ਤੀਜਾ। ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੇ ਪਾਰ। ਜਿਸ ਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਪੌੜੀ। ਭਗਤਾ ਤੇ ਸਹਿ ਸਾਰੀਆ ਜੋੜ ਕਦੇ ਨਾ ਆਇਆ। ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ। ਭਗਤ ਆਪੇ ਮੇਲੀਅਨ ਜਿੰਨੀ ਸੱਚੋ ਸੱਚ ਕਮਾਇਆ। ਸਹਿ ਸਾਰੀ ਆਪ ਖੁਆਇਨ ਜਿੰਨੀ ਕੂੜ ਬੋਲ ਬੋਲ ਵਿਖ ਖਾਇਆ। ਚੱਲਣ ਸਾਰ ਨਾ ਜਾਣਨੀ ਕਾਮ ਕਰੋਧ ਵਿਸ ਵਿਧਾਇਆ। ਭਗਤ ਕਰਨ ਹਰ ਚੱਕਰੀ ਜਿੰਨੀ ਅਨਦਿਨ ਨਾਮ ਧਿਆਇਆ। ਦਾਸਨ ਦਾਸ ਹੋਏ ਕੇ ਜਿੰਨੀ ਵਿੱਚੋ ਆਪ ਗਵਾਇਆ। ਉਹਨਾਂ ਖਸਮਾਂ ਕੇ ਦਰ ਮੁੱਖ ਉਜਲੇ ਸੱਚੇ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ। ਸਵਾਹੀ ਸਲਾਹ ਜਿਨੀ ਧਿਆਇਆ ਇੱਕ ਮਨ ਸੇਈ ਪੂਰੇ ਸਾ ਵਖਤੇ ਉੱਪਰ ਲੜ ਮੂਏ। ਦੂਜੇ ਬਹੁਤੇ ਰਾਹ ਮਨ ਕੀਆ ਮਤੀ ਖਿੰਡਿਆ। ਬਹੁਤ ਪਏ ਅਸਗਾਹ ਖੋਤੇ ਗੋਤੇ ਖਾਏ ਨਾ ਨਿਕਲੇ। ਤੀਜੇ ਮੋਹੇ ਗਰਾਹ ਭੂਖ ਤੇ ਖਾ ਦੋਏ ਭੌਕੀਆ। ਖਾਧਾ ਹੋਏ ਸੁਆ ਪੀ ਖਾਣੇ ਸਿਓ ਦੋਸਤੀ। ਚੌਥੇ ਆਈ ਉਂਗ ਅੱਖੀ ਮੀਟ ਪੀ ਪਾਰ ਗਿਆ। ਪੀ ਉੱਠ ਰਚਿਓਨ ਵਾਦ ਸਹਿ ਬਰਿਆ ਕੀ ਭੇੜ ਵਧੀ। ਸਭੇ ਵੇਲਾ ਵਕਤ ਸਭ ਜੇ ਅੱਠੀ ਪਉ ਹੋਏ। ਨਾਨਕ ਸਾਹਿਬ ਮਨ ਵਸੇ ਸੱਚਾ ਨਾਵਣ ਹੋਏ। ਮਹੱਲਾ ਦੂਜਾ। ਸੇਈ ਪੂਰੇ ਸਾ ਜਿਨੀ ਪੂਰਾ ਪਾਇਆ। ਅੱਠੀ ਬੇਪਰਵਾਰ ਹਨ ਇੱਕ ਤੇ ਰੰਗ ਦਰਸ਼ਨ ਰੂਪ ਯਥਾ ਵਿਰਲੇ ਪਾਈਏ। ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਾ ਬੋਲ। ਨਾਨਕ ਪੂਰਾ ਜੇ ਕਰੇ ਘਟੇ ਨਾਹੀਂ ਤੋਲ ਪੌੜੀ। ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ। ਮੁੱਠੀ ਧੰਦੇ ਚੋਰ ਮਹਿਲ ਨਾ ਪਾਈਏ। ਇੰਨੇ ਚਿੱਤ ਕਠੋਰ ਸੇਵ ਗਵਾਈਏ। ਚਿੱਤ ਘੱਟ ਸੱਚ ਨਾ ਪਾਏ ਸੋ ਭੰਨ ਕੜਾਈਏ। ਕਿਉਂ ਕਰ ਪੂਰੇ ਵੱਟ ਤੋਲ ਤੋਲਾਈਏ। ਕੋਈ ਨਾ ਆਖੇ ਘੱਟ ਹੋਮੇ ਜਾਈਏ। ਲਈਅਨ ਖਰੇ ਪਰਖ ਦਰ ਬਿਨਾਈਏ। ਸੌਦਾ ਇੱਕ ਤਹੱਟ ਪੂਰੇ ਗੁਰ ਪਾਈਏ। ਸਲੋਕ ਮਹੱਲਾ ਦੂਜਾ। ਅੱਠੀ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ, ਇਸ ਵਿੱਚ ਨੌ ਨਿਧ ਨਾਮ ਇੱਕ ਭਾਲੇ ਇੱਕ ਗੁਣੀ ਗਹੀਰ। ਕਰਮ ਬੰਤੀ ਸਲਾਹਿਆ ਨਾਨਕ ਕਰ ਗੁਰ ਪੀਰ, ਚੌਥੇ ਪਹਿਰ ਸਵਾ ਕੇ ਸੁਰਤਿਆ ਉਪਜੇ ਚਾਉ। ਤਿਨਾ ਦਰਿਆ ਵਾਸਿਓ ਦੋਸਤੀ ਮਨਮੁਖ ਸੱਚਾ ਨਾਉ, ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਉ। ਕਾਂਚਨ ਕਾਇਆ ਕਸੀਏ ਬੰਨੀ ਚੜੇ ਚੜਾਉ, ਜੇ ਹੋਵੇ ਨਦਰ ਸਰਾਫ ਕੀ ਬੋਹੜ ਨਾ ਪਾਈ ਤਾਉ। ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ, ਉੱਥੇ ਖੋਟੇ ਸੱਟੀਏ ਖਰੇ ਕੀਚੇ ਸਾਵਾਸ। ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ। ਮਹੱਲਾ ਦੂਜਾ। ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਦਿਨ ਸਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗੇ ਆਈਆਂ ਬੁਰੇ ਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਪੌੜੀ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ, ਸੱਚੇ ਹੀ ਪਤਿਆਏ ਸੱਚ ਵਿਗਸਿਆ, ਸੱਚੇ ਕੋਠ ਗਰਾਏ ਨਿਜ ਘਰ ਵਸਿਆ। ਸਤਿਗੁਰ ਤੁੱਠੇ ਨਾਉ ਪ੍ਰੇਮ ਰਹੱਸਿਆ, ਸੱਚੇ ਦੇ ਦੀਵਾਨ ਕੂੜ ਨਾ ਜਾਈਏ, ਝੂਠੋ ਝੂਠ ਵਖਾਣ ਸੋ ਮਹਿਲ ਖੁਆਈਏ, ਸੱਚੇ ਸਬਦ ਨਿਸਾਨ ਠਾਕ ਨਾ ਪਾਈਏ, ਸੱਚ ਸੁਣ ਬੁੱਝ ਵਖਾਣ ਮਹਲ ਬੁਲਾਈਏ। ਸਲੋਕ ਮਹੱਲਾ ਪਹਿਲਾ। ਪਹਿਰਾ ਗਨਹਿਵੇ ਕਰ ਬਾਦਾ ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ। ਤਰਤ ਤਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ, ਏਵਡ ਬੱਦਾ ਮਾਵਾ ਨਾਹੀ ਸਭਸੇ ਨੱਥ ਚਲਾਈ। ਏਤਾ ਤਾਣ ਹੋਵੇ ਮਨ ਅੰਦਰ ਕਰੀ ਪੀ ਆਖ ਕਰਾਈ, ਜੇਵਡ ਸਾਹਿਬ ਤੇਵਡ ਦਾਤੀ ਦੇ ਕਰੇ ਰਜਾਈ। ਨਾਨਕ ਨਦਰ ਕਰੇ ਜਿਸੀ ਉੱਪਰ ਸੱਚ ਨਾਮ ਵਡਿਆਈ। ਮਹੱਲਾ ਦੂਜਾ। ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹਿਕ ਇੱਕ ਬੰਨ, ਭੁੱਖਿਆ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ। ਪੌੜੀ ਬਿਣ ਸੱਚੇ ਸਭ ਕੂੜ ਕੂੜ ਕਮਾਈਏ, ਬਿਣ ਸੱਚੇ ਕੁੜਿਆਰ ਬੰਨ ਚਲਾਈਏ, ਬਿਣ ਸੱਚੇ ਤਨ ਸਾਰ ਸ਼ਾਰ ਰਲਾਈਏ, ਬਿਣ ਸੱਚੇ ਸਭ ਭੁੱਖ ਜੇ ਪੈਜੇ ਖਾਈਏ, ਬਿਣ ਸੱਚੇ ਦਰਬਾਰ ਕੂੜ ਨਾ ਪਾਈਏ, ਕੂੜੇ ਲਾਲਚ ਲੱਗ ਮਹਿਲ ਖੁਆਈਏ, ਸਭ ਜਗ ਠੱਗਿਓ ਠੱਗ ਆਈਏ ਜਾਈਏ, ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ। ਸਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੱਖ ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ, ਪੱਤ ਕੇ ਸਾਧ ਖਾਧਾ ਲਹੀ ਦਾਨਾ ਕੇ ਸਿਰਦਾਨ। ਮਹੱਲਾ ਪਹਿਲਾ। ਸੋਇਨੇ ਕਾ ਵਿਰਖ ਪੱਤ ਪਰਵਾਲਾ ਫੁੱਲ ਜਵਾਹਰ ਲਾਲ, ਜਿੱਤ ਫਲ ਰਤਨ ਲੱਗੇ ਮੁਖ ਭਾਖਤ ਹਿਰਦੇ ਹਿਰਦੇ ਨਿਹਾਲ। ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ, ਅੜਸਠ ਤੀਰਥ ਗੁਰ ਕੀ ਚਰਣੀ ਪੂਜਾ ਸਦਾ ਪੂਜੇ ਸਦਾ ਵਸੇਖ। ਹੰਸ ਹੇਥ ਲੋਭ ਕੋ ਪਚਾਰੇ ਨਦੀਆ ਅੱਗ, ਪਵੇ ਦਜੇ ਨਾਨਕਾ ਤਰੀਏ ਕਰਮੀ ਲੱਗ। ਪੌੜੀ ਜੀਵਤਿਆਂ ਮਰ ਮਾਰ ਨ ਪਛੋਤਾਈਏ, ਝੂਠਾ ਏ ਸੰਸਾਰ ਕਿਨ ਸਮਝਾਈਏ, ਸੱਚ ਨਾ ਧਰੇ ਪਿਆਰ ਧੰਦੇ ਤਾਈਏ, ਕਾਲ ਬੁਰਾ ਖੈ ਕਾਲ ਸਿਰ ਦੁਨਿਆਈਏ, ਹੁਕਮੀ ਸਿਰਜੰਦਾਰ ਮਾਰੇ ਦਾਈਏ, ਆਪੇ ਦੇ ਪਿਆਰ ਮਨ ਵਸਾਈਏ, ਮੋਹਤ ਨਾ ਚੱਸਾ ਬਿਲੰਮ ਭਰੀਏ ਪਾਈਐ ਗੁਰਪ੍ਰਸਾਦੀ ਬੁੱਝ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਤੁੰਮੀ ਤੁੰਮਾ ਬੇਸਿਆਕਤ ਧੂਰਾ ਨਿੰਮ ਫਲ ਮਨ ਮੁਖ ਵਸੇ ਤਿਸ ਜਿਸ ਤੂੰ ਚੇਤਨਾ ਆਵਈ ਨਾਨਕ ਕਹੀਏ ਕਿਸ ਹੰਡਨ ਕਰਮਾ ਵਾਹਰੇ ਮਹੱਲਾ ਪਹਿਲਾ ਮਤ ਪਖੇਰੂ ਕਿਰਤ ਸਾਥ ਕੰਮ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਅੱਕ ਡਾਲ ਕਬ ਉੱਚੀ ਪਰੀਤ ਨਾਨਕ ਹੁਕਮ ਚਲਾਈਏ ਸਾਹਿਬ ਲੱਗੀ ਰੀਤ ਪੌੜੀ ਕੀਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣ ਅੰਤ ਨਾ ਪਾਵਣਾ ਪੜੀਏ ਨਾਹੀ ਭੇਦ ਬੁੱਝੀਏ ਪਾਵਣਾ ਖੱਟ ਦਰਸ਼ਨ ਕੇ ਭੇਖ ਕਿਸੇ ਸੱਚ ਸਮਾਵਣਾ ਸੱਚਾ ਪੁਰਖ ਅਲੱਖ ਸ਼ਬਦ ਸੁਹਾਵਣਾ ਮੰਨੇ ਨਾਉ ਵਿਸੰਖ ਦਰਗੇ ਪਾਵਣਾ ਖਾਲਕ ਕੋ ਆਦੇਸ਼ ਢਾਡੀ ਗਾਵਣਾ ਨਾਨਕ ਜੁਗ ਜੁਗ ਇੱਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਹਾਂ ਨਾਗੀ ਲੱਗੇ ਜਾਏ ਆਪਣਾ ਹੱਥੀਂ ਆਪਣੇ ਦੇ ਕੂਚਾ ਆਪੇ ਲਾਏ ਹੁਕਮ ਪਇਆ ਧੁਰ ਖਸਮ ਕਾ ਅਤੀ ਹੋ ਧੱਕਾ ਖਾਏ ਗੁਰਮੁਖ ਸਿਉ ਮਨ ਮੁਖੜੇ ਡੁੱਬੇ ਹਿੱਕ ਨਿਆਏ ਦੁਆ ਸਿਰਿਆ ਆਪੇ ਖਸਮ ਵੇਖੇ ਕਰ ਬਿਓ ਪਾਏ ਨਾਨਕੇ ਵੇ ਜਾਣੀਏ ਸਭ ਕਿਛ ਤਿਸੇ ਰਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇ ਬੁਝੇ ਤਵੇ ਦੇ ਸੁਜਾਣ ਬਟ ਨਾ ਕਰੀ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨਾ ਚੱਲੀ ਸੱਚ ਰਹੇ ਸੋ ਵਿਸ਼ਟ ਪਰਵਾਨ ਸਰ ਸੰਦੇ ਆਕਾਸ ਕੋ ਕਿਉਂ ਪਹੁੰਚੇ ਬਾਣ ਅੱਗੇ ਉਹ ਅਗਮ ਹੈ ਵਾਹੇ ਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰਿਆ ਕਰਨ ਭਗਤ ਦਿਨ ਰਾਤ ਨ ਰਹਿਣੀ ਵਾਰਿਆ ਮਹੱਲਾ ਮੰਜ ਨਿਵਾਸ ਸ਼ਬਦ ਸਵਾਰੀਆ ਸੱਚ ਕਹਿਣੇ ਅਰਦਾਸ ਸੇਵੇ ਚਾਰੀਆ ਸੋਹਿਨ ਖਸਮੇ ਪਾਸ ਹੁਕਮ ਸਿਧਾਰੀਆ ਸਖੀ ਕਹਿਣੇ ਅਰਦਾਸ ਮਨੋ ਪਿਆਰੀਆ ਬਿਨ ਨਾਵੇ ਤ੍ਰਿਗਵਾਸ ਫਿੱਟ ਸੋ ਜੀਵਿਆ ਸ਼ਬਦ ਸਵਾਰੀਆ ਸੇ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਲਹੇ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕੇ ਸੁੱਖ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਿਆ ਪੁੱਛ ਮਹੱਲਾ ਦੂਜਾ ਨਿਹਪਲ ਤਸ ਜਨਮ ਸਜਾਵਤ ਬ੍ਰਾਹਮਣਾ ਬਿੰਦਤੇ ਸਾਗਰ ਸੰਸਾਰ ਰਸ ਗੁਰ ਪ੍ਰਸਾਦੀ ਤਰਹਿ ਕੈ ਕਰਨ ਕਾਰਨ ਸਮਰੱਥ ਹੈ ਕੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮੇ ਕੇ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵੇ ਗੱਸਿਆ ਖਸਮੋ ਪੂਰਾ ਪਾਏ ਮਨੋ ਰਹੱਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚ ਮਾਰਗ ਦੱਸਿਆ ਸੱਚ ਸ਼ਬਦ ਵਿਚਾਰ ਕਾਲ ਵਿਦੱਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਉ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖੱਤਿਓ ਜੰਮੇ ਖੱਤੇ ਕਰਨ ਤਾਂ ਖੱਤਿਆ ਵਿੱਚ ਪਾਹੀ ਧੋਤੇ ਮੂਲ ਨਾ ਉਤਰੇ ਜੋ ਸੋ ਧੋਵਣ ਪਾਹੀ ਨਾਨਕ ਬਖਸੇ ਬਖਸੀਏ ਨਾਹੀ ਤਪਾਹੀ ਪਾਹੀ ਮਹੱਲਾ ਪਹਿਲਾ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਪਾਲਿਆ ਸੱਚੇ ਪੁਰਖ ਅਲਖ ਸਿਰਜ ਸਨੇਹਾਲਿਆ ਉੱਜੜ ਭੁੱਲੇ ਰਾਹਿਗੁਰ ਵੇ ਖਾਲਿਆ ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ ਪਾਇਆ ਰਤਨ ਕਰਾਹੋ ਦੀਵਾ ਵਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ ਨਿਡਰਿਆ ਡਰ ਲੱਗ ਗਰਬ ਸੇ ਗਾਲਿਆ, ਨਾ ਵੋ ਭੁੱਲਾ ਜੱਗ ਫਿਰੇ ਵੇ ਤਾਲਿਆ। ਸਲੋਕ ਮਹੱਲਾ ਤੀਜਾ। ਪੈ ਵਿੱਚ ਜੰਮੇ ਪੈ ਮਰੇ, ਭੀ ਭਉ ਮਨ ਮਹਿ ਹੋਏ, ਨਾਨਕ ਪੈ ਵਿੱਚ ਜੇ ਮਰੇ ਸਹਿਲਾ ਆਏ ਸੋਏ। ਮਹੱਲਾ ਤੀਜਾ। ਪੈ ਵਿਣ ਜੀਵੇ ਬਹੁਤ ਬਹੁਤ ਖੁਸ਼ੀਆ ਖੁਸ਼ੀ ਕਮਾਏ, ਨਾਨਕ ਪੈ ਵਿਣ ਜੇ ਮਰੇ ਮੌਕਾ ਲੈ ਉੱਠ ਜਾਏ। ਪੌੜੀ ਸਤਿਗੁਰ ਹੋਏ ਦਿਆਲ ਤਸਰ ਦਾ ਪੂਰੀਏ, ਸਤਿਗੁਰ ਹੋਏ ਦਿਆਲ ਨਾ ਕਬਹੂ ਚੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ, ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁੱਖ ਦੇਹਾ, ਸਤਿਗੁਰ ਹੋਏ ਦਿਆਲ ਤਾਂ ਨਵਨਿਧ ਪਾਈਏ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ। ਸਲੋਕ ਮਹੱਲਾ ਪਹਿਲਾ। ਸਿਰ ਖੁਹਾਏ ਪੀਹੈ ਮਲਵਾਣੀ, ਜੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੋਹਲੇਨ ਪੜਾਸਾ ਪਾਣੀ ਦੇਖ ਸਗਾਹੀ। ਭੇਡਾ ਵਾਗੀ ਸਿਰ ਖੁਆਇਨ ਭਰੀਐਨ ਹੱਥ ਸੁਆਈ, ਮਾਓ ਪੀਓ ਕਿਰਤ ਗਵਾਇਨ ਟੱਬਰ ਰੋਬਨ ਤਾਹੀ। ਓਨਾ ਪਿੰਡ ਨਾ ਪਤਲ ਕਰੀਆ, ਨਾ ਦੀਵਾ ਮੋਏ ਕਥਾਉ ਪਾਹੀ, ਅੜਸਠ ਤੀਰਥ ਦੇਨ ਨਾ ਢੋਈ, ਬ੍ਰਹਮਣ ਨਾ ਖਾਈ, ਬ੍ਰਾਹਮਣ ਅੰਨ ਨਾ ਖਾਹੀ, ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ, ਝੁੰਡੀ ਪਾਏ ਵਹਿਨ ਨਿਤ ਮਰਨ ਦੜ ਦੀਵਾਨ ਨਾ ਜਾਹੀ, ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੀ ਜਾਹੇ, ਨਾ ਓ ਜੋਗੀ ਨਾ ਓ ਜੰਗਮ ਨਾ ਓ ਕਾਜੀ ਮੁੱਲਾ, ਦੋਏ ਵਗੋਏ ਫਿਰੇ ਵਗੁੱਤੇ ਫਿੱਟਾ ਵਤੇ ਗੱਲਾ, ਜੀਆ ਮਾਰ ਜਿਵਾਲੇ ਸੋਈ ਅਵਰ ਨਾ ਕੋਈ ਰੱਖੇ, ਦਾਨੋ ਤੇ ਸਨਾਨੋ ਵੰਜੇ ਭੱਸ ਪਈ ਸਿਰ ਖੁੱਤੇ, ਪਾਣੀ ਵਿੱਚੋਂ ਰਤਨਿਓ ਪੁੰਨੇ ਮੇਰ ਕੀਆ ਮਦਾਣੀ, ਅੜਸਠ ਤੀਰਥ ਦੇਵੀ ਥਾਪੇ ਪੁਰਵੀ ਲੱਗੇ ਬਾਣੀ, ਨਾਏ ਨਿਵਾਜਾ ਨਾਤੇ ਪੂਜਾ ਨਾਵਨ ਸਦਾ ਸੁਜਾਣੀ, ਮੋਇਆ ਜੀਵ ਤਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ, ਨਾਨਕ ਸਿਰ ਖੁੱਥੇ ਸੈਤਾਨੀ ਇੰਨਾ ਗੱਲ ਨਾ ਪਾਣੀ, ਬੁੱਠੇ ਹੋਈਏ ਹੋਏ ਬਿਲਾਵਲ ਜੀਆ ਜੁਗਤ ਸਮਾਣੀ, ਬੁੱਠੇ ਅੰਨ ਕਮਾਦ ਕਪਾਹਾ ਸਭ ਦੇ ਪੜਦਾ ਹੋਵੇ, ਬੁੱਠੇ ਘਾਓ ਚਰੇ ਦਿਨ ਸੁਰਹੀ ਸਾ ਧਨ ਦਹੀ ਬਲੋਵੇ, ਨਿਤ ਕੋਏ ਹੋਮ ਜਗ ਸਦ ਪੂਜਾ ਪਈਏ ਕਾਰਜ ਸੋਹੇ, ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ, ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ ਤਾਂ ਸਤ ਚੱਟੇ ਸਿਰ ਸ਼ਾਹੀ। ਮਹੱਲਾ ਦੂਜਾ। ਅੱਗੇ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ, ਚੰਦ ਅਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ, ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ, ਨਾਨਕ ਤਾਂ ਪਤ ਜਾਣੀਏ ਜਾ ਪਤ ਰੱਖੇ ਸੋਏ। ਪੌੜੀ। ਤੁਧ ਸੱਚੇ ਸੁਭਾਨ ਸਦਾ ਕਲਾਣਿਆ, ਤੂੰ ਸੱਚਾ ਦੀਵਾਨ ਹੋ ਰਾਵਣ ਜਾਣਿਆ, ਸੱਚ ਜੇ ਮੰਗੇ ਦਾਨ ਸੇ ਤੁਧ ਜਿਹਾ, ਸੱਚ ਤੇਰਾ ਫੁਰਮਾਨ ਸਭ ਦੇ ਸੋਹਿਆ, ਮੰਨੀਏ ਗਿਆਨ ਧਿਆਨ ਤੁਦੇ ਤੇ ਪਾਇਆ, ਕਰਮ ਪਵੇ ਨਿਸ਼ਾਨ ਨਾ ਚੱਲੇ ਚਲਾਇਆ, ਤੂੰ ਸੱਚਾ ਦਾ ਤਾਰ ਨਿਤ ਦੇਵੇ ਚੜੇ ਸਵਾਇਆ, ਨਾਨਕ ਮੰਗੇ ਦਾਨ ਜੋ ਤੁਧ ਪਾਇਆ। ਸਲੋਕ ਮਹੱਲਾ ਦੂਜਾ। ਦੀਖਿਆ ਅੱਖ ਬੁਝਾਇਆ ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਹੋ। ਮਹੱਲਾ ਪਹਿਲਾ। ਆਪ ਬੁਝਾਏ ਸੋਈ ਬੁਝੇ, ਜਿਸ ਆਪ ਸੁਝਾਏ ਤਿਸ ਸਭ ਕਿਛ ਸੂਝੇ, ਕਹਿ ਕਹਿ ਕਥਨਾ ਮਾਇਆ ਲੂਜੇ, ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੇ ਸਰਬ ਵਿਚਾਰ, ਅੱਖਰ ਨਾਨਕ ਅਖਿਓ ਆਪ ਲਹੇ ਭਰਾਤ, ਹੋਵੇ ਜਿਸ ਦਾਤ। ਪੌੜੀ। ਹੋ ਢਾਡੀ ਬੇਕਾਰ ਕਾਰੇ ਲਾਇਆ, ਰਾਤ ਦੇ ਕੇ ਵਾਰ ਧੁਰੋ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਖਾਇਆ, ਭੋਜਨ ਆਇਆ ਗੁਰਮਤੀ ਖਾਧਾ, ਰੱਜ ਤਿੰਨੀ ਤਿੰਨ ਸੁੱਖ ਪਾਇਆ, ਢਾਡੀ ਕਰੇ ਪਸਾਉ ਸ਼ਬਦ ਵਜਾਇਆ, ਨਾਨਕ ਸੱਚ ਸਲਾਹ ਪੂਰਾ ਪਾਇਆ, ਸੁਧ ਰਾਗ ਗੌੜੀ ਗੋਰੇਰੀ ਮਹੱਲਾ ਪਹਿਲਾ, ਚੁੱਪ ਦੇ ਦੁੱਪ ਦੇ ਓਂਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੇ ਭੰਗ ਗੁਰਪ੍ਰਸਾਦ, ਭਉ ਮੱਚ ਭਉ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ, ਸਿਰ ਤਰ ਚੱਲੀਏ ਸਹੀਏ ਭਾਰ, ਨਦਰੀ ਕਰਮੀ ਗੁਰ ਵਿਚਾਰ, ਭੈ ਬਿਨ ਕੋਈ ਨ ਲੰਘ ਸਪਾਰ, ਭੈ ਪੋ ਰੱਖਿਆ ਭਾਈ ਸਵਾਰ ਰਹਾਓ, ਭੈ ਤਨ ਅਗਨ ਰੱਖੇ ਭੈ ਨਾਲ, ਭੈ ਪੋ ਘੜੀਏ ਸ਼ਬਦ ਸਵਾਰ, ਭੈ ਬਿਨ ਕਾੜਤ ਕੱਚ ਨਿਕੱਚ, ਅੰਧਾ ਸੱਚਾ ਅੰਧੀ ਸੱਟ, ਬੁੱਧੀ ਬਾਜੀ ਉਪਜੇ ਚਾਉ, ਸਹਿ ਸਿਆਣਪ ਪਵੇ ਨਾ ਤਾਉ, ਨਾਨਕ ਮਨ ਮੁਖ ਬੋਲਣ ਵਾਉ, ਅੰਧਾ ਵੱਖਰ ਵਾਉ ਦਵਾਉ, ਗੌੜੀ ਮਹੱਲਾ ਪਹਿਲਾ, ਡਰ ਘਰ ਘਰ ਡਰ ਡਰ ਡਰ ਜਾਏ, ਸੋ ਡਰ ਕਿਹਾ ਜਿਤ ਡਰ ਡਰ ਪਾਏ, ਤੁਦ ਬਿਨ ਦੂਜੀ ਨਾਹੀਂ ਜਾਏ, ਜੋ ਕਿਛ ਵਰਤੇ ਸਭ ਤੇਰੀ ਰਜਾਏ, ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸੋਰ ਰਹਾਓ, ਨਾ ਜੀਓ ਮਰੇ ਨਾ ਡੂਬੇ ਤਰੇ, ਜਿਨ ਕਿਛ ਕੀਆ ਸੋ ਕਿਛ ਕਰੇ, ਹੁਕਮੇ ਆਵੇ ਹੁਕਮੇ ਜਾਏ, ਅੱਗੇ ਪਾਛੇ ਹੁਕਮ ਸਮਾਏ, ਹੰਸ ਹੇਤ ਆਸਾ ਸਮਾਨ, ਤਿਸ ਵਿੱਚ ਭੁੱਖ ਬਹੁਤ ਨਹਿਸਾਨ, ਭਉ ਖਾਣਾ ਪੀਣਾ ਆਧਾਰ, ਵਿਣ ਖਾਧੇ ਮਰ ਹੋਏ ਗਵਾਰ, ਜਿਸ ਕਾ ਕੋਏ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ, ਜਾ ਕੇ ਜੀ ਜੰਤ ਧਨ ਮਾਲ, ਨਾਨਕ ਆਖਣ ਵਿਖਮ ਵਿਚਾਰ, ਗੌੜੀ ਮਹੱਲਾ ਪੰਜਵਾ, ਮਾਤਾ ਮਤ ਪਿਤਾ ਸੰਤੋਖ, ਸੁੱਤ ਭਾਈ ਕਰੇ ਹੋ ਵਸੇਖ, ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ ਰਹਾਉ, ਸੁਰਤ ਸਰਮ ਸੁਰਤ ਦੋਏ ਸੁਸਰ ਸੁਸਰ ਭਏ, ਕਰਣੀ ਕਾਮਣ ਕਰ ਮਨ ਲਏ, ਸਾਹਾ ਸੰਜੋਗ ਵਿਆਹੇ ਵਿਜੋਗ, ਸੱਚ ਸੰਤੰਤ ਕਹੁ ਨਾਨਕ ਜੋਗ, ਗੌੜੀ ਮਹੱਲਾ ਪਹਿਲਾ, ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, ਨੌ ਦਰਵਾਜੇ ਦਸਵਾਂ ਦੁਆਰ, ਬੁਜਰੇ ਗਿਆਨੀ ਇਹੋ ਵਿਚਾਰ, ਕਥਤਾ ਵਕਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ, ਦੇਹੀ ਮਾਟੀ ਬੋਲੇ ਪੌਣ, ਬੂਜਰੇ ਗਿਆਨੀ ਮੂਆ ਹੈ ਕੌਣ, ਮੂਈ ਸੁਰਤ ਬਾਦ ਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ, ਜੈ ਕਾਰਨ ਤਟ ਤੀਰਥ ਜਾਹੀ, ਰਤਨ ਪਦਾਰਥ ਘੱਟ ਹੀ ਮਾਹੀ, ਪੜ ਪੜ ਪੰਡਿਤ ਬਾਦ ਵਿਖਾਣੇ, ਭੀਤਰ ਹੋਤੀ ਵਸਤ ਨਾ ਜਾਣੇ, ਹੋ ਨਾ ਮੂਆ ਮੇਰੀ ਮੂਈ ਬਲਾਈ, ਉਹ ਨਾ ਮੂਆ ਜੋ ਰਿਹਾ ਸਮਾਏ, ਕਹੁ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ, ਗੌੜੀ ਮਹੱਲਾ ਪਹਿਲਾ ਦੱਖਣੀ, ਸੁਣ ਸੁਣ ਬੂਜੇ ਮਾਨੇ ਨਾਉ, ਤਾਂ ਕਿ ਸਦਬ ਲਿਹਾਰੇ ਜਾਉ, ਆਪ ਭੁਲਾਏ ਠੌਰ ਨਾ ਠਾਉ, ਤੂੰ ਸਮਝਾਏ ਮੇਲ ਮਿਲਾਉ, ਨਾਮ ਮਿਲੇ ਚੱਲੇ ਮੈਂ ਨਾਲ, ਵਿਨ ਨਾਵੇ ਬਾਧੀ ਸਵਕਾਲ ਰਹਾਉ, ਖੇਤੀ ਵਣਜ ਨਾ ਵੇ ਕੀ ਓਟ, ਪਾਪ ਪੁੰਨ ਬੀਜ ਕੀ ਪੋਟ, ਕਾਮ ਕ੍ਰੋਧ ਜੀ ਮੈਂ ਚੋਟ, ਨਾਮ ਵਿਸਾਰ ਚੱਲੇ ਮਨ ਖੋਟ, ਸੱਚੇ ਗੁਰ ਕੀ ਸੱਚੀ ਸੀਖ, ਤਨ ਮਨ ਸੀਤਲ ਸੱਚ ਪਰੀਖ, ਜਲ ਪਰਾਇਣ ਰਸ ਕਮਲ ਪਰੀਖ, ਸ਼ਬਦ ਰਤੇ ਮਿੱਠੇ ਰਸੀਖ, ਹੁਕਮ ਸੰਜੋਗੀ ਗੜ ਦਸ ਦੁਆਰ, ਪੰਚ ਵਸੇ ਮਿਲ ਜੋਤਿ ਅਪਾਰ, ਆਪ ਤੁਲੇ ਆਪ ਬਣ ਆਪ ਤੁਲੇ ਆਪੇ ਵਣਜਾਰ, ਨਾਨਕ ਨਾਮ ਸਵਾਰਣ ਹਾਰ, ਗੌੜੀ ਮਹੱਲਾ ਪਹਿਲਾ, ਜਾਤੋ ਜਾਏ ਕਹਾ ਤੇ ਆਵੇ, ਕਹਿ ਉਪਜੈ ਕਹਿ ਜਾਏ ਸਮਾਵੇ, ਕਿਉਂ ਕਿਉਂ ਬਾਧਿਓ ਕਿਉਂ ਮੁਕਤੀ ਪਾਵੇ, ਕਿਉਂ ਵਿਨਾਸੀ ਸਹਿਜ ਸਮਾਵੇ, ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਹਿ ਕਾਮ ਰਹਾਉ। ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮੈਂ ਸਮਾਏ। ਗੁਰਮੁਖ ਮੁਕਤੋ ਬੰਧ ਨਾ ਪਾਏ, ਸ਼ਬਦ ਵਿਚਾਰ ਛੂਟੋ ਹਰ ਨਾਏ। ਤਰਬਰ ਪੰਖੀ ਬਹੁ ਨਿਸ ਵਾਸ, ਸੁਖ ਦੁਖੀਆ ਮਨ ਹੋਏ ਵਿਨਾਸ। ਸਾਜ ਵਿਹਾਗਤ ਕਹਿ ਆਗਾਸ, ਦਹਿ ਦਿਸਤਾਵਤ ਕਰਮ ਲਿਖਿਆਸ। ਨਾਮ ਸੰਜੋਗੀ ਗੋਇਲ ਥਾਟ, ਕੋਟ ਕਾਮ ਕ੍ਰੋਧ ਫੂਟੇ ਵਿਕ ਮਾਠ। ਬਿਨ ਵੱਖਰ ਸੁਨੋ ਕਰ ਹਾਟ, ਗੁਰਮਿਲ ਖੋਟੇ ਵਜਰ ਕਪਾਟ। ਸਾਧੂ ਮਿਲੇ ਪੂਰਵ ਸੰਜੋਗ, ਸੱਚ ਰਹਿਸੇ ਪੂਰੇ ਪੂਰੇ ਹਰ ਲੋਗ। ਮਨ ਤਨ ਦੇ ਲੈ ਸਹਿਜ ਸੁਭਾਏ, ਨਾਨਕ ਤਿਨਕੇ ਲਾਗੋ ਪਾਏ। ਗੌੜੀ ਮਹੱਲਾ ਪਹਿਲਾ, ਕਾਮ ਕ੍ਰੋਧ ਮਾਇਆ ਮਹਿ ਚੀਤ, ਝੂਠ ਵਿਕਾਰ ਜਾਗੇ ਹਿਤ ਚੀਤ। ਪੂੰਜੀ ਪਾਪ ਲੋਭ ਕੀ ਕੀਤ, ਤਰ ਤਾਰੀ ਮਨ ਨਾਮ ਸੁਚੀਤ। ਬਾਹੋ ਬਾਹੋ ਸੱਚੇ ਮੈਂ ਤੇਰੀ ਟੇਕ, ਹੋ ਪਾਪੀ ਤੂੰ ਨਿਰਮਲੇ ਕਰਹਾਓ। ਅਗਨ ਪਾਣੀ ਬੋਲੇ ਪੜਵਾਓ, ਜੇਹ ਵਾ ਇੰਦਰੀ ਇੱਕ ਸੁਆਉ। ਦਿਸ਼ਟ ਵਿਖਾਰੀ ਨਾਹੀ ਭਾਉ, ਭਾਉ ਆਪ ਮਾਰੇ ਤਾਂ ਪਾਏ ਨਾਉ। ਸ਼ਬਦ ਮਰੇ ਫਿਰ ਮਰਨ ਨਾ ਹੋਏ, ਵਿਨ ਮੂਏ ਕਿਉ ਪੂਰਾ ਹੋਏ। ਪਰਪੰਚ ਬਿਆਪ ਰਿਹਾ ਮਨ ਦੋਏ, ਥਿਰ ਨਰਾਇਣ ਕਰੇ ਸੋ ਹੋਏ। ਬੋਹਿਤ ਚੜਾਓ ਜਾਂ ਆਵੇ ਵਾਰ, ਠਾਕੇ ਬੋਹਿਤ ਦਰਗੇ ਮਾਰ। ਸੱਚ ਸਲਾਹੀ ਧਨ ਗੁਰਦੁਆਰ, ਨਾਨਕ ਦਰ ਘਰੇ ਕੰਕਾਰ। ਗੌੜੀ ਮਹੱਲਾ ਪਹਿਲਾ, ਉਲਟਿਓ ਕਮਲ ਬ੍ਰਹਮ ਵਿਚਾਰ। ਅੰਮ੍ਰਿਤ ਧਾਰ ਗਗਨ ਦਸ ਦੁਆਰ, ਤ੍ਰਿਭਵਨ ਵੇਦਿਆ ਆਪ ਮੁਰਾਰ। ਰੇ ਮਨ ਮੇਰੇ ਭਰਮ ਨਾ ਕੀਜੇ, ਮਨ ਮਾਨੀਏ ਅੰਮ੍ਰਿਤ ਰਸ ਪੀਜੇ। ਰਹਾਉ ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਨ ਮਨ ਤੇ ਜਾਣਿਆ। ਨਜ਼ਰ ਪਈ ਘਰ ਘਰ ਤੇ ਜਾਣਿਆ, ਜਤ ਸਤ ਤੀਰਥ ਮਜਨ ਨਾਮ। ਅਧਿਕ ਵਿਥਾਰ ਕਰੋ ਕਿਸ ਕਾਮ, ਨਰ ਨਰਾਇਣ ਅੰਤਰ ਜਾਮ। ਆਨ ਮਨੋ ਤੋ ਪਰ ਕਰ ਜਾਓ, ਕਿਸ ਜਾਓ ਕਿਸ ਜਾਚੋ ਨਾਹੀਂ ਕੋ ਥਾਓ। ਨਾਨਕ ਗੁਰਮਤਿ ਸਹਿਜ ਸਮਾਓ, ਗੌੜੀ ਮਹੱਲਾ ਪੰਜਵਾ। ਸਤਿਗੁਰ ਮਿਲੇ ਸੁਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ। ਗਰਵ ਨਿਵਾਰ ਗਗਨ ਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ। ਹਰ ਜਪ ਜਾਪ ਰਹਿਣ ਹਰ ਸਰਣਾ ਰਹਾਉ। ਸਤਿਗੁਰ ਮਿਲੇ ਤਦੁਬਦਾ ਭਾਗੇ, ਕਮਲ ਵਿਗਾਸ ਮਨ ਹਰ ਪ੍ਰਭ ਲਾਗੇ। ਜੀਵਤ ਮਰੇ ਮਹਾਰਸ ਅੱਗੇ, ਸਤਿਗੁਰ ਮਿਲੀਏ ਸੱਚ ਸੰਜਮ ਸੂਚਾ। ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਮਿਲੇ ਜਮਕਾ ਭਉ ਮੂਚਾ। ਗੁਰ ਮਿਲੀਏ ਅਮਿਲ ਅੰਕ ਸਮਾਇਆ, ਕਰ ਕਿਰਪਾ ਕਰ ਮਹਿਲ ਦਿਖਾਇਆ। ਨਾਨਕ ਹੋਮੇ ਮਾਰ ਮਿਲਾਇਆ। ਗੌੜੀ ਮਹੱਲਾ ਪਹਿਲਾ, ਕਿਰਤ ਮਹਿਆ ਕਿਰਤ ਪਿਆ ਨਾ ਮੇਟੇ ਕੋਏ। ਕਿਆ ਜਾਣੇ ਕਿਆ ਅੱਗੇ ਹੋਏ, ਜੋ ਤਿਸ ਭਾਣਾ ਸੋਈ ਹੂਆ। ਅਵਰ ਨਾ ਕਰਨੇ ਵਾਲਾ ਦੂਆ, ਨਾ ਜਾਣਾ ਕਰਮ ਕੇਵਡ ਤੇਰੀ ਦਾਤ। ਕਰਮ ਧਰਮ ਤੇਰੇ ਨਾਮ ਕੀ ਜਾਤ, ਰਹਾਉ ਤੂੰ ਏਵਡ ਦਾਤਾ ਦੇਵਨਹਾਰ। ਤੋਟ ਨਾਹੀਂ ਤੁਧ ਭਗਤ ਭੰਡਾਰ, ਕਿਆ ਗਰਬ ਨਾ ਆਵੇ ਰਾਸ। ਜੀਉ ਪਿੰਡ ਸਭ ਤੇਰੇ ਪਾਸ, ਤੂੰ ਮਾਰ ਜਵਾਲੇ ਵੇ ਬਖਸ਼ ਮਿਲਾਏ। ਜਿਉ ਭਾਵੀ ਤਿਉ ਨਾਮ ਜਪਾਏ, ਤੂੰ ਦਾਨਾ ਵੀਨਾ ਸੱਚਾ ਸਿਰ ਮੇਰੇ। ਗੁਰਮਤਿ ਦੇ ਭਰੋਸੇ ਤੇਰੇ, ਤਨ ਮੈਂ ਮੈਲ ਨਾਹੀਂ ਮਨ ਰਤਾ। ਗੁਰਬਚਨੀ ਸੱਚ ਸ਼ਬਦ ਪਛਾਤਾ, ਤੇਰਾ ਤਾਣ ਨਾਮ ਕੀ ਵਡਿਆਈ। ਨਾਨਕ ਰਹਿਣਾ ਭਗਤ ਸਰਣਾਈ। ਗੌੜੀ ਮਹੱਲਾ ਪਹਿਲਾ, ਜਿਨ ਕਥ ਕਹਾਇਆ ਪਿਓ ਪਿਆਇਆ। ਅੰਨ ਪੈ ਵਿਸਰੈ ਨਾਮ ਸਮਾਇਆ, ਕਿਆ ਡਰੀਏ ਡਰ ਡਰੇ ਸਮਾਨਾ। ਪੂਰੇ ਗੁਰ ਕੇ ਸ਼ਬਦ ਪਛਾਨਾ, ਰਹਾਉ ਜਿਸ ਨਰ ਰਾਮ ਹਿਰਦੇ ਹਰ ਰਾਸ। ਸਹਿਜ ਸੁਭਾਏ ਮਿਲੇ ਸਾਵਾਸ, ਜਾਹੇ ਸਵਾਰੇ ਸਾਜ ਵਿਆਲ। ਇਤ ਉਤ ਮਨ ਮੁਖ ਵਾਧੇ ਕਾਲ, ਅਹਨਸ ਰਾਮ ਹਿਰਦੇ ਸੇ ਪੂਰੇ। ਨਾਨਕ ਰਾਮ ਮਿਲੇ ਭਰਮ ਦੂਰੇ, ਗੌੜੀ ਮਹੱਲਾ ਪਹਿਲਾ ਜਨਮ ਮਰੇ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹੇ ਵਖਿਆਨ ਤੁਰਿਆਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਣਾ ਬਹੁੜ ਜਨਮ ਨਾ ਹੋਏ ਹੈ ਮਰਣਾ ਰਹਾਉ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸਤ ਪੰਡਿਤ ਮੁੱਖ ਸੋਈ ਬਿਨ ਗੁਰੇ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਵੇ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਖ ਦਿਖਾਇਆ ਆਸਾ ਮਾਹੇ ਨਿਰਾਸ ਬੁਝਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੋੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਵਾਜੀਏ ਸੰਸਾਰੋ ਲਭ ਲੋਭ ਮੂਚ ਕੂੜ ਕਮਾਵੇ ਬਹੁਤੇ ਠਾਵੋ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉ ਧਾਰੂ ਪਰਸ਼ਾਰੋ ਸੁਣ ਸੁਣ ਸਿੱਖ ਹਮਾਰੀ ਸੋ ਕਿਰਤ ਕੀਤਾ ਰਹਿਸੀ ਮੇਰੇ ਜੀਅੜੇ ਬਹੁੜ ਨਾ ਆਵੈ ਵਾਰੀ ਰਹਾਉ ਹੋ ਤੁਦੇ ਆਖਾ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਏ ਤਵਾਰੀ ਬੇਲ ਪਰਾਈ ਜੋਹੇ ਜੀੜੇ ਕਰੇ ਚੋਰੀ ਬਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹਿਸੀ ਛੋਟੇ ਹੋਈ ਛੂਟੜ ਹੋਈ ਯਸ ਨਾਰੀ ਤੂੰ ਕਾਇਆ ਰਹੀਤ ਸੁਪਨੰਤਰ ਤੁਧ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਿਛ ਲਈਆ ਤਾਂ ਮਨ ਭਲਾ ਪਾਇਆ ਹਾਲਤ ਨਾ ਸੋਭਾ ਪਲਤ ਨਾ ਢੋਈ ਅਹਿਲਾ ਜਨਮ ਗਵਾਇਆ ਹੋ ਖਰੀ ਦੁਹੇਲੀ ਹੋਈ ਬਾਬਾ ਨਾਨਕਾ ਮੇਰੀ ਬਾਤ ਨਾ ਪੁੱਛੇ ਕੋਈ ਰਹਾਉ ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇਰੇ ਪਾਰਾ ਕਿਸ ਹੀ ਨਾਲ ਨਾ ਚੱਲੇ ਨਾਨਕ ਚੜ ਚੜ ਪਵੇ ਗਵਾਰਾ ਕੂਜਾ ਮੇਵਾ ਮੈਂ ਸਭ ਕਿਛ ਚੱਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਵ ਦਿਵਾਲ ਉਸਾਰੀ ਪਸਮੰਦਰ ਕੀ ਢੇਰੀ ਸੰਚੇ ਸੰਚ ਨ ਦੇਈ ਕਿਸ ਹੀ ਅੰਧ ਜਾਣੇ ਸਭ ਮੇਰੀ ਸੋਇਨਾ ਲੰਕਾ ਸੋਇਨ ਮਾੜੀ ਸੰਪੇ ਕਿਸੇ ਨਾ ਘੇਰੀ ਸੁਣ ਮੂਰਖ ਮਨ ਅਣਜਾਣਾ ਹੋਗ ਤਿਸੇ ਕਾ ਪਾਣਾ ਰਹਾਉ ਸਾਹੂ ਹਮਾਰਾ ਠਾਕਰ ਭਾਰਾ ਹਮ ਤਿਸਕੇ ਵਣ ਜਾਰੇ ਜੀਓ ਪਿੰਡ ਸਭ ਰਾਸ ਤਿਸੇ ਕੀ ਮਾਰ ਆਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕੋ ਰਾਖੋ ਘਰ ਵਾਰ ਮਨਾ ਮਾਰੇ ਲੁੱਟੇ ਨੀਤ ਨੀਤ ਕਿਸੇ ਅੱਗੇ ਕਰੀ ਪੁਕਾਰ ਮਨਾ ਸ੍ਰੀ ਰਾਮ ਨਾਮ ਉਚਰ ਮਨਾ ਅੱਗੇ ਜਮ ਦਲ ਬਿਖਮ ਕਨਾ ਰਹਾਉ ਅਸਾਰ ਮੜੋਲੀ ਰਾਖੇ ਦੁਆਰਾ ਪੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਨ ਸੋ ਪੰਚ ਜਨਾ ਢਾ ਮਲੋੜੀ ਲੂਟਿਆ ਦਿਹੁਰਾ ਸਾ ਤਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਮਣ ਲੋੜੇ ਸੋਨਾ ਰੂਪਾ ਮਿਰਤ ਲੋੜੇਨ ਸੋ ਖਾ ਦਾਤਾ ਨਾਨਕ ਪਾਪ ਕਰੇ ਦਿਨ ਕਾਰਨ ਜਾਸੀ ਜਮ ਪ੍ਰਭਾ ਦਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਘਟ ਪੀਤਰ ਮੁੰਦਰਾ ਕਾਇਆ ਕੀਜੇ ਖੇਤੰਤਾ ਪੰਚ ਚੇਲੇ ਬਸ ਕੀਜੇ ਰਾਵਲ ਇਹ ਮਨ ਕੀਜੇ ਡੰਡਾਤਾ ਜੋਗ ਜੁਗਤ ਏਵ ਪਾਵਿਸਤਾ ਏਕ ਸ਼ਬਦ ਦੂਜੇ ਹੋਰ ਨਾਸਤਾ ਕੰਧ ਮੂਲ ਮਨ ਲਾਵਿਸਤਾ ਰਹਾਉ ਮੂੰਡ ਮੁੰਡਾਈਏ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗਾਤਾ ਤ੍ਰਿਭਵਨ ਤਾਰਨਹਾਰ ਸੁਆਮੀ ਏਕ ਨਾ ਚੇਤਸ ਅੰਦਾਤਾ ਕਰ ਪਟੰਬ ਗਲੀ ਮਨ ਲਾਵਸ ਸੰਸਾ ਮੂਲ ਨਾ ਜਾ ਵਿਸਤਾ ਏਕ ਸੇ ਚਰਣੀ ਜੇ ਚਿਤ ਲਾਵੇ ਲਭ ਲੋਭ ਕੀ ਤਾਵਸਤਾ ਜਪਸ ਨਿਰੰਜਨ ਰਸ ਮਨਾ ਕਾਹੇ ਬੋਲੇ ਜੋਗੀ ਕਪਟ ਕਨਾ ਰਹਾਉ ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਰਤ ਵਿਹਾਣੀ ਤਾ ਪਰਣ ਵਿਤ ਨਾਨਕ ਨਾਗੀ ਦਾ ਜੇ ਫਿਰ ਪਾਛੇ ਪੁਛਤਾਣੀਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੇ ਜੇ ਕਰ ਦ੍ਰਿ ਕਰ ਚਿਤ ਕੀ ਜੇ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀ ਜੇ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਅਲੱਖਣ ਲਖਣਾ ਜਾਈ ਰੇ ਰਹਾਉ ਸੱਕਰ ਖੰਡ ਮਾਇਆ ਤਿਨ ਮਿੱਠੀ ਹੋ ਤੋ ਖੰਡ ਉਚਾਰੀ ਰੇ ਉਚਾਈ ਰੇ ਰਾਤ ਅਨੇਰੀ ਸੂਜਸ ਨਾਹੀ ਲੂ ਲੂ ਜੇ ਟੂਕਸ ਮੂਸਾ ਪਾਈ ਰੇ ਮਨ ਮੁਖ ਕਰੇ ਤੇਤਾ ਦੁੱਖ ਲਾਗੇ ਗੁਰਮੁਖ ਮਿਲੇ ਬਡਾਈ ਰੇ ਜੋ ਤਿਨ ਕੀਆ ਸੋਈ ਹੋਇਆ ਕਿਰਤ ਨਾ ਮੇਟਿਆ ਜਾਈ ਰੇ ਸੁਬਰ ਭਰੇ ਨਾ ਹੋਵੇ ਊਣੇ ਜੋ ਰਾਤੇ ਰੰਗ ਲਾਈ ਰੇ ਤਿੰਨ ਕੀ ਪੰਕ ਹੋਵੇ ਜੇ ਨਾਨਕ ਤੋਂ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕੱਤ ਕੀ ਮਾਈ ਬਾਪ ਕੱਤ ਕੇਰਾ ਕਿੱਦੂ ਥਾਵੋ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੇਤੇ ਰੁੱਖ ਬਿਰਖਾ ਮਚੀਨੇ ਕੇਤੇ ਪਸ਼ੂ ਅਪਾਏ ਕੇਤੇ ਨਾਗ ਕੁੱਲੀ ਮੈਂ ਆਏ ਕੇਤੇ ਪੰਖ ਉਡਾਏ ਹਟਪਟਣ ਵਿਜਮੰਦਰ ਵਿਜਮੰਦਰ ਪੰਨੇ ਕਰ ਚੋਰੀ ਕਰ ਆਵੇ ਅੱਗੋ ਦੇਖੇ ਪਿੱਛੋਂ ਦੇਖੇ ਤੁਝਤੇ ਕਹਾ ਛਪਾਵੇ ਤਠ ਤੀਰਥ ਹਮ ਨਵਖੰਡ ਦੇਖੇ ਹਟ ਭਜਣ ਬਾਜਾਰਾ ਲੈ ਕੇ ਤੱਕੜੀ ਤੋਲਣ ਲੱਗਾ ਘੱਟ ਹੀ ਮਾਹੇ ਬਣ ਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ਮੇਹਰ ਅਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੇ ਭੀਤਰ ਵਗੇ ਤਾਂ ਕਾਤੀ ਪ੍ਰਣਵਿਤ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ ਗੌੜੀ ਬੈਰਾਗਣ ਮਹੱਲਾ ਪਹਿਲਾ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰੇ ਪਾਛੇ ਪੁਛਤਾਏ ਰੇ ਰਹਾਉ ਅਨਤਾ ਧਨ ਧਰਣੀ ਤਰੇ ਅਨਤ ਅੰਤ ਚਾਹਿਆ ਜਾਏ ਅਨਤ ਕੋ ਚਾਹਨ ਜੋ ਗਏ ਸੇ ਆਏ ਅਨਤ ਗਵਾਏ ਆਪਣ ਲੀਆ ਜੇ ਮਿਲੇ ਤਾਂ ਸਭ ਕੋ ਭਾਗਠ ਹੋਏ ਕਰਮਾਂ ਉੱਪਰ ਨਿਬੜੇ ਜੇ ਲੋਚੇ ਸਭ ਕੋਏ ਨਾਨਕ ਕਰਣਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੇ ਬਡਾਈ ਦੇ ਗੌੜੀ ਬੈਰਾਗਣ ਮਹੱਲਾ ਪਹਿਲਾ ਹਰਣੀ ਹੋਵਾਂ ਵਨ ਵਸਾਂ ਕਦ ਮੂਲ ਚੁਣ ਖਾਓ ਗੁਰਪ੍ਰਸਾਦੀ ਮੇਰਾ ਸੌ ਮਿਲੇ ਵਾਰ ਵਾਰ ਹੋ ਜਾਓ ਜੀਓ ਮੈਂ ਵਨਜਾਰਨ ਰਾਮ ਕੀ ਤੇਰਾ ਨਾਮ ਬੱਖਰ ਬਾਪਾਰ ਜੀ ਰਹਾਉ ਕੋਕਿਲ ਹੋਵਾ ਅੰਬ ਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸੌ ਮਿਲੇ ਦਰਸ਼ਨ ਰੂਪ ਅਪਾਰ ਮੱਛਲੀ ਹੋਵਾ ਜਲ ਵਸਾਂ ਜੀ ਜੰਤ ਸਭ ਸਾਰ ਉਰਵਾਰ ਪਾਰ ਮੇਰਾ ਸੌ ਵਸੇ ਹੋ ਮਿਲੂੰਗੀ ਵਾਹੇ ਪਸਾਰ ਨਾਗਨ ਹੋਵਾ ਧਰ ਵਸਾ ਸ਼ਬਦ ਵਸੇ ਪਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੌੜੀ ਪੂਰਬੀ ਦੀਪ ਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੁਹਿਲਾ ਸਿਵਰੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੋ ਬਾਰੀ ਜਿਤ ਸੁਹਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣਿਆ ਸੀਸੜੀਆਂ ਜੇ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ ਰਾਗ ਗੌੜੀ ਗੁਰੀਰੀ ਮਹੱਲਾ ਤੀਜਾ ਚੌਪਦੇ ਏਕ ਓਂਕਾਰ ਸਤਿਗੁਰ ਪ੍ਰਸਾਦ, ਗੁਰ ਮਿਲੀਏ ਹਰ ਮੇਲਾ ਹੋਈ, ਆਪੇ ਮੇਲ ਮਿਲਾਵੇ ਸੋਈ, ਮੇਰਾ ਪ੍ਰਭ ਸਭ ਬਿਦ ਆਪੇ ਜਾਣੇ, ਹੁਕਮੇ ਮੇਲੇ ਸ਼ਬਦ ਪਛਾਣੇ, ਸਤਿਗੁਰ ਕੇ ਭਏ ਭਰਮ ਭਉ ਜਾਏ, ਪੈਰਾਚੇ ਸਜ ਰੰਗ ਸਮਾਏ, ਰਹਾਉ ਗੁਰਮੇ